FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਮੰਗਲਵਾਰ, ਸ਼ਕ ਸੰਵਤ 1948 ਦੇ ਭਾਦੋ ਮਹੀਨੇ ਦੀ 7 ਤਾਰੀਕ ਤੇ ਈਸਵੀ ਸੰਨ 2026 ਦੇ ਸਤੰਬਰ ਮਹੀਨੇ ਦੀ 1 ਤਾਰੀਕ ਏ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ 5:58 ਤੇ 30 ਸਕਿੰਟ ਦਾ ਹੋ ਰਿਹਾ। ਸਾਡੀ ਪ੍ਰਸਾਰਣ ਸਭਾ ਅੱਜ ਦੀ ਹੁਣ ਤੋਂ ਸ਼ੁਰੂ ਹੁੰਦੀ ਏ। ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 5:59 ਤੇ 31 ਸਕਿੰਟ ਦਾ ਹੋ ਰਿਹਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 5:59 ਤੇ 31 ਸਕਿੰਟ ਦਾ ਹੋ ਰਿਹਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: 4th Indo-German Environmental Forum will be held in New Delhi today to strengthen bilateral cooperation and facilitate multi-stakeholder exchange of environment and climate change. Union Minister for Environment, Forest and Climate Change, Bhupendra Yadav, along with German Minister for Environment, Climate Protection, Nature Conservation and Nuclear Safety, Carsten Schneider, will co-chair the forum. Lionel Messi has announced his retirement from international football, bringing an end to a 20-year Argentinian career that included a World Cup triumph, two Copa America titles, and a record 207 appearances for his country. Messi said the decision had been on his mind since the World Cup final defeat to Spain, before the death of his father further convinced him it was time to step away. And that is the end of this news bulletin.
1: ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ 6:10 ਤੇ 30 ਸਕਿੰਟ ਦਾ। ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਸਾਡੇ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ।

10 ਵਜੇ ਆਨੰਦ ਮਾਣੋਗੇ ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਹਿੰਦੀ ਫਿਲਮੀ ਗੀਤਾਂ ਦਾ। 11 ਵਜੇ ਹਿੰਦੀ ਵਿੱਚ ਖਬਰਾਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। 12 ਵਜੇ ਹਿੰਦੀ ਵਿੱਚ ਖਬਰਾਂ ਤੇ 12:05 ਤੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸਾਡੇ 12:10 ਤੇ ਲੈ ਕੇ ਆਵਾਂਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਤੇ ਅੱਜ ਦੁਪਹਿਰ ਦੀ ਸਭਾ ਦੇ ਵਿੱਚ ਤੁਹਾਡੇ ਨਾਲ ਰਹਿਣਗੇ ਸੀਮਾ ਕਟਾਰੀਆ। 12:30 ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਹੋਏਗਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ। ਅੱਜ ਦੇ ਮਹਿਮਾਨ ਹੋਣਗੇ ਸ਼੍ਰੀਮਤੀ ਆਸ਼ਾ ਪਹੁਜਾ ਤੇ ਮੇਜ਼ਬਾਨ ਹੋਣਗੇ ਦੀਪਾ ਛਾਬੜਾ।

1:10 ਤੇ ਪ੍ਰਾਦੇਸ਼ਿਕ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਆਨੰਦ ਮਾਣੋਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। 2 ਅੰਗਰੇਜ਼ੀ ਵਿੱਚ ਖਬਰਾਂ ਸੁਣੋਗੇ ਤੇ 2:15 ਤੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣੋਗੇ ਤੇ 2:30 ਲੈ ਕੇ ਆਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ। 3 ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਰਿਲੇ ਕਰਾਂਗੇ, ਜਿਸ ਤਹਿਤ 3 ਹੋਏਗਾ ਪ੍ਰੋਗਰਾਮ ਸਖੀ ਸਹੇਲੀ ਤੇ 4 ਪ੍ਰੋਗਰਾਮ ਆਜ ਕੇ ਮਹਿਮਾਨ। 5 ਕਿਸਾਨ ਵੀਰਾਂ ਲਈ ਪ੍ਰੋਗਰਾਮ ਹੋਏਗਾ ਕਿਸਾਨ ਬਾਣੀ, ਜਿਸ ਤਹਿਤ ਕਿਸਾਨਾਂ ਦੇ ਸਤੰਬਰ ਮਹੀਨੇ ਦੇ ਰੁਝੇਵਿਆਂ ਬਾਰੇ ਗੱਲ ਕੀਤੀ ਜਾਏਗੀ ਤੇ ਡਾਕਟਰ ਅਮਰਜੀਤ ਸਿੰਘ ਸੰਧੂ ਜੀ ਦੇ ਨਾਲ ਗੱਲਬਾਤ ਕਰਨਗੇ ਸੁਨੀਤਾ ਰਾਣੀ। 5:30 ਪ੍ਰੋਗਰਾਮ ਗੱਲਾਂ ਚੋ ਗੱਲ ਤਹਿਤ ਸਿਲਸਿਲਾ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਾਗਵਤ ਗੀਤਾ ਯਥਾ ਰੂਪ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ, ਸੰਪਾਦਨ ਹੋਏਗਾ ਮਮਤਾ ਅਰੋੜਾ ਦਾ।

ਵਿਦਿਆਰਥੀਆਂ ਲਈ ਪ੍ਰੋਗਰਾਮ ਹੋਏਗਾ ਯੁਵਾਣੀ 7 ਵਜੇ। ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ। 7:30 ਵਜੇ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਤੇ 7:40 ਤੇ ਪ੍ਰੋਗਰਾਮ ਸ਼ਾਮ ਸੁਹਾਨੀ ਜਾਰੀ ਰਹੇਗਾ। 8 ਵਜੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਦੀ ਲੜੀ ਨੰਬਰ 1362 ਸੁਣੋਗੇ। 8:30 ਵਜੇ ਆਨੰਦ ਮਾਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ, ਤੇ 8:45 ਤੇ ਸਮਾਚਾਰ ਸੰਧਿਆ ਯਾਨੀ ਕਿ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ। ਨੌ ਵਜੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 9:15 ਤੋਂ ਲੈ ਕੇ 11 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 11 ਵਜੇ ਹੋਏਗੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਜਾਣਕਾਰੀ ਸਾਡੇ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ 101.1 MHz ਤੇ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 6:15 ਦਾ, ਤੇ ਹੁਣ ਵੇਲਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ।

ਗੁਰੂ ਤਾਰ ਤਾਰਨ ਹਾਰਿਆ, ਇਹ ਸ਼ਬਦ ਤੁਸੀਂ ਸਰਵਣ ਕਰ ਰਹੇ ਸੀ ਭਾਈ ਅਮਰਜੀਤ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ। ਪ੍ਰੋਗਰਾਮ ਚੱਲ ਰਿਹਾ ਜੀ ਅੰਮ੍ਰਿਤ ਵੇਲਾ ਸਮਾਂ, ਇਸ ਵੇਲੇ 6:32 ਦਾ ਹੋ ਚੁੱਕਿਆ ਤੇ ਆਓ ਪ੍ਰੋਗਰਾਮ ਦੇ ਤਹਿਤ ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾ ਰਹੇ ਨੇ ਬੀਬੀ ਆਸ਼ੂਪ੍ਰੀਤ ਕੌਰ, ਬੀਬੀ ਅਨੂਪ੍ਰੀਤ ਕੌਰ ਤੇ ਬੀਬੀ ਪੂਜਾਪ੍ਰੀਤ ਕੌਰ।

ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਸ਼ਬਦ ਤੁਸੀਂ ਸਰਵਨ ਕਰ ਰਹੇ ਸੀ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਵੇਲਾ, ਸਮਾਂ 6:40 ਦਾ, ਅਤੇ ਆਓ ਪ੍ਰੋਗਰਾਮ ਦੇ ਤਹਿਤ ਧਾਰਮਿਕ ਗੀਤ ਸਰਵਨ ਕਰਦੇ ਹਾਂ, ਜਿਸ ਵਿੱਚ ਆਵਾਜ਼ ਹੈ ਹਰਜੀਤ ਹਰਮਨ ਦੀ।

ਸਾਈਂ ਭਜਨ ਤੁਸੀਂ ਸਰਵਨ ਕਰ ਰਹੇ ਸੀ ਸਾਈਂ ਵਿਦਿਆਰਥੀਆਂ ਦੀਆਂ ਆਵਾਜ਼ਾਂ ਦੇ ਵਿੱਚ, ਤੇ ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ ਆਓ ਸਰਵਨ ਕਰਦੇ ਹਾਂ ਭਗਤੀ ਰਚਨਾ, ਜਿਸ ਦੇ ਵਿੱਚ ਆਵਾਜ਼ਾਂ ਨੇ ਸਚੇਤ ਟੰਡਨ ਤੇ ਪਰੰਪਰਾ ਟੰਡਨ ਦੀਆਂ।

ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 7 ਵਜੇ ਦਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

0: ਲੱਗਦਾ ਖੁਸ਼ਖਬਰੀ ਆਉਣ ਵਾਲੀ ਹੈ।
1: ਖੁਸ਼ਖਬਰੀ ਤਾਂ ਲੋਕਾਂ ਦੀ ਹੁੰਦੀ ਆ, ਸਾਡੀ ਤਾਂ ਦੁੱਖ ਖਬਰੀ ਹੋਵੇਗੀ। ਮੈਨੂੰ ਤੇ ਮੇਰੇ ਘਰ ਵਾਲੇ ਨੂੰ HIV ਹੈ ਤੇ ਮੈਨੂੰ ਡਰ ਹੈ ਕਿ ਮੇਰੇ ਬੱਚੇ ਨੂੰ ਵੀ HIV ਹੋਵੇਗਾ।
0: ਉਹ ਫੇਰ ਤਾਂ ਤੁਹਾਨੂੰ ਦੋ ਖੁਸ਼ਖਬਰੀਆਂ ਦਿੰਨੇ ਆ।
1: ਉਹ ਕਿਵੇਂ ਡਾਕਟਰ ਸਾਹਿਬ?
0: HIV ਨਾਲ ਜੀ ਰਹੀ ਕੋਈ ਵੀ ਲੇਡੀ EVTHS ਪ੍ਰੋਗਰਾਮ ਅਧੀਨ ARV ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ HIV ਮੁਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫਤ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸਜਰੀ ਸਵੇਰ ਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਚਾਵੜਾ ਤੇ ਮੇਰੇ ਨਾਲ ਨੇ
3: ਅੰਮ੍ਰਿਤ।
2: ਤੇ ਅੰਮ੍ਰਿਤ, ਫਟਾਫਟ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ ਕਿ ਅੱਜ ਦਾ ਵਿਚਾਰ ਤੁਸੀਂ ਕੀ ਲੈ ਕੇ ਆਏ ਹੋ।
3: ਜੀ ਸਰੋਤਿਓ, ਤੜਕੇ ਦਾ ਵੇਲਾ ਤੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਨਾਲ ਜ਼ਿੰਦਗੀ ਵਿੱਚ ਵੀ ਗਿਆਨ ਦਾ ਪ੍ਰਕਾਸ਼ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਵੀ ਵਧੀਆ ਗੱਲ ਇਹ ਹੈ ਕਿ ਜਦੋਂ ਦਿਨ ਦੀ ਸ਼ੁਰੂਆਤ ਇੱਕ ਚੰਗੇ ਵਿਚਾਰ ਨਾਲ ਹੁੰਦੀ ਹੈ ਤਾਂ ਦਿਨ ਬਹੁਤ ਹੀ ਵਧੀਆ ਗੁਜ਼ਰਦਾ। ਤੇ ਪੇਸ਼ ਹੈ ਜੀ ਇੱਕ ਚੰਗਾ ਵਿਚਾਰ ਜੋ ਕਿ ਲਿਖਿਆ ਹੈ ਜੀ ਕਿ ਤੁਹਾਡਾ ਵਿਵਹਾਰ ਹੀ ਤੁਹਾਡੀ ਪਹਿਚਾਣ ਹੈ, ਨਹੀਂ ਤਾਂ ਤੁਹਾਡੇ ਨਾਮ ਦੇ ਹਜ਼ਾਰਾਂ ਇਨਸਾਨ ਹੈ। ਇੱਕ ਵਾਰ ਦੁਬਾਰਾ ਫਿਰ ਬੋਲਾਂਗੇ ਕਿ ਤੁਹਾਡਾ ਵਿਵਹਾਰ ਹੀ ਤੁਹਾਡੀ ਪਹਿਚਾਣ ਹੈ, ਨਹੀਂ ਤਾਂ ਤੁਹਾਡੇ ਨਾਮ ਦੇ ਹਜ਼ਾਰਾਂ ਇਨਸਾਨ ਹੈ। ਸੋ ਤੁਹਾਡਾ ਵਿਵਹਾਰ ਹੀ ਤੁਹਾਡੇ ਸੰਸਕਾਰ, ਤੁਹਾਡੇ ਆਚਰਣ ਨਾਲ ਮਿਲ ਕੇ ਤੁਹਾਡੇ ਚਰਿੱਤਰ ਦਾ ਨਿਰਮਾਣ ਕਰਦਾ ਹੈ।
2: ਜੀ ਬਹੁਤ ਵਧੀਆ ਅੰਮ੍ਰਿਤ, ਤੇ ਇਸ ਵਿਚਾਰ ਤੇ ਤੁਸੀਂ ਪੂਰੇ ਖਰੇ ਉਤਰਦੇ ਹੋ ਕਿਉਂਕਿ ਤੁਹਾਡਾ ਵਿਵਹਾਰ, ਤੁਹਾਡੇ ਸੰਸਕਾਰ ਬਹੁਤ ਹੀ ਵਧੀਆ ਨੇ।
3: ਬਹੁਤ ਬਹੁਤ ਧੰਨਵਾਦ ਜੀ। ਤੇ ਇਹ ਸੀ ਸਾਡਾ ਅੱਜ ਦਾ ਵਿਚਾਰ ਤੇ ਇਸ ਤੋਂ ਬਾਅਦ ਅਸੀਂ ਵਧਾਂਗੇ

ਇਤਿਹਾਸਿਕ ਗੱਲਾਂ ਦੇ ਵੱਲ ਤੇ ਜਾਣਦੇ ਹਾਂ ਕਿ ਅੱਜ ਦਾ ਦਿਵਸ ਹੈ ਜਿਹੜਾ ਉਹ ਇਤਿਹਾਸ ਦੇ ਵਿੱਚ ਕਿਉਂ ਜ਼ਰੂਰੀ ਸੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅੱਜ ਨੈਸ਼ਨਲ ਨਿਊਟ੍ਰੀਸ਼ਨ ਵੀਕ ਦੀ, ਯਾਨੀ ਕਿ ਰਾਸ਼ਟਰੀ ਪੋਸ਼ਣ ਹਫ਼ਤਾ, ਜੋ ਕਿ 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਸਵਸਥ ਸਹੀ ਖਾਣ ਪਾਣ ਅਤੇ ਪੌਸ਼ਟਿਕ ਆਹਾਰ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਜ਼ਰੂਰ ਸਰੋਤਿਓ, ਇਸ ਹਫ਼ਤੇ ਦੇ ਬਾਰੇ ਜਾਣਕਾਰੀ ਤੁਹਾਨੂੰ ਦਿੱਤੀ ਹੈ ਅਤੇ ਅਗਲਾ ਜਿਹੜਾ ਘਟਨਾ ਸਾਂਝੀ ਕਰਾਂਗਾ ਤੁਹਾਡੇ ਨਾਲ ਮੈਂ, ਕਿ ਅੱਜ ਹੀ ਦੋਸਤੋ LIC ਫਾਊਂਡੇਸ਼ਨ ਡੇ ਵੀ ਹੈ, ਜੋ ਕਿ 1 ਸਤੰਬਰ 1956 ਨੂੰ ਭਾਰਤੀ ਜੀਵਨ ਬੀਮਾ ਨਿਗਮ LIC ਦੀ ਸਥਾਪਨਾ ਹੋਈ ਸੀ, ਜਿਸ ਦੇ ਤਹਿਤ 1 ਸਤੰਬਰ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ। ਤੇ ਦੋਸਤੋ, ਇਸ ਦੇ ਨਾਲ ਹੀ ਵਿਸ਼ਵ ਸ਼ਾਂਤੀ ਅਤੇ ਸਹਿਯੋਗ ਨੂੰ ਬੜਾਵਾ ਦੇਣ ਲਈ ਅੱਜ ਹੀ ਦੇ ਦਿਨ 1 ਸਤੰਬਰ ਨੂੰ ਗੁੱਟ ਨਿਰਪੇਖ ਦਿਵਸ ਵੀ ਮਨਾਇਆ ਜਾਂਦਾ ਹੈ। ਇਸ ਦੇ ਨਾਲ ਅਗਲੀ ਘਟਨਾ ਹੈ ਜੀ 1878 ਦੀ। ਬੋਸਟਨ ਵਿੱਚ ਏਮਾ ਨਟ ਨੂੰ ਦੁਨੀਆ ਦੀ ਪਹਿਲੀ ਟੈਲੀਫੋਨ ਓਪਰੇਟਰ ਲਈ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪੁਰਸ਼ਾਂ ਨੂੰ ਹੀ ਕੰਮ 'ਤੇ ਰੱਖਿਆ ਜਾਂਦਾ ਸੀ ਅਤੇ ਉਸ ਤੋਂ ਬਾਅਦ 1972 ਵਿੱਚ ਅਮਰੀਕਾ ਦੇ ਬੌਬੀ ਫਿਸ਼ਰ ਨੇ ਸੋਵੀਅਤ ਸੰਘ ਦੇ ਬੋਰਿਸ ਪਾਕਸੀ ਨੂੰ ਹਰਾ ਕੇ ਵਿਸ਼ਵ ਦੇ ਸ਼ਤਰੰਜ ਚੈਂਪੀਅਨਸ਼ਿਪ ਦੀ ਖਿਤਾਬੀ ਰੇਡੀਓ ਆਪਣੇ ਨਾਮ ਕੀਤੀ ਸੀ। ਇੱਕ ਜਿਹੜੀ ਘਟਨਾ ਪੰਜਾਬ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਪੰਜਾਬ ਅਤੇ ਸਿੱਖ ਇਤਿਹਾਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੰਜਾਬ ਅਤੇ ਸਿੱਖ ਇਤਿਹਾਸ ਦੀ ਸਭ ਤੋਂ ਮਹਾਨ ਘਟਨਾ ਹੈ। ਸਤੰਬਰ 1 ਨੂੰ 1604 ਨੂੰ ਅੰਮ੍ਰਿਤਸਰ ਦੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ ਅਤੇ ਬਾਬਾ ਬੁੱਢਾ ਜੀ ਨੂੰ ਇਸ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ। ਜੀ ਦੋਸਤੋ, ਤੀਸਰੇ ਗੁਰੂ ਅਮਰਦਾਸ ਜੀ 1 ਸਤੰਬਰ 1574 ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾਏ ਸਨ। ਤੇ ਦੋਸਤੋ, ਸਿੱਖ ਇਤਿਹਾਸ ਦੀ ਇੱਕ ਹੋਰ ਘਟਨਾ, ਕਿ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ 1 ਸਤੰਬਰ 1584 ਨੂੰ ਅੰਮ੍ਰਿਤਸਰ ਵਿਖੇ ਜੋਤੀ ਜੋਤ ਸਮਾਏ ਸਨ।

ਅਗਲੀ ਇਤਿਹਾਸਿਕ ਘਟਨਾ ਹੈ ਜੀ, ਜਦੋਂ ਮੁਗਲਾਂ ਨੇ ਅਨੰਦਪੁਰ ਸਾਹਿਬ ਅਤੇ ਲੋਹਗੜ੍ਹ ਕਿਲੇ ਦਾ ਦਰਵਾਜ਼ਾ ਤੋੜਨ ਲਈ ਸ਼ਰਾਬੀ ਹਾਥੀ ਨੂੰ ਭੇਜਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ 'ਤੇ ਭਾਈ ਬਚੇਤਰ ਸਿੰਘ ਨੇ ਇੱਕ ਸਤੰਬਰ 1700 ਨੂੰ ਨਾਗਣੀ ਬਰਛੀ ਨਾਲ ਉਸ ਹਾਥੀ ਨੂੰ ਜ਼ਖਮੀ ਕਰ ਦਿੱਤਾ ਸੀ। ਹੁਣ ਗੱਲ ਕਰਦੇ ਹਾਂ ਜੀ, ਅੱਜ ਦੇ ਦਿਨ ਕਿੰਨਾ ਹਸਤੀਆਂ ਦਾ ਜਨਮ ਹੋਇਆ। ਬੈਲਜੀਅਮ ਤੋਂ ਆਏ ਜਿਊਇਸਟ ਪਾਦਰੀ ਫਾਦਰ ਕਾਮਿਲ ਬੁਲਕੇ ਦਾ ਜਨਮ ਅੱਜ 1 ਸਤੰਬਰ 1909 ਨੂੰ ਹੋਇਆ। ਉਹਨਾਂ ਨੇ ਹਿੰਦੀ ਭਾਸ਼ਾ ਦੇ ਵਿਕਾਸ ਲਈ ਕਾਰਜ ਕੀਤੇ ਅਤੇ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕੀਤਾ। ਅਗਲੀ ਇਤਿਹਾਸਿਕ ਘਟਨਾ ਹੈ ਜੀ, ਉਰਦੂ ਦੇ ਦਿੱਗਜ ਲੇਖਕ ਪਟਕਥਾ ਲੇਖਕ ਅਤੇ ਨਿਰਦੇਸ਼ਕ ਰਜਿੰਦਰ ਸਿੰਘ ਬੇਦੀ ਦਾ ਜਨਮ 1 ਸਤੰਬਰ 1915 ਨੂੰ ਅਣਵੰਡੇ ਪੰਜਾਬ ਵਿੱਚ ਹੋਇਆ। ਉਹਨਾਂ ਨੇ ਦੇਵਦਾਸ ਅਤੇ ਦਸਤਕ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ। ਇਸ ਦੇ ਨਾਲ ਹੀ ਸਰੋਤਿਓ, ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਲੇਖਿਕਾ ਕ੍ਰਿਸ਼ਨਾ ਸੋਬਤੀ ਦਾ ਜਨਮ ਵੀ ਇਸੇ ਦਿਨ ਅਣਵੰਡੇ ਪੰਜਾਬ ਦੇ ਵਿੱਚ ਗੁਜਰਾਤ ਵਿਖੇ ਹੋਇਆ।

0: ਦੇ ਵਿੱਚ ਹੋਈ ਹੈ ਜਿਨ੍ਹਾਂ ਨੂੰ, ਪਰ ਤੁਸੀਂ ਤਾਂ ਹਮੇਸ਼ਾ ਨਾਲ ਹੋ, ਤਾਂ ਆਕਾਸ਼ਵਾਣੀ ਐਫ ਐਮ ਦੇ ਨਾਲ ਅਤੇ ਮੇਰੇ ਨਾਲ ਹਮੇਸ਼ਾ ਤੁਸੀਂ ਰਹਿੰਦੇ ਹੋ ਅਤੇ ਅਸੀਂ ਤੁਹਾਡੀਆਂ ਗੱਲਾਂ ਹਮੇਸ਼ਾ ਸੁਣਦੇ ਰਹਿੰਦੇ ਹਾਂ
1: ਜੀ। ਬਹੁਤ ਸ਼ੁਕਰੀਆ ਅੰਮ੍ਰਿਤ। ਪਰ ਕਹਿੰਦੇ ਆ ਨਾ, ਚੈੱਕ ਕਰ ਲੈਣਾ ਚਾਹੀਦਾ ਥੋੜ੍ਹੇ ਥੋੜ੍ਹੇ ਦਿਨਾਂ 'ਚ ਕਿ ਕੋਈ ਸਾਨੂੰ ਭੁੱਲ ਤਾਂ ਨਹੀਂ ਗਿਆ। ਅਤੇ ਚਲੋ ਜੀ, ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਸਾਡਾ ਅੱਜ ਦਾ ਸਿਲਸਿਲਾ ਅਚੀਵਰਸ ਲੈ ਕੇ ਹਾਜ਼ਰ ਹੋਵਾਂਗੇ ਥੋੜ੍ਹੇ ਹੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ।

0: ਵਾਜੀ ਬਾ, ਬਹੁਤ ਹੀ ਖੂਬਸੂਰਤ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ, ਤੇ ਨਾਲ ਨਾਲ ਸ਼ੇਰੋ ਸ਼ਾਇਰੀ ਤੇ ਦੀਪਾ ਦੀਆਂ ਗੱਲਾਂ ਵੀ ਜਾਰੀ ਰਹਿਣੀਆਂ ਚਾਹੀਦੀਆਂ। ਕਹਿੰਦੇ ਜੀ, ਹਵਾ ਕਾ ਏਕ ਹੀ ਝੋਂਕਾ ਬਹੁਤ ਹੈ, ਹਵਾ ਕਾ ਏਕ ਹੀ ਝੋਂਕਾ ਬਹੁਤ ਹੈ, ਤੁਮੇ ਮੈਂ ਯਾਦ ਹੂੰ ਬਸ ਇਤਨਾ ਬਹੁਤ ਹੈ। ਤੇ ਅੰਮ੍ਰਿਤ ਕੀ ਮੈਂ ਤੁਹਾਨੂੰ ਯਾਦ ਹਾਂ
1: ਜੀ? ਤੁਹਾਨੂੰ ਯਾਦ ਉਹ ਹੁੰਦੇ ਨੇ ਜਿਹੜੇ ਭੁੱਲਣ ਦੀ

0: ਜੀ ਸਰੋਤਿਓ, ਸ਼ੁਰੂ ਕਰਦੇ ਹਾਂ ਅੱਜ ਦਾ ਸਿਲਸਿਲਾ ਅਚੀਵਰਸ, ਤੇ ਸਾਡੇ ਅੱਜ ਦੇ ਮਹਿਮਾਨ ਨੇ
1: ਹਰਦੀਪ ਕੌਰ, ਜੋ ਕਿ ਜਿਨ੍ਹਾਂ ਨੇ 11ਵੀਂ 12ਵੀਂ ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਪੂਰੇ ਸਕੂਲ ਵਿੱਚੋਂ, ਅਤੇ ਉਸ ਤੋਂ ਬਾਅਦ ਕਾਲਜ ਵਿਖੇ ਕੰਪਿਊਟਰ ਬੇਸਡ ਸਨਾਤਕ ਪੜ੍ਹਾਈ ਵਿੱਚ ਦੂਜਾ ਸਾਲ ਵਿੱਚ ਸੈਕਿੰਡ ਪੁਜੀਸ਼ਨ ਅਤੇ ਤੀਜੇ ਸਾਲ ਵਿੱਚ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਟੌਪ ਕਰਿਆ, ਅਤੇ ਕਾਲਜ ਦੌਰਾਨ ਯੂਥ ਫੈਸਟੀਵਲ ਵਰਗੇ ਮੌਕਿਆਂ 'ਤੇ ਵੀ ਦੂਜਾ ਸਥਾਨ ਹਾਸਲ ਕੀਤਾ ਅਤੇ ਹੋਰ ਬਹੁਤ ਸਾਰੇ

0: ਗਏ ਤੇ ਸਥਾਨ ਹਾਸਲ ਕਰਕੇ ਉਹਨਾਂ ਨੇ ਆਪਣਾ ਨਾਮ ਹੈ ਜਿਹੜਾ ਉਹ ਅਖਬਾਰੀ ਸੁਰਖੀਆਂ ਦੇ ਵਿੱਚ ਕਈ ਵਾਰ ਆਪਣੀ ਜਗ੍ਹਾ ਬਣਾ ਕੇ ਨਾਮ ਰੋਸ਼ਨ ਕੀਤਾ। ਤੇ ਸਵਾਗਤ ਕਰਦੇ ਹਾਂ ਜੀ ਅੱਜ ਦੇ ਸਾਡੇ ਮਹਿਮਾਨ ਹਰਦੀਪ ਕੌਰ ਜੀ ਦਾ। ਹਰਦੀਪ ਕੌਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਮੰਚ ਦੇ ਉੱਪਰ।
1: ਹਾਂਜੀ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਭ ਤੋਂ ਪਹਿਲਾਂ ਮੈਂ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਆਪਣੇ ਮੰਚ ਰਾਹੀਂ, ਸਰੋਤਿਆਂ ਰਾਹੀਂ ਆਪਣੇ ਵਿਚਾਰ ਸਾਂਝੇ ਕਰਨ ਦਾ ਮੈਨੂੰ ਮੌਕਾ ਪ੍ਰਦਾਨ ਕੀਤਾ। ਬਹੁਤ ਬਹੁਤ ਧੰਨਵਾਦ ਆਕਾਸ਼ਵਾਣੀ ਐਫ ਐਮ ਬਠਿੰਡੇ ਦਾ ਸਰ।
0: ਜੀ ਹਰਦੀਪ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਮੁੱਢਲੇ ਜੀਵਨ ਦੇ ਬਾਰੇ, ਮੁੱਢਲੀ ਸਿੱਖਿਆ ਦੇ ਬਾਰੇ, ਤੇ ਅਜੋਕੇ ਸਮੇਂ ਵਿੱਚ ਤੁਸੀਂ ਕੀ ਕਰ ਰਹੇ ਹੋ ਉਸ ਦੇ ਬਾਰੇ ਥੋੜਾ ਸਾਡੇ ਸਰੋਤਿਆਂ ਨੂੰ ਦੱਸੋ।
1: ਹਾਂਜੀ ਸਰ, ਸਭ ਤੋਂ ਪਹਿਲਾਂ ਮੈਂ ਆਪਣੇ ਮੁੱਢਲੇ ਜੀਵਨ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ। ਸਰ, ਜੋ ਮੇਰੀ ਮੁੱਢਲੀ ਸਿੱਖਿਆ ਸੀਗੀ, ਮੈਂ ਆਪਣੇ ਪ੍ਰਾਇਮਰੀ ਸਕੂਲ ਪਿੰਡ ਜੋਗਾਨੰਦ ਵਿੱਚੋਂ ਆਪਣੀ 5ਵੀਂ ਕਲਾਸ ਤੱਕ ਪੜ੍ਹਾਈ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਮੈਂ ਬਠਿੰਡਾ ਦੇ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਵਿੱਚ 9ਵੀਂ ਤੋਂ ਲੈ ਕੇ 12ਵੀਂ ਤੱਕ ਆਪਣੀ ਉੱਥੋਂ ਪੜ੍ਹਾਈ ਪੂਰੀ ਕੀਤੀ ਅਤੇ 12ਵੀਂ ਵਿੱਚੋਂ 92% ਨੰਬਰ ਲੈ ਕੇ ਸਕੂਲ ਵਿੱਚ ਦੂਜਾ ਸਥਾਨ ਹਾਸਲ ਕੀਤਾ ਸਰ। ਉਸ ਤੋਂ
0: ਜੀ
1: ਬਾਅਦ ਸਰ ਮੈਂ ਮਾਲਵਾ ਕਾਲਜ ਵਿੱਚ BCA ਦੀ ਪੜ੍ਹਾਈ ਲਈ ਦਾਖਲਾ ਲਿਆ
0: ਜੀ
1: ਅਤੇ ਦੂਜਾ ਅਤੇ ਤੀਜੇ ਸਾਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸਰ।
0: ਜੀ
1: ਅਤੇ ਅਜੋਕੇ ਸਮੇਂ ਦੌਰਾਨ ਅਤੇ ਹੁਣ ਮੈਂ ਬਠਿੰਡਾ ਵਿਖੇ ਸੈਕਟਰ ਇੰਚਾਰਜ ਦੀ ਡਿਊਟੀ ਕਰ ਰਹੀ ਹਾਂ ਸਰ।
0: ਜੀ ਜੀ ਬਹੁਤ ਵਧੀਆ ਗੱਲ ਹੈ ਜੀ। ਤੇ ਤੁਹਾਡੇ ਸਕੋਰ ਦੀ ਗੱਲ ਕਰਾਂ ਤਾਂ ਤੁਸੀਂ ਹਮੇਸ਼ਾ ਹੀ 90% ਤੋਂ ਉੱਪਰ ਨੰਬਰ ਹਾਸਲ ਕੀਤੇ ਨੇ, ਅੰਕ ਜਿਹੜੇ ਉਹ ਤੁਸੀਂ ਹਾਸਲ ਕੀਤੇ ਨੇ। ਤਾਂ ਮੈਂ ਤੁਹਾਡੇ ਗ੍ਰੈਜੂਏਸ਼ਨ ਬਾਰੇ ਵੀ ਗੱਲ ਕਰਾਂ ਤਾਂ ਤੁਸੀਂ ਹਮੇਸ਼ਾ, ਤੁਸੀਂ ਕਿਹਾ ਕਿ ਮੈਂ ਪਹਿਲਾ ਸਥਾਨ ਹੈ ਜਿਹੜਾ ਉਹ ਹਾਸਲ ਕੀਤਾ। ਤੇ ਤੁਸੀਂ ਮੈਨੂੰ ਇਹ ਦੱਸੋ ਕਿ ਸਾਡੇ ਸਰੋਤਿਆਂ ਨੂੰ ਇਹ ਜਾਣਕਾਰੀ ਦਿਓ ਕਿ ਤੁਸੀਂ ਆਪਦੇ ਜੀਵਨ ਦੇ ਵਿੱਚ ਮੁੱਢਲੀ ਜਿਹੜੀ ਤੁਹਾਡੀ ਪੜ੍ਹਾਈ ਸੀ ਉਦੋਂ ਵੀ ਤੁਸੀਂ ਹੁਸ਼ਿਆਰ ਸੀ ਜਾਂ ਫਿਰ ਸਮੇਂ ਦੇ ਨਾਲ ਕੋਈ ਬਦਲਾਅ ਆਏ ਤੇ ਤੁਹਾਡੇ ਦਿਮਾਗ ਦੇ ਉੱਤੇ ਪੜ੍ਹਨ ਦਾ ਭੂਤ ਸਵਾਰ ਹੋਇਆ?
1: ਹਾਂਜੀ ਸਰ, ਬਿਲਕੁਲ ਸਰ, ਇਸ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਜੋ ਪਹਿਲਾਂ ਦੀ ਆਪਾਂ ਪ੍ਰਾਇਮਰੀ ਸਕੂਲ ਦੀ ਗੱਲ ਕਰੀਏ, ਪ੍ਰਾਇਮਰੀ ਸਿੱਖਿਆ ਦੌਰਾਨ ਸਰ ਮੈਂ ਇੱਕ ਐਵਰੇਜ ਸਟੂਡੈਂਟ ਹੀ ਸੀ
0: ਜੀ
1: ਤੇ ਉਸ ਤੋਂ ਬਾਅਦ ਇੱਕ ਲੋਕਡਾਊਨ ਦਾ ਸਮਾਂ ਆਇਆ ਜੋ ਕਿ ਵਿਦਿਆਰਥੀਆਂ ਦੀ ਸਟੱਡੀ ਦਾ ਬਹੁਤ ਹੀ ਮਤਲਬ ਕਿ ਮਾਹੌਲ ਖਰਾਬ ਕਰ ਦਿੱਤਾ ਸਰ।
0: ਜੀ
1: ਜਿੱਦਾਂ ਕਿ ਆਨਲਾਈਨ ਕਲਾਸਿਸ ਦੇ ਨਾਲ ਆਪਣੀ ਸਟੱਡੀ ਹੋਣ ਲੱਗ ਪਈ ਜੋ ਕਿ ਇੱਕ ਇੰਟਰਸਟ ਨਹੀਂ ਸਟੂਡੈਂਟ ਦਿਖਾਉਂਦੇ ਸੀਗੇ, ਵੀ ਨੋਟੀਫਿਕੇਸ਼ਨ ਜਿੱਦਾਂ ਵੀ ਡਿਸਟ੍ਰੈਕਸ਼ਨ ਜੋ ਮੋਬਾਈਲ ਫੋਨ ਆਪਾਂ ਦੇਖਦੇ ਹਾਂ ਵੀ ਟੈਕਨੋਲੋਜੀ ਜਾਂ ਸੋਸ਼ਲ ਮੀਡੀਆ
0: ਜੀ
1: ਡਿਸਟ੍ਰੈਕਸ਼ਨ ਦਾ ਇੱਕ
0: ਜੀ
1: ਮੁੱਖ ਕਾਰਨ ਬਣਦਾ ਸੀ
0: ਜੀ
1: ਤੇ ਉਸ ਤੋਂ ਬਾਅਦ ਜੋ ਸਟੱਡੀ ਦਾ ਜੋ ਬਹੁਤ ਹੀ ਮਾੜਾ ਪ੍ਰਭਾਵ ਆਪਣੇ ਲੋਕਡਾਊਨ ਨੇ ਪਾਇਆ। ਉਸ ਤੋਂ
0: ਜੀ
1: ਬਾਅਦ ਸਰ ਮੈਂ ਦੇਖਿਆ ਵੀ ਜੋ ਵੀ ਮਾਹੌਲ ਖਰਾਬ ਕੀਤਾ ਇਸਦਾ ਕੋਟਾ ਪੂਰਾ ਆਪਾਂ 11ਵੀਂ 12ਵੀਂ ਕਲਾਸ ਵਿੱਚ ਹੀ ਕਰਨਾ ਹੈ ਤੇ
0: ਜੀ
1: ਵਧੀਆ ਸਟੱਡੀ ਕਰਨੀ ਹੈ, ਡਿਸਟ੍ਰੈਕਸ਼ਨ ਨੂੰ ਹਟਾਉਣਾ ਹੈ
0: ਜੀ
1: ਤਾਂ ਸਰ ਇਹੀ ਮੁੱਖ ਕਾਰਨ ਜੋ ਲੋਕਡਾਊਨ ਰਿਹਾ ਗਾ
0: ਜੀ ਜੀ
1: ਸਟੱਡੀ ਦੇ ਕਾਰਨ।
0: ਹੈਲੋ।
1: ਹੈਲੋ, ਹਾਂਜੀ
0: ਹਾਂ
1: ਸਰ, ਇਹ ਲੋਕਡਾਊਨ ਦੀ ਵਜ੍ਹਾ ਨਾਲ ਜੋ ਸਟੱਡੀ ਦਾ ਨੁਕਸਾਨ ਹੋਇਆ
0: ਜੀ ਜੀ
1: ਤੇ ਉਸ ਨੂੰ ਦੇਖਦੇ ਹੋਏ 11ਵੀਂ ਅਤੇ 12ਵੀਂ ਕਲਾਸ ਵਿੱਚ ਮੈਂ ਇੱਕ ਫੈਸਲਾ ਲਿਆ ਕਿ ਜੋ ਪਿਛਲਾ ਨੁਕਸਾਨ ਹੋ ਚੁੱਕਿਆ ਉਸ ਦੀ ਭਰਵਾਈ ਆਪਾਂ ਹੁਣ 11ਵੀਂ 12ਵੀਂ ਅਤੇ ਆਪਣੀ ਕਾਲਜ ਦੇ ਐਗਜ਼ਾਮਾਂ ਵਿੱਚ ਹੀ ਕਰਨੀ ਹੈ
0: ਅੱਛਾ ਮੈਨੂੰ ਇਹ
1: ਤਾਂ ਇਹ ਸਰ
0: ਦੱਸੋ
1: ਮੇਰੀ ਮੋਟੀਵੇਸ਼ਨ ਬਣੀ ਇੱਕ।
0: ਜੀ, ਇੱਕ ਮੈਂ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਹਾਡੇ ਲਈ ਮੋਬਾਈਲ ਡਿਸਟ੍ਰੈਕਸ਼ਨ ਹੈ ਕਿ ਨਹੀਂ ਹੈ, ਕਿਉਂਕਿ ਤੁਸੀਂ ਟੌਪਰ ਸਟੂਡੈਂਟ ਹੋ ਤਾਂ ਤੁਹਾਡੇ ਇਸ ਬਾਰੇ ਕੀ ਨਜ਼ਰੀਏ ਨੇ?
1: ਜੀ ਸਰ, ਬਿਲਕੁਲ, ਜੋ ਮੋਬਾਈਲ ਹੈ ਇੱਕ ਡਿਸਟ੍ਰੈਕਸ਼ਨ ਦਾ ਹੀ ਆਪਾਂ ਸਰੋਤ ਕਹਿ ਸਕਦੇ ਹਾਂ, ਬਿਲਕੁਲ ਇਹ ਡਿਸਟ੍ਰੈਕਸ਼ਨ ਦਾ ਹੀ ਸਰੋਤ ਹੈ ਸਰ। ਜਿੱਦਾਂ ਵੀ ਆਪਾਂ ਜੇ ਆਪਾਂ ਟੌਪਰ ਸਟੂਡੈਂਟ ਹੋਣ ਚਾਹੇ ਐਵਰੇਜ ਸਟੂਡੈਂਟ ਹੋਣ ਸਰ, ਉਹ ਮੋਬਾਈਲ ਦੀ ਵਰਤੋਂ ਕਰਦੇ ਨੇ ਚਾਹੇ ਆਪਣੀ ਸਟੱਡੀ ਨੂੰ ਲੈ ਕੇ ਘਰ ਲੈਕਚਰ ਚ ਲਗਾਉਣ, ਆਨਲਾਈਨ ਬੈਚ ਵਗੈਰਾ ਪਰਚੇਜ਼ ਕਰਦੇ ਨੇ ਸਰ, ਉਹ ਮੋਬਾਈਲ ਦੀ ਜ਼ਰੂਰਤ ਮਤਲਬ ਇੱਕ ਨਿੱਜੀ ਜ਼ਰੂਰਤ ਹੈ ਉਹਨਾਂ ਲਈ ਵੀ। ਬਟ ਜੇ ਆਪਾਂ ਡਿਸਟ੍ਰੈਕਸ਼ਨ ਦੀ ਗੱਲ ਕਰੀਏ ਤਾਂ ਡਿਸਟ੍ਰੈਕਸ਼ਨ ਇੱਕ ਮੇਨ ਕਾਰਨ ਆਉਂਦਾ ਹੀ ਆਉਂਦਾ ਸਟੱਡੀ ਦੇ ਫੇਜ਼ ਵਿੱਚ ਵੀ ਆਉਂਦਾ। ਜਿੱਦਾਂ ਆਪਾਂ ਕੋਈ ਕਲਾਸਿਸ ਜਾਂ ਫਿਰ ਲੈਕਚਰ ਵਗੈਰਾ ਅਟੈਂਡ ਕਰਦੇ ਹਾਂ ਸਰ, ਜਦੋਂ ਮੋਬਾਈਲ ਨੋਟੀਫਿਕੇਸ਼ਨ, ਵਟਸਐਪ ਜਾਂ ਫਿਰ ਕੋਈ ਐਡ ਵਗੈਰਾ ਵਿੱਚ ਆਉਂਦੀ ਹੈ ਤਾਂ ਸਰ ਇਹ ਮੇਨ ਡਿਸਟ੍ਰੈਕਸ਼ਨ ਦਾ ਹੀ ਕਾਰਨ ਹੈ। ਜੋ ਆਪਾਂ ਡਿਸਟ੍ਰੈਕਸ਼ਨ ਆਪਾਂ ਰਿਡਿਊਸ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਕੋਈ ਸਟੱਡੀ ਦੇ ਰਿਗਾਰਡਿੰਗ ਆਪਣੇ ਮੋਬਾਈਲ ਫੋਨ ਜਾਂ ਸੋਸ਼ਲ ਮੀਡੀਆ ਦਾ ਕੋਈ ਵੀ ਸਰੋਤ ਯੂਜ਼ ਕਰਦੇ ਹੋ ਤਾਂ ਆਪਣੇ ਹੈਂਡ ਰਿਟਨ ਨੋਟਸ ਨਾਲ ਨਾਲ ਬਣਾਉਂਦੇ ਰਹੋ ਤਾਂ ਜੋ ਆਪਾਂ ਨੂੰ ਬਾਰ ਬਾਰ ਮੋਬਾਈਲ ਫੋਨ ਜਾਂ ਕੋਈ ਵੀ ਸੋਸ਼ਲ ਮੀਡੀਆ ਸਰੋਤ ਬਾਰ ਬਾਰ ਵਰਤਿਆ ਨਾ ਜਾਵੇ, ਬਾਰ ਬਾਰ ਆਪਾਂ ਉਸਦੀ ਵਰਤੋਂ ਨਾ ਕਰੀਏ ਤੇ ਡਿਸਟ੍ਰੈਕਸ਼ਨ ਤੋਂ ਬਚ ਸਕੀਏ ਸਰ।
0: ਜੀ, ਇੱਕ ਗੱਲ ਮੈਂ ਇੱਥੇ ਹੋਰ ਐਡ ਕਰਨਾ ਚਾਹਾਂਗਾ ਕਿ ਕਈ ਵਾਰ ਕੀ ਹੁੰਦਾ ਨਾ ਕਿ ਮਾਪੇ ਨਾ ਦਬਾਅ ਬਣਾਉਂਦੇ ਨੇ ਬੱਚਿਆਂ ਤੇ ਕਿ ਸਾਡਾ ਜਵਾਕ ਪੜ੍ਹਦਾ ਨਹੀਂ ਜੀ, ਸਾਡੇ ਬੱਚੇ ਪੜ੍ਹਦੇ ਨਹੀਂ। ਤੇ ਅਸੀਂ ਆਪਦੇ ਸਮਿਆਂ ਦੇ ਵਿੱਚ ਬਹੁਤ ਪੜ੍ਹਦੇ ਹੁੰਦੇ ਸੀ, ਅਸੀਂ ਫੋਕਸ ਨਾਲ ਪੜ੍ਹਦੇ ਹੁੰਦੇ ਸੀ, ਅਸੀਂ ਆਪਦੀ ਜਮਾਤ ਦੇ ਵਿੱਚ ਬਹੁਤ ਚੰਗੇ ਨੰਬਰ ਪ੍ਰਾਪਤ ਕਰਦੇ ਸੀਗੇ। ਤੇ ਉੱਥੇ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਉਸ ਸਮੇਂ ਦੇ ਵਿੱਚ ਨਾ ਡਿਸਟ੍ਰੈਕਸ਼ਨ ਬਹੁਤ ਘੱਟ ਸੀ ਭਾਵੇਂ, ਕਿਉਂਕਿ ਉਸ ਵਕਤ ਫੋਨ ਹੁੰਦੇ ਨਹੀਂ ਸੀ, ਤੇ ਪਰ ਸਵਾਲ ਲੱਭਣ ਦੇ ਲਈ ਨਾ ਪੂਰੀ ਲਾਇਬ੍ਰੇਰੀ ਛਾਣਨੀ ਪੈਂਦੀ ਸੀ ਬੱਚਿਆਂ ਨੂੰ, ਕਿਉਂਕਿ ਉਸ ਵੇਲੇ ਕੋਈ ਜ਼ਰੀਆ ਨਹੀਂ ਸੀਗਾ ਨੌਲੇਜ ਹਾਸਲ ਕਰਨ ਦਾ। ਲਾਇਬ੍ਰੇਰੀ ਦੇ ਵਿੱਚ ਇੱਕ ਇੱਕ ਕਿਤਾਬ ਵਿੱਚੋਂ ਇੱਕ ਇੱਕ

0: ਅਖਬਾਰ ਨੂੰ ਲੱਭਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ। ਪਰ ਅੱਜ ਦੇ ਜ਼ਮਾਨੇ ਦੇ ਵਿੱਚ ਸਹੂਲਤਾਂ ਬਹੁਤ ਨੇ, ਇੱਕ ਕਲਿੱਕ ਦੇ ਵਿੱਚ AI ਤੋਂ ਸਵਾਲ ਦਾ ਜਵਾਬ ਜਿਹੜਾ ਮਿਲ ਜਾਂਦਾ ਹੈਗਾ। ਪਰ ਉੱਥੇ ਹੀ ਜਿਹੜੇ ਬੱਚੇ ਨੇ ਡਿਸਟ੍ਰੈਕਸ਼ਨ ਦਾ ਜਿਹੜਾ ਸ਼ਿਕਾਰ ਹੋਏ ਨੇ, ਤੇ ਇਸ ਡਿਸਟ੍ਰੈਕਸ਼ਨ ਦੇ ਵਿੱਚੋਂ ਪੜ੍ਹਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਤੇ ਵੈਸੇ ਵੀ ਜਦੋਂ ਆਪਾਂ ਪੜ੍ਹਦੇ ਹਾਂ ਜਾਂ ਫਿਰ ਪੜ੍ਹਨ ਦੇ ਦੌਰਾਨ ਅੱਧ ਤੋਂ ਵੱਧ ਧਿਆਨ ਜਿਹੜਾ ਉਹ ਫੋਨ ਦੇ ਨੋਟੀਫਿਕੇਸ਼ਨਾਂ ਤੇ ਹੁੰਦਾ ਹੈ। ਤੇ ਤੁਹਾਡੇ ਲਈ ਇਹ ਪ੍ਰਸ਼ਨ ਹੈ ਕਿ ਜਦੋਂ ਤੁਹਾਡਾ ਦਿਮਾਗ, ਜੋ ਤੁਸੀਂ ਪੜ੍ਹ ਰਹੇ ਹੋਵੋਗੇ, ਤਾਂ ਜਦੋਂ ਤੁਹਾਡਾ ਦਿਮਾਗ ਰੀਲਾਂ ਜਾਂ ਸੋਸ਼ਲ ਮੀਡੀਆ ਦੇ ਵੱਲ ਡਿਸਟਰੈਕਟ ਹੁੰਦਾ ਹੈ, ਤਾਂ ਤੁਸੀਂ ਪੜ੍ਹਾਈ ਦੇ ਵਿੱਚ ਕਿਵੇਂ ਰੀਫੋਕਸ ਕਰਦੇ ਹੋ?
1: ਹਾਂਜੀ ਸਰ, ਬਿਲਕੁਲ ਇਹ ਤੁਹਾਡਾ ਜੋ ਸਵਾਲ ਹੈ ਬਿਲਕੁਲ ਜਾਇਜ਼ ਹੈ ਸਰ। ਜਿੱਦਾਂ ਵੀ ਆਪਾਂ ਜਿੱਦਾਂ ਐਗਜ਼ਾਮ ਫੇਜ਼ ਹੈ, ਐਗਜ਼ਾਮ ਫੇਜ਼ ਦੇ ਵਿੱਚ ਆਪਾਂ ਨੂੰ ਸਿਰਫ ਆਪਣਾ ਧਿਆਨ ਜੋ ਫੋਕਸ ਹੈ ਉਹ ਸਟੱਡੀ ਵੱਲ ਆਪਾਂ ਕੰਟਰੋਲ ਫੋਕਸ ਵੀ ਕਰਦੇ ਹਾਂ, ਡਿਸਟ੍ਰੈਕਸ਼ਨ ਤੋਂ ਕੰਟਰੋਲ ਵੀ, ਨਹੀਂ ਮੋਬਾਈਲ ਨਹੀਂ ਚਲਾਉਣਾ, ਵੀ 2-3 ਮਹੀਨੇ ਲਈ ਫੋਨ ਨੂੰ ਆਪਾਂ ਇੱਕ ਲੋਕ ਲੋਕ ਦੀ ਤਰ੍ਹਾਂ ਰੱਖਦੇ, ਵੀ ਲੋਕ ਲਾ ਕੇ ਰੱਖ ਦਈਏ, ਵੀ ਸਿਰਫ ਸਟੱਡੀ ਦੇ ਉੱਪਰ ਹੀ ਫੋਕਸ ਰੱਖਣਾ। ਤੇ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਜਿੱਦਾਂ ਡਿਸਟ੍ਰੈਕਸ਼ਨ ਤੋਂ ਬਚਣਾ, ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਜਿੱਦਾਂ ਆਪਾਂ ਹੈਂਡ ਰਿਟਨ ਨੋਟਸ, ਤੇ ਸਭ ਤੋਂ ਵੱਡੀ ਸਰ ਆਪਣੀ ਬੈਨੀਫਿਸ਼ੀਅਲ ਆਪਣੇ ਲਈ ਬਹੁਤ ਹੀ ਕੰਮ ਆਉਂਦਾ ਹੈਂਡ ਰਿਟਨ ਨੋਟਸ। ਆਪਾਂ ਜਿੱਦਾਂ ਮੋਬਾਈਲ ਦੀ ਵੀ ਯੂਜ ਕਰਦੇ ਹਾਂ ਤਾਂ ਹੈਂਡ ਰਿਟਨ ਨੋਟਸ ਮੋਬਾਈਲ ਤੋਂ ਆਪਾਂ ਲੈਕਚਰ ਅਟੈਂਡ ਕਰਦੇ ਤਾਂ ਨਾਲ ਨਾਲ ਹੈਂਡ ਰਿਟਨ ਨੋਟਸ ਵੀ ਬਣਾਉਂਦੇ ਰਹੋ, ਵੀ ਤਾਂ ਜੋ ਆਪਾਂ ਬਾਰ ਬਾਰ ਮੋਬਾਈਲ ਦੀ ਵਰਤੋਂ ਨਾ ਕਰੀਏ ਤੇ ਨੋਟੀਫਿਕੇਸ਼ਨ ਵਰਗੀਆਂ ਡਿਸਟ੍ਰੈਕਸ਼ਨ ਤੋਂ ਆਪਾਂ ਬਚ ਸਕੀਏ। ਤੇ ਸਰ ਜੋ ਤੁਸੀਂ ਤੁਹਾਡਾ ਇੱਕ ਅਗਲਾ ਪ੍ਰਸ਼ਨ ਸੀਗਾ ਵੀ ਪੇਰੈਂਟਸ ਦਾ ਪ੍ਰੈਸ਼ਰ, ਸਰ ਆਪਾਂ ਨੂੰ ਪਤਾ ਹੈ ਵੀ ਪੇਰੈਂਟਸ ਨੂੰ ਆਪਣੇ ਤੱਕ ਬਹੁਤ ਐਕਸਪੈਕਟੇਸ਼ਨ ਹੁੰਦੀ ਹੈ, ਆਪਣੇ ਬੱਚਿਆਂ ਤੱਕ ਬਹੁਤ ਐਕਸਪੈਕਟੇਸ਼ਨ ਹੁੰਦੀ ਹੈਗੀ, ਵੀ ਕਾਫੀ ਉਹਨਾਂ ਦੇ ਡ੍ਰੀਮਸ ਹੁੰਦੇ ਨੇ, ਬਟ ਇਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰਨਾ ਚਾਹੀਦਾ ਸਟੂਡੈਂਟਸ ਨੂੰ, ਵੀ ਆਪਣੇ ਬੱਚਿਆਂ ਦੀ ਜ਼ਿਆਦਾ ਸਟੱਡੀ ਦਾ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ, ਵੀ ਐਕਸਪੈਕਟੇਸ਼ਨ ਆਪਾਂ ਉਹਨਾਂ ਦੀ ਕੀਮਤ ਸਮਝਦੇ, ਐਕਸਪੈਕਟੇਸ਼ਨ ਪੇਰੈਂਟਸ ਕਰਦੇ ਨੇ ਬਟ ਉਹ ਆਪਣੇ ਬੱਚਿਆਂ ਦਾ ਇੰਟਰਸਟ ਸਮਝਣ, ਸਭ ਤੋਂ ਵੱਡੀ ਗੱਲ ਇੰਟਰਸਟ ਦੀ ਹੈ, ਵੀ ਬੱਚੇ ਦਾ ਇੰਟਰਸਟ ਸਟੱਡੀ ਵੱਲ ਹੈ, ਸਪੋਰਟਸ ਹੈ ਜਾਂ ਫਿਰ ਹੋਰ ਕੋਈ ਕਲਚਰ ਐਕਟੀਵਿਟੀਜ਼ ਦੇ ਵਿੱਚ ਵੀ ਹੁੰਦਾ, ਤਾਂ ਇਸ ਲਈ ਸਭ ਤੋਂ ਪਹਿਲਾਂ ਬੱਚਿਆਂ ਦਾ ਇੰਟਰਸਟ ਸਮਝਣ, ਟੀਚਰ ਦਾ ਇੰਟਰਸਟ ਸਮਝਣ, ਪ੍ਰੈਸ਼ਰ ਨਾ ਪਾਉਣ ਕਦੇ ਵੀ ਬੱਚਿਆਂ ਤੇ, ਤੇ ਜੇ ਬੱਚਿਆਂ ਨੂੰ ਦਿੱਕਤ ਵੀ ਆਉਂਦੀ ਹੈ ਕਦੇ ਸਟੱਡੀ ਫੇਜ਼ ਦੇ ਵਿੱਚ ਹੋ ਗਿਆ ਸਪੋਰਟਸ ਦੇ ਵਿੱਚ, ਉਹਨਾਂ ਦੇ ਵਿੱਚ ਵੱਧ ਚੜ ਕੇ ਉਹਨਾਂ ਦੀ ਹੈਲਪ ਦਾ ਇੱਕ ਵਧੀਆ ਜ਼ਰੀਆ ਬਣ ਸਕਦਾ।
0: ਜੀ ਬਿਲਕੁਲ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ। ਇੱਕ ਸਵਾਲ ਅਕਸਰ ਆਉਂਦਾ ਹੈ ਕਿ ਇੱਕ ਐਵਰੇਜ ਸਟੂਡੈਂਟ ਤੇ ਟੌਪਰ ਸਟੂਡੈਂਟ ਦੇ ਵਿੱਚ ਦਿਮਾਗ ਦਾ ਫਰਕ ਨਹੀਂ ਹੁੰਦਾ, ਸਿਰਫ ਆਦਤਾਂ ਦਾ ਫਰਕ ਹੁੰਦਾ ਹੈ। ਇਹੋ ਜਿਹੀਆਂ 2-3 ਆਦਤਾਂ ਬਾਰੇ ਦੱਸੋ ਜੋ ਵਿਦਿਆਰਥੀਆਂ ਨੂੰ ਨਾ ਆਪਣੀ ਪੜ੍ਹਾਈ ਦੇ ਵਿੱਚ ਚੰਗੇ ਨਤੀਜੇ ਲਿਆਉਣ ਲਈ ਅੱਜ ਤੋਂ ਹੀ ਅਪਣਾਉਣੀਆਂ ਚਾਹੀਦੀਆਂ ਨੇ।
1: ਜੀ ਸਰ ਬਿਲਕੁਲ, ਸਰ ਟੋਪਰ ਤੇ ਐਵਰੇਜ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਬ੍ਰੇਨ ਸਿਰਫ ਬਿਲਕੁਲ ਸਾਰਿਆਂ ਦਾ ਇੱਕ ਬਰਾਬਰ ਹੀ ਹੁੰਦਾ, ਬਟ ਜੋ ਦੋ ਕੁਝ ਕੁ ਆਦਤਾਂ ਹੁੰਦੀਆਂ ਨੇ ਜੋ ਆਪਾਂ ਬਦਲਨੇ ਆ, ਜਿਵੇਂ ਕਿ ਆਪਾਂ ਛੋਟੇ ਛੋਟੇ ਸਟੱਡੀ ਦੇ ਫੇਜ਼ ਦੇ ਵਿੱਚ ਆਪਾਂ ਦੇਖੀਏ ਤਾਂ ਆਪਾਂ ਛੋਟੇ ਛੋਟੇ ਟਾਰਗੇਟ ਸੈੱਟ ਕਰਦੇ, ਇੱਕ ਦਿਨ ਵਿੱਚ ਆਪਾਂ ਟਾਰਗੇਟ ਸੈੱਟ ਕਰਦੇ, ਜਿੱਦਾਂ ਆਪਣੇ ਕੋਈ ਟਫ ਸਬਜੈਕਟ ਹੈ ਆਪਾਂ ਉਹਦੇ ਟਾਰਗੇਟ ਸੈੱਟ ਕਰਦੇ ਹਾਂ ਵੀ ਅੱਜ ਮੈਂ ਇਹ ਚੈਪਟਰ ਤੇ ਫੋਕਸ ਕਰਨਾ, ਇਹ ਚੈਪਟਰ ਖਤਮ ਕਰਨਾ, ਇਹ ਐਗਜ਼ਾਮਪਲਸ ਸੋਲਵ ਕਰਨੀਆਂ ਨੇ, ਛੋਟੇ ਛੋਟੇ ਟਾਰਗੇਟ ਆਪਾਂ ਸੈੱਟ ਕਰਦੇ, ਜਿੱਦਾਂ ਇੱਕ ਘੰਟੇ ਦੇ ਵਿੱਚ ਆਪਾਂ ਇੱਕ ਟਾਰਗੇਟ ਸੈੱਟ ਕੀਤਾ ਵੀ ਮੈਂ ਇਹ ਚੈਪਟਰ ਖਤਮ ਕਰਨਾ, ਤਾਂ ਆਪਣਾ ਬ੍ਰੇਨ ਆਪਾਂ ਨੂੰ ਇਹੀ ਕਹੂਗਾ ਵੀ ਇੱਕ ਘੰਟੇ ਦੇ ਵਿੱਚ ਇਹ ਮੇਰਾ ਟਾਸਕ ਹੈ, ਮੈਂ ਕੰਪਲੀਟ ਕਰਨਾ। ਉਸ ਤੋਂ ਬਾਅਦ ਸਰ ਜਦੋਂ ਆਪਾਂ ਟਾਸਕ ਕੰਪਲੀਟ ਕਰਨ ਤੋਂ ਬਾਅਦ ਆਪਾਂ ਨੂੰ ਏਦਾਂ ਲੱਗਦਾ ਵੀ ਆਪਾਂ ਨੂੰ ਸਟੱਡੀ ਦੀ ਇੱਕ ਹੋਰ ਇੱਕ ਨਾ ਭੁੱਖ ਜਾਗਦੀ ਹੈ ਅੰਦਰ, ਵੀ ਅੱਗੇ ਆਪਾਂ ਫਿਰ ਆਪਾਂ ਦਿਮਾਗ ਆਪਾਂ ਨੂੰ ਕਹਿੰਦਾ ਵੀ ਮੈਨੂੰ ਇੱਕ ਹੋਰ ਟਾਸਕ ਦੀ ਇੱਕ ਭੁੱਖ ਵੱਧਦੀ ਹੈ ਸਰ ਸਟੱਡੀ ਦੀ, ਤੇ ਆਪਾਂ ਛੋਟੇ ਛੋਟੇ ਟਾਰਗੇਟ ਦੇ ਵਿੱਚ ਸਟੱਡੀ ਨੂੰ ਡਿਵਾਈਡ ਕਰਦੇ ਹਾਂ, ਚਾਹੇ ਆਪਾਂ ਦਿਨ ਦਾ ਇੱਕ ਚੈਪਟਰ ਚਾਹੇ ਇੱਕ ਸਮ ਕੁਛ ਵੀ ਆਪਾਂ ਇੱਕ ਚੈਪਟਰ ਹੀ ਸੋਲਵ ਕਰੀਏ ਸਰ, ਬਟ ਉਹ ਟਾਰਗੇਟ ਦੇ ਵਿੱਚ ਰੱਖੀਏ, ਵੀ ਸੀਕੁਐਂਸਲੀ ਟਾਈਮ ਦੇ ਵਿੱਚ ਡਿਵਾਈਡ ਕਰਕੇ ਰੱਖੀਏ ਤਾਂ ਸਰ ਕਦੇ ਵੀ ਐਵੇਂ ਆਪਾਂ ਨੂੰ ਥਕਾਵਟ ਨਹੀਂ ਆਊਗੀ, ਕਦੇ ਵੀ ਆਪਾਂ ਬੋਰ ਨਹੀਂ ਹੋਵਾਂਗੇ ਸਟੱਡੀ ਤੋਂ।
0: ਮਤਲਬ ਕਿ ਮਨ ਦੇ ਮੁਤਾਬਿਕ ਨਹੀਂ ਚੱਲਣਾ, ਮਨ ਨੂੰ ਆਪਦੇ ਅਧੀਨ ਕਰਕੇ ਚੱਲਣਾ ਹੈਗਾ, ਕਿ ਮਨ ਕਹੇ ਕਿ
1: ਜੀ
0: ਹਾਂ
1: ਸਰ,
0: ਮੈਂ ਇੱਧਰ ਜਾਣਾ ਹੈ, ਮੈਂ ਫੋਨ ਚਲਾਉਣਾ ਹੈ, ਮੈਂ ਨੋਟੀਫਿਕੇਸ਼ਨ ਦੇਖਣੇ ਆ, ਤਾਂ ਤੁਸੀਂ ਜਿਹੜਾ ਆਪਦਾ ਟਾਰਗੇਟ ਮਿਥਿਆ ਉਸ ਦੇ ਵੱਲ ਹੀ ਤੁਸੀਂ ਫੋਕਸ ਦੇ ਰਹਿਣਾ ਹੈ।
1: ਜੀ ਸਰ,
0: ਜੀ। ਅਗਲਾ ਸਵਾਲ ਤੁਹਾਡੇ ਤੱਕ ਇਹ ਹੈ ਜੀ ਕਿ ਕਈ ਵਾਰ ਨਾ ਸਾਡੇ ਨਾਲ ਇਵੇਂ ਹੁੰਦਾ ਹੈ ਕਿ ਜੋਸ਼ ਜੋਸ਼ ਦੇ ਵਿੱਚ ਆ ਕੇ ਨਾ ਅਸੀਂ 2-3 ਦਿਨ ਲਗਾਤਾਰ ਪੜ੍ਹਾਈ ਕਰਦੇ ਹਾਂ ਤੇ ਚੌਥੇ ਦਿਨ ਬਰਨਆਊਟ ਹੋ ਜਾਂਦੇ ਹਾਂ, ਫਿਰ ਦਿਮਾਗ ਤੇ ਐਂ ਹੁੰਦਾ ਹੈ ਕਿ ਹਾਂ ਯਾਰ ਕੋਈ ਨਾ ਫਿਰ ਕਰ ਲਾਂਗੇ, ਤੇ ਭਾਵ ਕੰਸਿਸਟੈਂਸੀ ਜਾਂ ਲਗਾਤਾਰਤਾ ਘੱਟ ਜਾਂਦੀ ਹੈ, ਟੁੱਟ ਜਾਂਦੀ ਹੈ, ਤਾਂ ਤੁਹਾਡੀ ਰੋਜ਼ ਪੜ੍ਹਨ ਦੀ ਆਦਤ ਕਿਵੇਂ ਬਣੀ?
1: ਹਾਂਜੀ ਸਰ ਬਿਲਕੁਲ, ਇਹ ਪ੍ਰਸ਼ਨ ਦਾ ਉੱਤਰ ਸਰ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਦੇਣਾ ਚਾਹੁੰਦੀ ਹਾਂ। ਸਰ ਸਭ ਤੋਂ ਪਹਿਲਾਂ ਆਪਾਂ ਟਾਰਗੇਟ ਦੀ ਗੱਲ ਕੀਤੀ, ਵੀ ਆਪਾਂ ਇੱਕ ਚਾਹੇ ਛੋਟਾ ਟਾਰਗੇਟ ਸਰ ਸੈੱਟ ਕਰੀਏ, ਆਪਾਂ ਜਿੱਦਾਂ ਇੱਕ ਚੈਪਟਰ ਦਾ ਟਾਰਗੇਟ ਸੈੱਟ ਕੀਤਾ ਹਨਾ, ਤੇ ਉਸ ਨੂੰ ਆਪਾਂ ਟਾਰਗੇਟ ਨੂੰ ਡਿਵਾਈਡਰਸ ਦੇ ਵਿੱਚ ਜੋੜ ਲਿਆ, ਜਿੱਦਾਂ ਆਪਾਂ ਕਈ ਸਟੂਡੈਂਟ ਹੁੰਦੇ ਨੇ ਵੀ ਕੋਈ ਵੀਡੀਓ ਦੇਖ ਕੇ ਇੱਕੋ ਦਮ ਮੋਟੀਵੇਸ਼ਨ ਹੋ ਜਾਂਦੇ ਨਾ, ਮੋਟੀਵੇਟ ਹੋਣ ਤੋਂ ਬਾਅਦ ਉਹ 2-4 ਦਿਨ ਲਗਾਤਾਰ ਮਤਲਬ ਜ਼ਿਆਦਾ ਹੀ ਸਟੱਡੀ ਕਰ ਲੈਂਦੇ, ਜਿਵੇਂ ਲਗਾਤਾਰ 3-4 ਘੰਟੇ, ਤੇ ਉਹ ਸਰ ਬ੍ਰੇਨ ਉਹ ਬ੍ਰੇਨ ਬੋਰ ਹੋ ਜਾਂਦਾ ਸਰ ਉਸ ਤੋਂ, ਤੇ ਕੰਸਿਸਟੈਂਸੀ ਜੋ ਹੁੰਦੀ ਉਹ ਟੁੱਟ ਜਾਂਦੀ ਹੈ, ਇਸ ਲਈ ਛੋਟੇ ਛੋਟੇ ਟਾਰਗੇਟ ਸੈੱਟ ਕਰੋ, ਚਾਹੇ 1 ਘੰਟੇ ਦਾ ਟਾਰਗੇਟ ਬਣਾਓ ਚਾਹੇ 2 ਦਾ, ਬਟ ਉਸਨੂੰ ਕੰਸਿਸਟੈਂਟ ਐਂਡ ਸੀਕੁਐਂਸਲੀ ਫੋਲੋ

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਹਰ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰਦੇ ਹੋ ਸਿਲਸਿਲਾ ਹਰ ਅਕਾਲ ਉਸਤਤ, ਜਿਸ ਦੇ ਤਹਿਤ ਮਿਤੀ 1 ਸਤੰਬਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਦੇ 3ਰੇ ਅਧਿਆਏ ਕਰਮ ਯੋਗ ਦੀ ਸਰਲ ਅਤੇ ਸੌਖੀ ਵਿਆਖਿਆ। ਜਾਣੋ ਕਰਮ ਕੀ ਹੈ, ਨਿਸ਼ਕਾਮ ਕਰਮ ਦਾ ਮਹੱਤਵ ਕੀ ਹੈ ਅਤੇ ਕਿਵੇਂ ਅਸੀਂ ਆਪਣੇ ਕਰਮਾਂ ਰਾਹੀਂ ਆਤਮਿਕ ਸ਼ਾਂਤੀ ਅਤੇ ਪਰਮਾਤਮਾ ਦੇ ਨੇੜੇ ਪਹੁੰਚ ਸਕਦੇ ਹਾਂ।

0: ਦਾ ਸਵਾਗਤ ਹੈ। ਅਤੇ ਦੋਸਤੋ, ਗੱਲਬਾਤ ਕਰ ਰਹੇ ਸੀ ਅਸੀਂ ਹਰਦੀਪ ਕੌਰ ਜੀ ਨਾਲ, ਜਿਨ੍ਹਾਂ ਨਾਲ ਗੱਲਬਾਤ ਦੇ ਵਿੱਚ ਅਸੀਂ ਜਾਣਿਆ ਕਿ ਵਿਦਿਆਰਥੀ ਜੀਵਨ ਦੇ ਸਵਾਲ ਜਿਹੜੇ ਸੀਗੇ ਉਹਨਾਂ ਦੇ ਬਾਰੇ ਅਸੀਂ ਹੱਲ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਤਕਨੀਕੀ ਕਾਰਨਾਂ ਕਰਕੇ ਉਹਨਾਂ ਦਾ ਜਿਹੜਾ ਫੋਨ ਹੈ ਜਿਹੜਾ ਉਹ ਸਾਡੇ ਤੋਂ ਕੱਟ ਹੋ ਗਿਆ। ਅਤੇ ਹੁਣ ਅਸੀਂ ਉਹਨਾਂ ਦੇ ਪਸੰਦੀਦਾ ਗੀਤ ਨੂੰ ਸੁਣਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਅਗਰ ਉਹਨਾਂ ਨਾਲ ਸੰਪਰਕ ਹੋ ਸਕੇ ਤਾਂ।
1: ਜੀ ਬਿਲਕੁਲ, ਬਹੁਤ ਵਧੀਆ ਗੱਲਾਂ ਤੁਸੀਂ ਕੀਤੀਆਂ, ਅਤੇ ਉਹਨਾਂ ਨੇ ਵੀ ਬਹੁਤ ਸਾਡੇ ਸਟੂਡੈਂਟਸ ਨੂੰ, ਸਾਡੇ ਵਿਦਿਆਰਥੀਆਂ ਨੂੰ ਬਹੁਤ ਸੋਹਣੀਆਂ ਜਾਣਕਾਰੀਆਂ ਦਿੱਤੀਆਂ। ਅਤੇ ਬਿਲਕੁਲ ਜੀ, ਬਣਦਾ ਹੈ ਜਦੋਂ ਆਪਾਂ ਪੜ੍ਹਦੇ ਹਾਂ ਜੋ ਜੋ ਦਿੱਕਤਾਂ ਆਉਂਦੀਆਂ, ਅੰਮ੍ਰਿਤ ਉਹ ਸਾਰੀਆਂ ਤੁਸੀਂ ਡਿਸਕਸ ਕੀਤੀਆਂ, ਅਤੇ ਬਿਲਕੁਲ ਉਹਨਾਂ ਦੀ ਪਸੰਦ ਅਤੇ ਸਤਿੰਦਰ ਸਰਤਾਜ ਦਾ ਗੀਤ ਅਸੀਂ ਸੁਣਦੇ ਹਾਂ ਅਤੇ ਹਾਜ਼ਰ ਹੁੰਦੇ ਹਾਂ ਇਸ ਮਿਊਜ਼ੀਕਲ ਬ੍ਰੇਕ ਤੋਂ ਬਾਅਦ।

0: ਜੀ, ਸਾਡਾ ਜਿਹੜਾ ਫੋਨ ਕਾਲ ਦੀ ਜਿਹੜੀ ਪ੍ਰੋਬਲਮ ਸੀ ਜੀ, ਉਹ ਸੋਲਵ ਹੋ ਚੁੱਕੀ ਹੈ ਅਤੇ ਅਸੀਂ ਹੁਣ ਫਿਰ ਤੋਂ ਹਰਦੀਪ ਕੌਰ ਜੀ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਹਾਂ ਅਤੇ ਉਹਨਾਂ ਨਾਲ ਦੁਬਾਰਾ ਤੋਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਅਤੇ ਅਗਲਾ ਸਵਾਲ ਸਾਡਾ ਹਰਦੀਪ ਕੌਰ ਜੀ ਇਹ ਹੈ ਜੀ ਕਿ ਮੋਬਾਈਲ ਡਿਸਟ੍ਰੈਕਸ਼ਨ ਹੀ ਨਹੀਂ ਫਾਇਦੇਮੰਦ ਵੀ ਹੈ, ਤਾਂ ਇਹ ਦੱਸੋ ਕਿ ਯੂਟਿਊਬ ਜਾਂ ਔਨਲਾਈਨ ਐਪਸ ਨਾਲ ਤੁਹਾਡੀ ਪੜ੍ਹਾਈ ਵਿੱਚ ਕਿੰਨੀ ਕੁ ਮਦਦ ਹੋਈ ਅਤੇ ਕਿਵੇਂ ਕਰੀ ਤੁਸੀਂ?
1: ਹਾਂਜੀ ਸਰ, ਬਿਲਕੁਲ ਸਰ, ਯੂਟਿਊਬ ਤੇ ਆਨਲਾਈਨ ਜੋ ਵੈਬਸਾਈਟਸ ਨੇ ਸਟੱਡੀ ਦੇ ਲਈ ਸਰ ਬਹੁਤ ਹੀ ਫਾਇਦੇਮੰਦ ਨੇ ਆਪਣੇ ਲਈ। ਤੇ ਬਟ ਸਰ ਇਹਦੀ ਵੀ ਇੱਕ ਲਿਮਿਟ ਹੁੰਦੀ ਹੈ ਸਟੱਡੀ ਨੂੰ, ਜਾਂ ਫੋਨ ਨੂੰ ਆਪਾਂ ਸਟੱਡੀ ਦੇ ਲਈ ਯੂਜ਼ ਕਰਨਾ, ਬਟ ਇਹਦੀ ਵੀ ਲਿਮਿਟ ਹੁੰਦੀ ਹੈਗੀ। ਵੀ ਜਿੱਦਾਂ ਆਪਾਂ ਜ਼ਿਆਦਾ ਆਪਾਂ ਸੋਸ਼ਲ ਮੀਡੀਆ ਯੂਜ਼ ਕਰਾਂਗੇ, ਬਟ ਆਪਾਂ ਫਿਰ ਕਿਤੇ ਨਾ ਕਿਤੇ ਡਿਸਟਰੈਕਟ ਹੋ ਹੀ ਜਾਵਾਂਗੇ। ਆਪਾਂ ਸੋਚਾਂਗੇ ਬਸ ਹੁਣ ਸਟੱਡੀ ਲਈ ਘੱਟ ਬਾਅਦ ਚ ਯੂਜ਼ ਕਰੂੰ, ਹੁਣ ਥੋੜਾ ਅਲੱਗ ਤੋਂ ਵੀ ਮਤਲਬ ਰੀਲਸ

0: ਸਕਰੋਲ ਕਰ ਲਈਏ ਵੀ ਆਪਾਂ ਏਦਾਂ ਲੱਗਦਾ ਵੀ ਸਟੱਡੀ ਹੁਣ ਕਾਫੀ ਹੋ ਗਈ ਸੋਸ਼ਲ ਮੀਡੀਆ ਤੋਂ, ਮਤਲਬ ਕਿ ਫੋਨ ਦੀ ਹੈਲਪ ਨਾਲ, ਬਟ ਹੁਣ ਆਪਾਂ ਖੁਦ ਲਈ ਵੀ ਆਪਾਂ ਏਦਾਂ ਸੋਚਣ ਲੱਗ ਜਾਂਦੇ ਹਾਂ ਵੀ ਹੁਣ ਰੀਲਸ ਸਕਰੋਲ ਕਰ ਰਹੀ ਵੀ ਖੁਦ ਲਈ ਫਨ ਲਈ ਵੀ ਯੂਜ਼ ਕਰ ਲਈਏ ਸਰ।
1: ਜੀ ਬਿਲਕੁਲ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ, ਤੇ ਪ੍ਰੋਗਰਾਮ ਹੈ ਜਿਹੜਾ ਉਹ ਆਪਦੀ ਸਮਾਪਤੀ ਦੀ ਤਰਫ ਵੱਧ ਰਿਹਾ ਹੈ, ਤੇ ਅਸੀਂ ਜਾਂਦੇ ਜਾਂਦੇ ਇੱਕ ਸਵਾਲ ਤੁਹਾਡੇ ਤੋਂ ਪੁੱਛਾਂਗੇ, ਆਖਰੀ ਸਵਾਲ ਇਸ ਪ੍ਰੋਗਰਾਮ ਦਾ, ਕਿ ਜਦੋਂ ਤੁਸੀਂ ਮਿਹਨਤ ਸਦਕਾ ਪੜ੍ਹਾਈ ਕਰਕੇ ਆਪਣੇ ਟੀਚੇ ਹਾਸਲ ਕੀਤੇ, ਮੈਡਲ ਟਰੋਫੀਆਂ ਜਿੱਤੇ, ਕਾਲਜ ਵਿੱਚ ਸਕੂਲ ਦੇ ਵਿੱਚ ਬੈਨਰਾਂ, ਇਸ਼ਤਿਹਾਰਾਂ ਤੇ ਅਖਬਾਰਾਂ ਦੇ ਵਿੱਚ ਤੁਹਾਡੀਆਂ ਫੋਟੋਆਂ ਤਸਵੀਰਾਂ ਛਪੀਆਂ, ਤਾਂ ਤੁਹਾਡਾ ਇਸ ਬਾਰੇ ਕੀ ਅਨੁਭਵ ਸੀ, ਕਿਉਂਕਿ ਤੁਸੀਂ ਬਹੁਤ ਮਿਹਨਤ ਕਰਕੇ ਇਸ ਸਥਾਨ ਤੇ ਆਏ, ਤੇ ਆਖਰੀ ਵਿੱਚ ਦੋ ਸ਼ਬਦ ਸਾਡੇ ਸਰੋਤਿਆਂ ਲਈ ਤੁਸੀਂ ਕੀ ਕਹਿਣਾ ਚਾਹੋਗੇ?
0: ਹਾਂਜੀ ਸਰ ਬਿਲਕੁਲ ਸਰ, ਸਭ ਤੋਂ ਪਹਿਲਾਂ ਕੋਈ ਵੀ ਸਟੂਡੈਂਟ ਹੈ ਜਾਂ ਫਿਰ ਕਿਸੇ ਵੀ ਫੇਜ਼ ਦੇ ਵਿੱਚ ਵਰਕ ਕਰ ਰਿਹਾ, ਚਾਹੇ ਉਹ ਸਪੋਰਟਸ ਫੇਜ਼ ਹੈ, ਸਟੱਡੀ ਫੇਜ਼ ਹੈ, ਸਰ ਉਹਦੇ ਦਿਲ ਜਾਂ ਦਿਮਾਗ ਵਿੱਚ ਇੱਕ ਲਗਨ ਹੋਣੀ ਚਾਹੀਦੀ, ਇੱਕ ਭੁੱਖ ਹੋਣੀ ਚਾਹੀਦੀ ਵੀ ਮੈਂ ਲਾਈਫ ਦੇ ਵਿੱਚ ਕਰਨਾ ਕੀ ਆ। ਤੇ ਸਰ ਉਹ ਭੁੱਖ ਨੂੰ ਆਪਾਂ ਜਾਗਰੂਕ ਰੱਖਦੇ ਹੋਏ ਇੱਕ ਤਿੰਨ ਫੇਜ਼ ਦੇ ਵਿੱਚ ਆਪਾਂ, ਤਿੰਨ ਫੇਜ਼ ਸਰ ਜੋ ਕਿ ਆਪਣੀ ਸਕਸੈਸ ਦਾ ਨਿਚੋੜ ਨਿਕਲਦੇ ਨੇ ਸਰ, ਸਭ ਤੋਂ ਪਹਿਲਾਂ ਹੈਗੀ ਹੈ ਲਗਨ, ਦੂਸਰਾ ਹੈਗਾ ਹਾਰਡ ਵਰਕ ਐਂਡ ਤੀਸਰਾ ਹੈਗਾ ਕੰਸਿਸਟੈਂਸੀ। ਸਰ ਹਾਰਡ ਵਰਕ ਜੋ ਹੈਗਾ ਵੀ ਆਪਾਂ ਜੇ ਆਪਾਂ ਹਾਰਡ, ਪਹਿਲਾਂ ਸਭ ਤੋਂ ਵੱਡੀ ਗੱਲ ਗਿਵ ਅਪ ਨਹੀਂ ਕਰਨਾ ਸਰ ਕਦੇ ਵੀ, ਚਾਹੇ ਆਪਾਂ ਕੰਸਿਸਟੈਂਸੀ ਸੀਕੁਐਂਸਲੀ ਕੰਟੀਨਿਊਸਲੀ ਹਮੇਸ਼ਾ ਬਰਕਰਾਰ ਰੱਖਣੀ ਹੈ ਸਟੱਡੀ ਦੇ, ਹਮੇਸ਼ਾ ਟੱਚ ਚ ਰੱਖ ਰਹਿਣਾ ਹੈਗਾ ਆਪਣੇ ਸੁਪਨੇ ਆਪਣੇ ਡਰੀਮ ਆਪਣੇ ਗੋਲ ਦੇ, ਹਮੇਸ਼ਾ ਟੱਚ ਚ ਰਹਿਣਾ, ਚਾਹੇ ਆਪਾਂ ਬ੍ਰੇਕ ਵੀ ਲਈਏ ਦਿਨ ਵਿੱਚ, ਕੋਈ ਵੀ ਵਰਕ ਕਰ ਰਹੇ ਹਾਂ, ਕੋਈ ਵੀ ਸਟੱਡੀ ਦੇ ਰਿਗਾਰਡਿੰਗ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ, ਹਮੇਸ਼ਾ ਉਸਦੇ ਟੱਚ ਚ ਰਹਿਣਾ ਤੇ ਟਾਰਗੇਟ ਬੇਸ ਟਾਰਗੇਟ ਸੈੱਟ ਕਰਨਾ ਰੋਜ਼ ਦਾ, ਸੁਬਹਾ ਉੱਠ ਕੇ ਵੀ ਅੱਜ ਮੈਂ ਕੀ ਕਰਨਾ, ਅੱਜ ਮਤਲਬ ਕਿੱਦਾਂ ਪ੍ਰੈਕਟਿਸ ਕਰਨੀ ਹੈ, ਸਟੱਡੀ ਹੈ ਚਾਹੇ ਸਪੋਰਟ ਹੈ ਜਾਂ ਫਿਰ ਕੋਈ ਵੀ ਗੇਮ ਹੈ, ਟਾਰਗੇਟ ਸੈੱਟ ਕਰਨਾ, ਟਾਰਗੇਟ ਨੂੰ ਕਾਫੀ ਮਤਲਬ ਕੁਛ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਰੱਖਣਾ ਵੀ ਕਿੰਨਾ ਟਾਈਮ ਤੋਂ ਕਿੰਨਾ ਟਾਈਮ ਕੀ ਕਰਨਾ ਸਰ, ਬਸ ਡਰੀਮਸ ਨੂੰ ਹਮੇਸ਼ਾ ਟੱਚ ਚ ਰੱਖਣਾ ਆਪਣੇ, ਤੇ ਹਮੇਸ਼ਾ ਆਪਣੇ ਡਰੀਮ ਦੇ ਟੱਚ ਚ ਰਹਿਣਾ ਤੇ ਕੰਸਿਸਟੈਂਸੀ ਹਮੇਸ਼ਾ ਸੀਕੁਐਂਸਲੀ ਬਰਕਰਾਰ ਰੱਖਣੀ ਹੈ ਤੇ ਨੈਵਰ ਵੀ ਗਿਵ ਅਪ, ਸਰ ਗਿਵ ਅਪ ਕਦੇ ਨਹੀਂ ਕਰਨਾ, ਹਮੇਸ਼ਾ ਫਲੋ ਕਰੋ
1: ਜੀ,
0: ਬਟ ਕੰਸਿਸਟੈਂਸੀ ਨਾਲ ਕਰੋ, ਕੰਟੀਨਿਊਸਲੀ ਨਾ ਕਰੋ।
1: ਜੀ ਬਿਲਕੁਲ, ਬਹੁਤ ਵਧੀਆ ਜਾਣਕਾਰੀ ਦਿੱਤੀ, ਤੇ ਮੈਨੂੰ ਆਸ ਹੈ ਕਿ ਜਿੰਨੇ ਵੀ ਸਾਡੇ ਸਰੋਤੇ, ਸਾਡੇ ਵਿਦਿਆਰਥੀ, ਸਾਡੇ ਮਾਪੇ ਸੁਣ ਰਹੇ ਨੇ, ਉਹ ਸਾਰੇ ਹੀ ਆਪਣੇ ਲਈ, ਆਪਣੇ ਵਿਦਿਆਰਥੀਆਂ ਲਈ, ਜਿੰਨੇ ਵੀ ਅਧਿਆਪਕ ਸੁਣ ਰਹੇ ਹੋ ਆਪਣੇ ਵਿਦਿਆਰਥੀਆਂ ਲਈ, ਆਪਣੇ ਬੱਚਿਆਂ ਲਈ, ਜਿਹੜੇ ਮਾਪੇ ਸੁਣ ਰਹੇ ਨੇ, ਉਹ ਇਹਨਾਂ ਜਾਣਕਾਰੀਆਂ ਨੂੰ ਉਹਨਾਂ ਤੱਕ ਪਹੁੰਚਾਉਣਗੇ, ਕਿਉਂਕਿ ਸਕੂਲ ਦਾ ਸਮਾਂ ਹੈ, ਸਕੂਲ ਦੇ ਵਿੱਚ ਹੋਣਗੇ ਵਿਦਿਆਰਥੀ, ਤੇ ਜਿੰਨੇ ਵੀ ਸੁਣ ਰਹੇ ਨੇ, ਸਾਡੀ ਆਸ ਹੈ ਕਿ ਸਾਰੇ ਵਿਦਿਆਰਥੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਨ, ਤੇ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ, ਤੇ ਅਸੀਂ ਇਸ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੇ
0: ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਵੀ,
1: ਬਹੁਤ ਧੰਨਵਾਦ ਤੁਹਾਡਾ ਜੀ। ਜੀ ਸਰੋਤਿਓ, ਇਹ ਸਨ ਸਾਡੇ ਅੱਜ ਦੇ ਮਹਿਮਾਨ ਹੋਣਹਾਰ ਵਿਦਿਆਰਥੀ ਹਰਦੀਪ ਕੌਰ, ਤੇ ਇਸ ਦੇ ਨਾਲ ਹੀ ਹੁਣ ਸਾਡਾ ਇਹ ਅਚੀਵਰਜ਼ ਸਿਲਸਿਲਾ ਇੱਥੇ ਹੀ ਖਤਮ ਹੁੰਦਾ ਹੈ, ਤੇ ਵੱਧਦੇ ਹਾਂ ਅਖਬਾਰੀ ਸੁਰਖੀਆਂ ਦੀ ਸਮੇਂ ਬਾਅਦ।

0: ਜੀ ਅਖਬਾਰ ਸਾਡੇ ਕੋਲ ਪਹੁੰਚ ਗਏ ਨੇ ਤੇ ਫਟਾਫਟ ਨਾਲ ਸਿਲਸਿਲਾ ਸ਼ੁਰੂ ਕਰਦੇ ਹਾਂ ਅਖਬਾਰੀ ਸੁਰਖੀਆਂ ਦਾ। ਤੇ ਮੇਰੇ ਕੋਲ ਖਬਰ ਲੱਗੀ ਹੈ ਜੀ ਦੇਸ਼ ਵਿਦੇਸ਼ ਜਾਗਰਣ ਦੇ ਸਫਾ ਨੰਬਰ 8 ਤੇ, ਹਾਰਮੋਨੀਆ ਕੇ ਪੀਐਮ ਕੇ ਸਾਥ ਮੋਦੀ ਕੀ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੀ ਦਵਿਪਕਸ਼ੀਯ ਬੈਠਕ, ਦੋਨੋਂ ਨੇਤਾਓਂ ਨੇ ਦਵਿਪਕਸ਼ੀਯ ਸੰਬੰਧੋਂ ਮੇਂ ਹੋ ਰਹੇ ਸੁਧਾਰ ਕਾ ਕੀਆ ਸਵਾਗਤ। ਆਰਮੇਨੀਆ ਕੇ ਸਾਥ ਸੰਬੰਧੋਂ ਪਰ ਭਾਰਤ ਸਰਕਾਰ ਲਗਾਤਾਰ ਦੇ ਰਹੀ ਧਿਆਨ ਤੇ। ਇਸ ਦੇ ਨਾਲ ਹੀ ਐਸੇ ਹੀ ਸਫ਼ੇ ਤੇ ਇੱਕ ਹੋਰ ਖਬਰ ਲੱਗੀ ਹੋ ਜੀ, INS ਨਿਪੁਣ ਨੌ ਸੈਨਾ ਕੇ ਬੇੜੇ ਮੇਂ ਸ਼ਾਮਿਲ, ਮੁੰਬਈ ਤੋਂ ਇਹ ਖਬਰ ਹੈ। ਮੁੰਬਈ ਕੇ ਸ਼ਿਤਿਜ ਪਰ ਸੋਮਵਾਰ ਕਾ ਸੂਰਿਆ ਭਾਰਤੀਯ ਨੌਸੈਨਾ ਕੇ ਇਤਿਹਾਸ ਮੇਂ ਇੱਕ ਔਰ ਸਵਰਨਿਮ ਅਧਿਆਇ ਲੇਕਰ ਆਇਆ। ਨੌਸੈਨਾ ਪ੍ਰਮੁੱਖ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਕੀ ਉਪਸਥਿਤੀ ਮੇਂ ਅਤਿਆਧੁਨਿਕ ਡੀਪ ਸੀ ਡਾਈਵਿੰਗ ਵੇਸਲ INS ਨਿਪੁਣ ਕੀ ਅਧਿਕਾਰਿਕ ਤੌਰ ਪਰ ਭਾਰਤੀਯ ਨੌਸੈਨਾ ਬੇੜੇ ਮੇਂ ਸ਼ਾਮਿਲ ਕਰ ਲਿਆ ਗਿਆ।
1: ਜੀ ਅਗਲੀ ਜਿਹੜੀ ਖਬਰ ਹੈ ਜੀ ਉਹ ਹੈ ਜੀ ਅਮਰੀਕੀ ਉਤਪਾਦਾਂ ਤੋਂ ਮੂੰਹ ਮੋੜਨ ਲੱਗੇ ਕੈਨੇਡੀਅਨ। ਕੈਨੇਡੀਅਨ ਸਰਕਾਰ ਨੇ ਜਿਵੇਂ ਪਹਿਲਾਂ ਹੀ ਅਮਰੀਕੀ ਉਤਪਾਦਾਂ ਦੇ ਉੱਤੇ ਜਿਹੜਾ ਉਹ ਟੈਕਸ ਲਗਾ ਦਿੱਤਾ ਸੀਗਾ, ਅਤੇ ਇਸ ਦੇ ਨਤੀਜੇ ਵਜੋਂ ਰਾਸ਼ਟਰਪਤੀ ਜਿਹੜੇ ਟਰੰਪ ਨੇ ਉਹਨਾਂ ਦਾ ਜਿਹੜਾ ਹੈਗਾ ਟੈਰਿਫਾਂ ਦਾ ਕਾਰਨ ਹੈ ਜਿਹੜਾ ਉਹ ਰੋਸ ਉਹਨਾਂ ਵੱਲੋਂ ਦੇਖਣ ਨੂੰ ਮਿਲ ਰਿਹਾ ਜੀ। ਇਹ ਜਿਹੜੀ ਅਖਬਾਰ 'ਤੇ ਖਬਰ ਲੱਗੀ ਹੈ ਜੀ ਇਹ ਹੈਗੀ ਪੰਜਾਬੀ ਟ੍ਰਿਬਿਊਨ ਬਠਿੰਡਾ ਦੀ ਇਹ ਖਬਰ ਹੈ ਜੀ, ਖਬਰਨਾਮਾ ਪੰਨੇ ਤੋਂ
0: ਜੀ। ਨਾਲ ਹੀ ਪੰਜਾਬੀ ਟ੍ਰਿਬਿਊਨ ਦੇ ਸਫ਼ਾ ਨੰਬਰ 8 ਤੇ ਖਬਰ ਲੱਗੀ ਜੀ ਕੇਂਦਰ ਵੱਲੋਂ ਮਣੀਪੁਰ ਵਿੱਚ ਜਨਗਣਨਾ ਮੁਲਤਵੀ, ਅਮਿਤ ਸ਼ਾਹ ਦੀ ਅਗਵਾਈ ਹੇਠ ਮੀਟਿੰਗ ਵਿੱਚ ਕੀਤਾ।

0: ਅਸਲਾ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਧੰਨਵਾਦ ਤੇ ਐਸੇ ਹੀ ਸਫੇ ਦੀ ਇੱਕ ਹੋਰ ਸੁਰਖੀ ਮੈਂ ਲੈਣਾ ਚਾਹੂੰਗੀ। ਜੋਮੈਟੋ ਨੇ ਮਿਲਾਵਟੀ ਪਕਵਾਨ ਐਪ ਤੋਂ ਹਟਾਏ। ਦਿੱਲੀ ਤੋਂ ਇਹ ਖਬਰ ਲੱਗੀ ਹੈ ਜੀ। ਆਨਲਾਈਨ ਖਾਣਾ ਪਹੁੰਚਾਉਣ ਵਾਲੀ ਕੰਪਨੀ ਜੋਮੈਟੋ ਨੇ ਨਕਲੀ ਡੇਅਰੀ ਉਤਪਾਦਾਂ ਦੀ ਵਿਕਰੀ ਖਿਲਾਫ਼ ਸਖ਼ਤ ਨੀਤੀ ਲਾਗੂ ਕਰ ਦਿੱਤੀ ਹੈ। ਕੰਪਨੀ ਨੇ ਸਪਸ਼ਟ ਕੀਤਾ ਹੈ ਕਿ ਨਕਲੀ ਪਨੀਰ ਅਤੇ ਹੋਰ ਮਿਲਾਵਟੀ ਚੀਜ਼ਾਂ ਵੇਚਣ ਵਾਲੇ ਰੈਸਤਰਾਂ ਨੂੰ ਐਪ ਤੋਂ ਪੱਕੇ ਤੌਰ 'ਤੇ ਹਟਾ ਦਿੱਤਾ ਜਾਏਗਾ ਅਤੇ ਬਹੁਤ ਵਧੀਆ ਖਬਰ ਹੈ ਜੀ ਇਹ
1: ਜੀ। ਅਗਲੀ ਜਿਹੜੀ ਖੇਡ ਸੰਸਾਰ ਤੋਂ ਖਬਰ ਲੈਂਦੇ ਹਾਂ ਜੀ, ਰਾਸ਼ਟਰੀ ਅੰਤਰਰਾਸ਼ਟਰੀ ਅਜੀਤ ਦੇ ਪੰਨੇ 'ਤੇ ਲੱਗੀ ਹੈ ਜੀ ਕਿ ਸ਼ੇਰੇ ਪੰਜਾਬ T20 ਲੀਗ 2026 ਦੇ ਬਾਬਤ ਵਿਹਾਨ ਮਲਹੋਤਰਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਫਾਜ਼ਿਲਕਾ ਫੌਕਨਸ ਨੇ ਜਲੰਧਰ ਵਾਰੀਅਰਸ ਨੂੰ 8 ਵਿਕਟਾਂ ਨਾਲ ਹਰਾਇਆ ਜੀ। ਇਹ ਖੇਡ ਸੰਸਾਰ ਦੀ ਪੰਜਾਬ ਦੇ ਲਈ ਬਹੁਤ ਖਾਸ ਜਿਹੜੀ ਹੈ ਉਹ ਖਬਰ ਬਣ ਕੇ ਉਭਰੀ ਹੈ ਜੀ।
0: ਜਲਦੀ ਨਾਲ ਮੈਂ ਸਥਾਨਕ ਸੁਰਖੀਆਂ ਸ਼ਾਮਿਲ ਕਰ ਲੈਂਦੀ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰਧਾਨਗੀ ਕੇ 4 ਦਾਅਵੇਦਾਰ ਮਹਿਲਾ ਉਪ ਪ੍ਰਧਾਨ ਕੇ ਲਈ ਤ੍ਰਿਕੋਣੀ ਮੁਕਾਬਲਾ। ਬਠਿੰਡਾ ਤੋਂ ਇਹ ਖਬਰ ਲੱਗੀ ਹੈ ਜੀ, ਜ਼ਿਲ੍ਹਾ ਬਾਰ ਐਸੋਸੀਏਸ਼ਨ ਚੁਣਾਵ 11 ਸਪਤੰਬਰ ਕੋ ਹੈ। ਅਦਾਲਤੀ ਪਰਿਸਰੋਂ ਔਰ ਕਾਨੂੰਨੀ ਗਲਿਆਰੋਂ ਮੇਂ ਮਾਹੌਲ ਕਿਸੀ ਬੜੇ ਰਾਜਨੀਤਿਕ ਚੁਣਾਵ ਜੈਸਾ ਗਰਮਾਇਆ ਹੁਆ ਹੈ। ਅਲੱਗ ਅਲੱਗ ਪਦੋਂ ਪਰ ਆਮਨੇ ਸਾਹਮਨੇ ਕੇ ਮੁਕਾਬਲੇ ਨੇ ਚੁਣਾਵ ਕੋ ਦਿਲਚਸਪ ਔਰ ਕਾਂਟੇ ਕਾ ਬਣਾ ਦਿਆ ਹੈ। ਐਸੋਸੀਏਸ਼ਨ ਕੇ ਇਤਿਹਾਸ ਮੇਂ ਪਹਿਲੀ ਬਾਰ ਕੁਛ ਨਏ ਪ੍ਰਵਿਧਾਨ ਕੋ ਜੋੜਨੇ ਸੇ ਸਰਗਰਮੀ ਔਰ ਭੀ ਬੜ ਗਈ ਹੈ। ਸਬਸੇ ਬੜਾ ਆਕਰਸ਼ਣ ਪ੍ਰਤਿਸ਼ਠਿਤ ਪ੍ਰਧਾਨ ਪਦ ਹੈ, ਜਿਸਕੇ ਲਈ 4 ਦਿੱਗਜ ਉਮੀਦਵਾਰ ਮੈਦਾਨ ਮੇਂ ਡਟੇ ਹੋਏ ਹੈ ਤੇ ਇਹਦੇ ਨਾਲ ਕੁਛ ਇਹਨਾਂ ਨੇ ਸੁਰਖੀਆਂ ਲਗਾਈਆਂ ਜੀ। ਬਠਿੰਡਾ ਬਾਰ ਐਸੋਸੀਏਸ਼ਨ ਚੁਣਾਵ ਕਾਨੂੰਨੀ ਗਲਿਆਰੋਂ ਮੇਂ ਸਰਗਰਮੀ, ਤੇਜ਼ ਜਨਸੰਪਰਕ ਔਰ ਕਾਂਟੇ ਕੀ ਟੱਕਰ ਸੇ ਬੜਾ ਰੋਮਾਂਚ ਬਦਲੇਂਗੇ ਸਮੀਕਰਨ ਤੇ ਸਿੱਧੀ ਟੱਕਰ ਸੰਯੁਕਤ ਸਚਿਵ ਕਾ ਪਦ ਮਹਿਲਾ ਆਰਕਸ਼ਿਤ
1: ਜੀ। ਮਾਲਵੇ ਤੋਂ ਇੱਕ ਬਹੁਤ ਵੱਡੀ ਖਬਰ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਚਿੱਟਾ ਸੋਨਾ ਮਾਲਵੇ ਦੀ ਜਿਹੜੀ ਆ ਉਹ ਇੱਕ ਮਸ਼ਹੂਰ ਜਿਹੜੀ ਆ ਇੱਕ ਫਸਲ ਹੈ ਅਤੇ ਜਿਸ ਨੂੰ ਆਪਾਂ ਕਪਾਹ ਜਾਂ ਨਰਮਾ ਕਹਿੰਦੇ ਹਾਂ। ਅਤੇ ਦੋਸਤੋ, ਲੰਬੇ ਅਰਸੇ ਤੋਂ ਬਾਅਦ ਖੇਤਾਂ 'ਚ ਵੇਖੀ ਕਪਾਹ ਦੀ ਫਸਲ, ਦਿਉਣ ਦੇ ਨਛੱਤਰ ਸਿੰਘ ਉਰਫ ਕਾਲਾ ਨੰਬਰਦਾਰਾਂ ਨੇ ਬਿਨਾਂ ਪਾਣੀ ਅਤੇ ਰੇਹ ਸਪਰੇਅ ਤੋਂ ਕਪਾਹ ਦੀ ਫਸਲ ਬੀਜੀ, ਪਹਿਲੀ ਚੋਣ ਦੀ ਚੁਗਾਈ ਸ਼ੁਰੂ ਕੀਤੀ ਜੀ। ਇਹ ਖਬਰ ਲੱਗੀ ਹੈ ਜੀ ਬਠਿੰਡਾ ਮਾਨਸਾ ਅਜੀਤ ਦੇ ਪੰਨੇ ਤੋਂ। ਅਤੇ ਇੱਕ ਵਾਰ ਫਿਰ ਤੋਂ ਚਿੱਟਾ ਸੋਨਾ ਜਿਹੜਾ ਮਾਲਵੇ ਦੇ ਵਿੱਚ ਹੋਣਾ ਸ਼ੁਰੂ ਹੋਇਆ ਜੀ।
0: ਜੀ ਅਗਲੀ ਖਬਰ ਮੈਂ ਲੈਂਦੀ ਹਾਂ ਜੀ। 15 ਕਰੋੜ ਕੇ ਇੱਕ ਟੈਂਡਰ ਮੇਂ ਸ਼ਹਿਰ ਕੇ ਸਭੀ ਵਾਰਡ ਛੋਟੇ ਠੇਕੇਦਾਰ ਨਾਰਾਜ਼, ਖੋਲਾ ਮੋਰਚਾ, ਮਾਂਗੀ ਵਿਜੀਲੈਂਸ ਜਾਂਚ, ਕਹਾ ਬੜੇ ਟੈਂਡਰ ਕੀ ਆੜ ਮੇਂ ਪ੍ਰਤੀਸਪਰਧਾ ਸੀਮਿਤ। ਕਮਿਸ਼ਨਰ ਸੇ ਬੋਲੇ ਵਾਰਡ ਵਾਰ ਟੈਂਡਰ ਹੋ, ਨਹੀਂ ਤੋ ਰੋਜ਼ਗਾਰ ਕਾ ਸੰਕਟ। ਠੇਕੇਦਾਰੋਂ ਨੇ ਬਿਹਤਰ ਗੁਣਵੱਤਾ ਕੀ ਦਲੀਲ ਪਰ ਉਠਾਏ ਸਵਾਲ, ਛੋਟੇ ਠੇਕੇਦਾਰੋਂ ਸੇ ਕਾਮ ਕਰਵਾਨੇ ਕੀ ਵੀ ਜਤਾਈ ਆਸ਼ੰਕਾ। ਸਭੀ 50 ਵਾਰਡੋਂ ਕੇ ਵਿਕਾਸ ਕਾਰਿਆਂ ਕੋ ਕਰੀਬ 15 ਕਰੋੜ ਰੁਪਏ ਕੇ ਏਕ ਹੀ ਟੈਂਡਰ ਮੇਂ ਸਮੇਟਨੇ ਕੇ ਪ੍ਰਸਤਾਵ ਕੋ ਲੇਕਰ ਨਿਗਮ ਪ੍ਰਸ਼ਾਸਨ ਘਿਰ ਗਿਆ ਹੈ। ਪੰਜੀਕ੍ਰਿਤ ਠੇਕੇਦਾਰੋਂ ਨੇ ਪ੍ਰਸਤਾਵ ਕੇ ਖਿਲਾਫ਼ ਮੁੱਖ ਸਚਿਵ ਕੋ ਸ਼ਿਕਾਇਤ ਭੇਜ ਕਰ ਵਿਜੀਲੈਂਸ ਜਾਂਚ ਕੀ ਮਾਂਗ ਕੀ ਹੈ।
1: ਜੀ ਇੱਕ ਖਬਰ ਜਿਹੜੀ ਆ ਉਹ ਬਠਿੰਡਾ ਤੋਂ ਲੈਂਦੇ ਹਾਂ ਜੀ। ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ 2 ਰੋਜ਼ਾ ਖੇਡ ਮੇਲਾ ਕਰਵਾਇਆ ਗਿਆ ਜੀ।
0: ਜੀ ਅਤੇ ਘੜੀ ਦੀਆਂ ਸੂਈਆਂ ਅੰਮ੍ਰਿਤ ਇਸ਼ਾਰਾ ਕਰ ਰਹੀਆਂ ਕਿ ਆਪਾਂ ਸੱਜਰੀ ਸਵੇਰ ਨੂੰ ਇੱਥੇ ਹੀ ਵਿਰਾਮ ਦੇਈਏ ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਅਤੇ ਸਮੂਹ ਸਰੋਤਿਆਂ ਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ
0: ਅਤੇ ਉਹਨਾਂ ਦਾ ਸ਼ੁਕਰੀਆ ਕਰਨਾ ਨਾ ਭੁੱਲ ਜਾਈਏ ਜਿਨ੍ਹਾਂ ਦੀ ਸਹਾਇਤਾ ਨਾਲ ਹੀ ਸਾਡਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ। ਸਾਡਾ ਤਕਨੀਕੀ ਸਟਾਫ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਨਾਲ ਹੀ ਸ਼ੁਕਰੀਆ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਦਾ। ਹੁਣ ਮੈਨੂੰ ਦੀਪਾ ਛਾਬੜਾ ਨੂੰ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਖਤਮ ਕਰਨ ਦੀ ਦੇਵਾ ਗਿਆ। ਨਮਸਕਾਰ, ਧੰਨਵਾਦ, ਫੇਰ ਮਿਲਣ ਤੱਕ ਆਪਣਾ ਅਤੇ ਆਪਣਿਆਂ ਦਾ ਧਿਆਨ ਰੱਖੋ।

ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 7:59 ਤੇ 25 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ, 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 8:30 ਪੰਜਾਬੀ ਵਿੱਚ ਖਬਰਾਂ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਐਸਸੀਓ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਭਾਰਤ ਦੀ ਜੀਡੀਪੀ ਚਾਲੂ ਮਾਲੀ ਸਾਲ ਦੀ ਪਹਿਲੀ ਤਿਮਾਹੀ ਵਿੱਚ 7.8% ਦੀ ਦਰ ਨਾਲ ਵਧੀ ਹੈ। ਅਮਰੀਕਾ ਨੇ ਭਾਰਤ ਨੂੰ ਇੱਕ ਗਤੀਸ਼ੀਲ ਮਜ਼ਬੂਤ ਲਚਕੀਲੀ ਅਰਥ ਵਿਵਸਥਾ ਦੱਸਿਆ ਹੈ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਵਿਸ਼ਵ ਬੈਂਕ ਵੱਲੋਂ ਨਿਯੁਕਤ ਸਾਲਸੀ ਅਦਾਲਤ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 939 ਹੋ ਗਈ ਹੈ। 3,925 ਲੋਕ ਹਾਲਾਂ ਵੀ ਲਾਪਤਾ ਨੇ ਅਤੇ ਅਰਜਨਟੀਨਾ ਦੇ ਫੁੱਟਬਾਲਰ ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ 26ਵੇਂ ਸ਼ੰਘਾਈ ਸਹਿਯੋਗ ਸੰਗਠਨ ਐਸਸੀਓ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਇਹ ਸੰਮੇਲਨ ਸ਼ੰਘਾਈ ਸਹਿਯੋਗ ਸੰਗਠਨ ਦੀ 25ਵੀਂ ਵਰ੍ਹੇਗੰਢ ਮੌਕੇ ਹੋ ਰਿਹਾ ਹੈ। ਐਸਸੀਓ ਸਿਖਰ ਸੰਮੇਲਨ 'ਚ ਭਾਰਤ, ਚੀਨ ਅਤੇ ਰੂਸ ਸਮੇਤ 10 ਹੋਰ ਮੈਂਬਰ ਦੇਸ਼ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਬਿਸ਼ਕੇਕ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਤੋਂ ਇਲਾਵਾ ਕਿਰਗਿਜ਼ਸਤਾਨ ਦੇ ਆਪਣੇ 2 ਦਿਨਾਂ ਦੌਰੇ ਦੇ ਪਹਿਲੇ ਦਿਨ ਰੂਸ, ਈਰਾਨ, ਕਿਰਗਿਜ਼ ਗਣਰਾਜ ਅਤੇ ਅਰਮੇਨੀਆ ਦੇ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਵੀ ਕੀਤੀਆਂ। ਇਨ੍ਹਾਂ ਮੀਟਿੰਗਾਂ ਵਿੱਚ ਆਪਸੀ ਹਿੱਤ ਦੇ ਵੱਖ ਵੱਖ ਪਹਿਲੂਆਂ ਅਤੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸ੍ਰੀ ਮੋਦੀ ਸ਼ੰਘਾਈ ਸਹਿਯੋਗ ਸੰਗਠਨ ਦੇ ਹੋਰ ਨੇਤਾਵਾਂ ਨਾਲ ਕੱਲ੍ਹ ਸ਼ਾਮ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ 6ਵੀਆਂ ਵਿਸ਼ਵ ਨੋਮੈਡ ਖੇਡਾਂ ਦੇ ਅਧਿਕਾਰਤ ਉਦਘਾਟਨ ਵਿੱਚ ਸ਼ਾਮਲ ਹੋਏ। 2 ਸਾਲਾਂ ਬਾਅਦ ਹੋਣ ਵਾਲਾ ਇਹ ਸਮਾਗਮ ਖਾਨਾਬਦੋਸ਼ ਸੱਭਿਅਤਾਵਾਂ ਦੀਆਂ ਅਮੀਰ ਖੇਡ ਪਰੰਪਰਾਵਾਂ, ਸੱਭਿਆਚਾਰ ਅਤੇ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ। ਇਸ ਤੋਂ ਪਹਿਲਾਂ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਰੂਸ, ਈਰਾਨ, ਕਿਰਗਿਜ਼ ਗਣਰਾਜ ਅਤੇ ਅਰਮੀਨੀਆ ਦੇ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਤੋਂ ਅਲੱਗ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਗੱਲਬਾਤ ਕੀਤੀ। ਇਹ ਚਰਚਾ ਦੁਵੱਲੇ ਸਹਿਯੋਗ ਦੇ ਮੁੱਖ ਖੇਤਰਾਂ ਵਪਾਰ, ਨਿਵੇਸ਼, ਊਰਜਾ ਅਤੇ ਰੱਖਿਆ 'ਤੇ ਕੇਂਦਰਿਤ ਰਹੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਕਾਰ ਸਹਿਯੋਗ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਦੇ ਦੇਖਣਾ ਬਹੁਤ ਸੰਤੁਸ਼ਟੀ ਦੀ ਗੱਲ ਹੈ। ਯੂਕਰੇਨ ਸੰਘਰਸ਼ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਸ਼ਾਂਤੀ ਲਈ ਕੀਤੇ ਜਾਣ ਵਾਲੇ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ ਅਤੇ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਯੁੱਧ ਵਿੱਚ ਬਿਤਾਇਆ ਹਰ ਦਿਨ ਮਨੁੱਖਤਾ ਨੂੰ ਪਿੱਛੇ ਤੱਕਦਾ ਹੈ, ਜਦੋਂ ਕਿ ਸ਼ਾਂਤੀ ਵੱਲ ਚੁੱਕਿਆ ਗਿਆ ਹਰ ਕਦਮ ਨਵੀਂ ਉਮੀਦ ਅਤੇ ਉਤਸ਼ਾਹ ਭਰ ਦਿੰਦਾ ਹੈ। ਇਹ ਮੁਲਾਕਾਤ ਰਾਸ਼ਟਰਪਤੀ ਪੁਤਿਨ ਦੇ ਭਾਰਤ ਵਿੱਚ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ 1 ਹਫ਼ਤਾ ਪਹਿਲਾਂ ਹੋਈ ਹੈ। ਅਧਿਕਾਰਤ ਅੰਕੜੇ ਅਨੁਸਾਰ ਭਾਰਤ ਦੇ ਕੁੱਲ ਘਰੇਲੂ ਉਤਪਾਦ GDP ਵਿੱਚ 7.8% ਦਾ ਵਾਧਾ ਦਰ ਦਰਜ ਕਰਨ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ ਇੱਕ ਗਤੀਸ਼ੀਲ, ਮਜ਼ਬੂਤ ਅਤੇ ਲਚਕੀਲੀ ਅਰਥ ਵਿਵਸਥਾ ਦੱਸਿਆ ਹੈ। ਇੱਕ ਨਿਊਜ਼ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਵਾਈਟ ਹਾਊਸ ਦੇ ਸੀਨੀਅਰ ਡਿਪਟੀ ਪ੍ਰੈਸ ਸਕੱਤਰ ਕੁਸ਼ ਦੇਸਾਈ ਨੇ ਕਿਹਾ ਹੈ ਕਿ ਇਹ ਵਿਕਾਸ ਅੰਕੜੇ ਟਰੰਪ ਪ੍ਰਸ਼ਾਸਨ ਦੇ ਭਾਰਤ ਨੂੰ ਤੇਜ਼ੀ ਨਾਲ ਵੱਧ ਰਹੀ ਆਰਥਿਕ ਸ਼ਕਤੀ ਦੇ ਰੂਪ ਵਿੱਚ ਦੇਖਣ ਦੇ ਨਜ਼ਰੀਏ ਦੀ ਪੁਸ਼ਟੀ ਕਰਦੇ ਨੇ।
1: Think that number reinforces.
2: मुझे लगता है कि ये आंकड़े उस बात की पुष्टि करते हैं जो राष्ट्रपति और प्रशासन शुरू से ही कहते आ रहे हैं। भारत एक गतिशील, मजबूत और मुश्किलों का सामना करने में सक्षम अर्थव्यवस्था वाला देश है, और मुझे लगता है कि जो GDP रिपोर्ट या आंकड़े सामने आए हैं वे फिर इस बात को पुख्ता करते हैं कि भारत यहाँ तेजी से उभरती हुई एक बड़ी ताकत है।
0: ਉਨ੍ਹਾਂ ਕਿਹਾ ਕਿ ਭਾਰਤ ਦੀ ਵਿਸ਼ਾਲ ਅਰਥ ਵਿਵਸਥਾ ਅਮਰੀਕੀ ਕੰਪਨੀਆਂ ਅਤੇ ਨਿਵੇਸ਼ਕਾਂ ਲਈ ਵੱਡੇ ਮੌਕੇ ਪ੍ਰਦਾਨ ਕਰਦੀ ਹੈ। ਅਮਰੀਕੀ ਪ੍ਰਸ਼ਾਸਨ ਭਾਰਤ ਵਿੱਚ ਅਮਰੀਕੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਅਮਰੀਕਾ ਵਿੱਚ ਵੀ ਭਾਰਤੀ ਨਿਵੇਸ਼ ਨੂੰ ਵਧਾਉਣਾ ਚਾਹੁੰਦਾ ਹੈ। ਸ੍ਰੀ ਦੇਸਾਈ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਨਾਲ ਸੰਬੰਧਾਂ ਨੂੰ ਬਹੁਤ ਮਹੱਤਵ ਦਿੰਦੇ ਨੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਦੋਸਤੀ ਬਾਰੇ ਅਕਸਰ ਗੱਲ ਕਰਦੇ ਨੇ। ਤਜਵੀਜ਼ਸ਼ੁਦਾ ਭਾਰਤ ਅਮਰੀਕਾ ਵਪਾਰ ਸਮਝੌਤੇ ਬਾਰੇ ਸ੍ਰੀ ਦੇਸਾਈ ਨੇ ਕਿਹਾ ਕਿ ਗੱਲਬਾਤ ਇੱਕ ਤਕਨੀਕੀ ਪੜਾਅ ਤੇ ਪਹੁੰਚ ਗਈ ਹੈ। ਦੋਵੇਂ ਧਿਰਾਂ ਉਤਪਾਦ ਵਰਗੀਕਰਨ ਅਤੇ ਮਹਿਸੂਲ ਨਿਯਮਾਂ ਸਮੇਤ ਵੱਖ ਵੱਖ ਵੇਰਵੇ ਤਿਆਰ ਕਰਨ ਵਿੱਚ ਲੱਗੀਆਂ ਹੋਈਆਂ ਨੇ। ਭਾਰਤ ਨੇ ਸਿੰਧੂ ਜਲ ਸੰਧੀ ਤੇ ਵਿਸ਼ਵ ਬੈਂਕ ਵੱਲੋਂ ਨਿਯੁਕਤ ਸਾਲਸੀ ਅਦਾਲਤ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਭਾਰਤ ਨੇ ਟ੍ਰਿਬਿਊਨਲ ਦੇ ਅਧਿਕਾਰ ਨੂੰ ਨਕਾਰਦਿਆਂ ਇਸ ਦੇ ਫੈਸਲੇ ਨੂੰ ਕਾਨੂੰਨੀ ਤੌਰ ਤੇ ਨਾਜਾਇਜ਼ ਐਲਾਨਿਆ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਭਾਰਤ ਨੇ ਕਦੇ ਵੀ ਸਾਲਸੀ ਪੈਨਲ ਨੂੰ ਮਾਨਤਾ ਨਹੀਂ ਦਿੱਤੀ ਅਤੇ ਇਸ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਿਆ। ਭਾਰਤ ਨੇ ਵੀ ਦੁਹਰਾਇਆ ਕਿ ਸਿੰਧੂ ਜਲ ਸੰਧੀ ਮੁਲਤਵੀ ਹੈ। ਇਹ ਬਿਆਨ ਹੇਗ ਸਥਿਤ ਆਰਬਿਟ੍ਰੇਸ਼ਨ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਆਇਆ ਕਿ ਸੰਧੀ ਨੂੰ ਮੁਲਤਵੀ ਕਰਨ ਦੇ ਕਾਰਨ ਇਸ ਨੂੰ ਮੁਲਤਵੀ ਜਾਂ ਖਤਮ ਕਰਨ ਨੂੰ ਜਾਇਜ਼ ਨਹੀਂ ਠਹਿਰਾਉਂਦੇ। ਪੈਨਲ ਨੇ ਭਾਰਤ ਨੂੰ 1960 ਦੇ ਪਾਣੀ ਵੰਡ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਜਾਰੀ ਰੱਖਣ ਲਈ ਕਿਹਾ ਹੈ। ਹਾਲਾਂਕਿ ਭਾਰਤ ਨੇ ਇਸ ਫੈਸਲੇ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਹੈ ਕਿ ਸਾਲਸੀ ਪੈਨਲ ਖੁਦ ਸੰਧੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ

0: ਸਥਾਪਿਤ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪੈਨਲ ਦਾ ਸੰਧੀ ਜਾਂ ਉਸ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਨਾਲ ਸੰਬੰਧਿਤ ਭਾਰਤ ਦੇ ਪ੍ਰਭੂਸੱਤਾ ਵਾਲੇ ਫੈਸਲਿਆਂ ਦੇ ਕੋਈ ਅਧਿਕਾਰ ਖੇਤਰ ਨਹੀਂ ਹੈ। ਭਾਰਤ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਪਹਿਲਗਾਮ ਦਹਿਸ਼ਤਗਰਦ ਹਮਲੇ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਅਤੇ ਸਰਹੱਦ ਪਰੋਂ ਦਹਿਸ਼ਤਗਰਦੀ ਜਾਰੀ ਰਹਿਣ ਦਾ ਹਵਾਲਾ ਦਿੰਦਿਆਂ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰ ਦਿੱਤਾ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਨੇਪਾਲ ਵਿੱਚ ਬਚਾਅ ਟੀਮਾਂ ਤ੍ਰਿਸ਼ੂਲੀ 3 ਏ ਪਣਬਿਜਲੀ ਪ੍ਰੋਜੈਕਟ ਵਾਲੀ ਥਾਂ 'ਤੇ ਚਿੱਕੜ ਭਰੀਆਂ ਸੁਰੰਗਾਂ ਵਿੱਚ ਫਸੇ 600 ਤੋਂ ਵੱਧ ਮਜ਼ਦੂਰਾਂ ਤੱਕ ਪਹੁੰਚਣ ਲਈ ਸਖ਼ਤ ਕੋਸ਼ਿਸ਼ਾਂ ਕਰ ਰਹੀਆਂ ਨੇ। ਬਚਾਅ ਕਰਮਚਾਰੀ ਸੁਰੰਗਾਂ ਨੂੰ ਸਾਫ਼ ਕਰਨ ਅਤੇ ਬਚੇ ਲੋਕਾਂ ਦੀ ਭਾਲ ਲਈ ਵਿਸਫੋਟਕਾਂ, ਭਾਰੀ ਮਸ਼ੀਨਰੀ ਅਤੇ ਏਅਰ ਪੰਪਾਂ ਦੀ ਵਰਤੋਂ ਕਰ ਰਹੇ ਨੇ। ਨੇਪਾਲ ਦੀ ਆਫ਼ਤ ਪ੍ਰਬੰਧਨ ਅਥਾਰਟੀ ਅਨੁਸਾਰ ਹੁਣ ਤੱਕ 939 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3,925 ਲੋਕ ਲਾਪਤਾ ਨੇ। ਇਹਨਾਂ ਲਾਪਤਾ ਲੋਕਾਂ ਵਿੱਚੋਂ 582 ਵਿਦੇਸ਼ੀ ਨਾਗਰਿਕ ਨੇ। ਹੁਣ ਤੱਕ ਪਣਬਿਜਲੀ ਪ੍ਰੋਜੈਕਟਾਂ ਤੋਂ 279 ਲੋਕਾਂ ਨੂੰ ਬਚਾਇਆ ਗਿਆ, ਜਦੋਂ ਕਿ ਦੇਸ਼ ਭਰ ਵਿੱਚ 11,000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਭਾਰਤ, ਦੱਖਣੀ ਕੋਰੀਆ ਅਤੇ ਆਸਟ੍ਰੇਲੀਆ ਦੇ ਮਾਹਿਰਾਂ ਦੇ ਨਾਲ ਨੇਪਾਲੀ ਅਤੇ ਚੀਨੀ ਫੌਜੀ ਟੀਮਾਂ ਬਚਾਅ ਕਾਰਜਾਂ ਵਿੱਚ ਸਹਾਇਤਾ ਕਰ ਰਹੀਆਂ ਨੇ। ਭਾਰਤ ਨੇ ਬਚਾਅ ਕਾਰਜਾਂ ਅਤੇ ਪੀੜਤਾਂ ਦੀ ਪਛਾਣ ਵਿੱਚ ਸਹਾਇਤਾ ਲਈ ਵਿਸ਼ੇਸ਼ ਟੀਮਾਂ ਭੇਜੀਆਂ ਨੇ। 19 ਮੈਂਬਰੀ ਭਾਰਤੀ ਫੋਰੈਂਸਿਕ ਟੀਮ ਨੇ ਕਾਠਮਾਂਡੂ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਲਾਸ਼ਾਂ ਦੀ ਪਛਾਣ ਲਈ DNA ਟੈਸਟਿੰਗ ਵਿੱਚ ਸਹਾਇਤਾ ਕਰ ਰਹੀ ਹੈ। ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਜ਼ੋਰਦਾਰ ਧਮਾਕੇ ਵਿੱਚ ਲਗਭਗ 11 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ 2 ਬੱਚੇ ਵੀ ਸ਼ਾਮਲ ਨੇ। ਹਾਦਸੇ ਵਿੱਚ 5 ਲੋਕ ਗੰਭੀਰ ਜ਼ਖਮੀ ਵੀ ਹੋਏ ਨੇ। ਦੱਸਿਆ ਜਾ ਰਿਹਾ ਕਿ ਪਟਾਕਿਆਂ ਦੀ ਫੈਕਟਰੀ ਖੇਤੀਬਾੜੀ ਵਾਲੀ ਜ਼ਮੀਨ 'ਤੇ ਬਣੇ ਇੱਕ ਘਰ ਵਿੱਚ ਚੱਲ ਰਹੀ ਸੀ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੇੜਲੇ ਘੱਟੋ ਘੱਟ 5 ਮਕਾਨਾਂ ਨੂੰ ਨੁਕਸਾਨ ਪਹੁੰਚੇ ਅਤੇ ਕਈ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਕੌਸ਼ਾਂਬੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਪਾਲ ਨੇ ਕਿਹਾ ਕਿ ਇਹ ਘਟਨਾ ਪਿਪਰੀ ਥਾਣਾ ਖੇਤਰ ਵਿੱਚ ਮਨੂਰੀ ਪਾਵਰ ਹਾਊਸ ਨੇੜੇ ਵਾਪਰੀ। ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਟਾਕਿਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਰੱਖਣ ਅਤੇ ਬਣਾਉਣ ਲਈ ਭਾਰਤੀ ਦੰਡ ਸੰਹਿਤਾ ਅਤੇ ਵਿਸਫੋਟਕ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ 6 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰੀ ਜਾਂਚ ਏਜੰਸੀ NIA ਨੇ ਇਸ ਸਾਲ ਜਨਵਰੀ ਵਿੱਚ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਿਸ ਸਟੇਸ਼ਨ ਵਿੱਚ ਹੋਏ ਧਮਾਕੇ ਦੇ ਸਬੰਧ ਵਿੱਚ 3 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। NIA ਨੇ ਪਹਿਲਾਂ ਵੀ ਇਸ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। NIA ਨੇ ਕਿਹਾ ਹੈ ਕਿ ਇਹ ਗ੍ਰਿਫਤਾਰੀਆਂ ਦਹਿਸ਼ਤਗਰਦ ਹਮਲੇ ਪਿੱਛੇ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ, ਇਸ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕਰਨ ਅਤੇ ਘਟਨਾ ਨਾਲ ਜੁੜੇ ਵਿਸ਼ਾਲ ਨੈਟਵਰਕ ਅਤੇ ਸੰਬੰਧਾਂ ਦਾ ਪਰਦਾਫਾਸ਼ ਕਰਨ ਲਈ ਚੱਲ ਰਹੀ ਜਾਂਚ ਦਾ ਹਿੱਸਾ ਹੈ। ਭਾਰਤੀ ਹਵਾਈ ਫੌਜ ਦੀ 5 ਰੋਜ਼ਾ ਅੰਤਰਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ 2026 ਕੱਲ੍ਹ 'ਏਅਰ ਫੋਰਸ ਸਟੇਸ਼ਨ ਚੰਡੀਗੜ੍ਹ ਦੇ ਬੇਸ ਰਿਪੇਅਰ ਡਿਪੂ ਵਿਖੇ ਸ਼ੁਰੂ ਹੋਈ। ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ AP ਸਿੰਘ ਨੇ ਇਸ ਦਾ ਉਦਘਾਟਨ ਕੀਤਾ। ਇਸ ਵਿੱਚ 6 ਟੀਮਾਂ ਹਿੱਸਾ ਲੈ ਰਹੀਆਂ ਨੇ, ਜਿਨ੍ਹਾਂ ਵਿੱਚ ਬਰਤਾਨੀਆ ਅਤੇ ਸ੍ਰੀਲੰਕਾ ਦੀਆਂ 2 ਅੰਤਰਰਾਸ਼ਟਰੀ ਟੀਮਾਂ ਦੇ ਨਾਲ ਨਾਲ ਸਾਬਕਾ ਖਿਡਾਰੀ ਵੀ ਸ਼ਾਮਲ ਨੇ। ਉੱਘੇ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੈਸੀ ਦਾ ਅਰਜਨਟੀਨਾ ਲਈ 20 ਸਾਲਾਂ ਦਾ ਕਰੀਅਰ ਖਤਮ ਹੋ ਗਿਆ ਹੈ। ਇਸ ਸਮੇਂ ਦੌਰਾਨ ਉਹਨਾਂ ਨੇ ਅਰਜਨਟੀਨਾ ਨੂੰ ਵਿਸ਼ਵ ਕੱਪ ਅਤੇ 2 ਕੋਪਾ ਅਮਰੀਕਾ ਖਿਤਾਬ ਜਿੱਤਣ ਵਿੱਚ ਮੁੱਖ ਭੂਮਿਕਾ ਨਿਭਾਈ। ਮੈਸੀ ਨੇ ਅਰਜਨਟੀਨਾ ਲਈ ਰਿਕਾਰਡ 207 ਮੈਚ ਖੇਡੇ। ਮੈਸੀ ਨੇ ਕਿਹਾ ਹੈ ਕਿ ਸਪੇਨ ਵਿਰੁੱਧ ਵਿਸ਼ਵ ਕੱਪ ਫਾਈਨਲ ਵਿੱਚ ਹਾਰ ਤੋਂ ਬਾਅਦ ਇਹ ਫੈਸਲਾ ਉਹਨਾਂ ਦੇ ਦਿਮਾਗ ਵਿੱਚ ਸੀ। 39 ਸਾਲਾ ਮੈਸੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਬਿਆਨ ਜਾਰੀ ਕਰਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਸ਼ੰਘਾਈ ਸਹਿਯੋਗ ਸੰਗਠਨ SCO ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਭਾਰਤ ਦੀ GDP ਚਾਲੂ ਮਾਲੀ ਸਾਲ ਦੀ ਪਹਿਲੀ ਤਿਮਾਹੀ ਵਿੱਚ 7.8 ਫੀਸਦੀ ਦੀ ਦਰ ਨਾਲ ਵਧੀ ਹੈ। ਅਮਰੀਕਾ ਨੇ ਭਾਰਤ ਨੂੰ ਇੱਕ ਗਤੀਸ਼ੀਲ, ਮਜ਼ਬੂਤ ਅਤੇ ਲਚਕੀਲੀ ਅਰਥ ਵਿਵਸਥਾ ਦੱਸਿਆ ਹੈ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਵਿਸ਼ਵ ਬੈਂਕ ਵੱਲੋਂ ਨਿਯੁਕਤ ਸਾਲਸੀ ਅਦਾਲਤ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 939 ਹੋ ਗਈ ਹੈ ਅਤੇ ਅਰਜਨਟੀਨਾ ਦੇ ਫੁੱਟਬਾਲਰ ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 8:40 ਦਾ, ਤੇ ਹੁਣ ਵੇਲਾ ਹੈ ਜੀ ਪ੍ਰੋਗਰਾਮ ਮਹਿਕ ਪੰਜਾਬੀ ਦਾ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ ਸਿਲਸਿਲਾ ਪੰਜਾਬੀ ਗੀਤ ਤੇ ਪੰਜਾਬੀ ਗੀਤ ਤੁਸੀਂ ਸੁਣੋਗੇ, ਪਰ ਉਸ ਤੋਂ ਪਹਿਲਾਂ ਥੋੜੀਆਂ

ਬਹੁਤੀਆਂ ਗੱਲਾਂ ਦੀਪਾ ਛਾਬੜਾ ਦੇ ਨਾਲ ਤੁਹਾਨੂੰ ਕਰਨੀਆਂ ਪੈਣਗੀਆਂ, ਕਿਉਂਕਿ ਬਹੁਤ ਟਾਈਮ ਦੇ ਬਾਅਦ ਅੱਜ ਸਾਡੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਮਿਲਿਆ ਅਤੇ ਮੈਂ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ ਕਿ ਤੁਸੀਂ ਠੀਕ ਠਾਕ ਹੋ, ਤੰਦਰੁਸਤ ਹੋ? ਉਮੀਦ ਹੈ ਬਿਲਕੁਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਮੰਚ ਤੋਂ ਅਸੀਂ ਹਮੇਸ਼ਾ ਤੁਹਾਡੇ ਨਾਲ ਚੰਗੀਆਂ ਗੱਲਾਂ ਵੀ ਕਰਦੇ ਹਾਂ, ਸ਼ੇਰੋ ਸ਼ਾਇਰੀ ਵੀ ਕਰਦੇ ਹਾਂ ਅਤੇ ਤੁਹਾਨੂੰ ਸਮਝਾਉਂਦੇ ਵੀ ਹਾਂ। ਅਤੇ ਫਿਲਹਾਲ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਟ੍ਰੈਫਿਕ ਰੂਲਸ ਦੇ ਬਾਰੇ, ਹੈ ਨਾ ਦੋਸਤੋ? ਜਦੋਂ ਤੁਸੀਂ ਘਰੋਂ ਗੱਡੀ ਲੈ ਕੇ ਨਿਕਲਦੇ ਹੋ ਤਾਂ ਸਭ ਤੋਂ ਪਹਿਲਾਂ ਜਿਹੜਾ ਬੇਸਿਕ ਰੂਲ ਹੈ ਵੀ ਸਾਡਾ ਜਿਹੜਾ ਦਿਮਾਗ ਹੈ ਉਹ ਸ਼ਾਂਤ ਹੋਵੇ। ਜੇ ਤੁਹਾਡਾ ਦਿਮਾਗ ਸ਼ਾਂਤ ਹੈ ਤਾਂ ਹੀ ਤੁਸੀਂ ਡਰਾਈਵਿੰਗ ਦੇ ਵਾਸਤੇ ਘਰੋਂ ਨਿਕਲੋ। ਪਾਣੀ ਪੂਣੀ ਪੀ ਕੇ ਚੰਗੀ ਤਰ੍ਹਾਂ ਦਿਮਾਗ ਨੂੰ ਤਰੋ ਤਾਜ਼ਾ ਕਰਕੇ ਤੁਸੀਂ ਘਰੋਂ ਨਿਕਲਣਾ। ਅਤੇ ਜਦੋਂ ਘਰੋਂ ਨਿਕਲਣਾ ਗੱਡੀ ਦੇ ਵਿੱਚ ਬਹਿਣਾ ਹੈ ਤਾਂ ਸਭ ਤੋਂ ਜ਼ਰੂਰੀ ਗੱਲ, ਤੁਸੀਂ ਗੱਡੀ ਦੇ ਵਿੱਚ ਬਹਿ ਕੇ ਅੱਗੇ ਤੁਸੀਂ ਆਪਣੇ ਫੋਨ ਦਾ ਇਸਤੇਮਾਲ ਨਹੀਂ ਕਰਨਾ। ਅਤੇ ਬਾਈ ਚਾਂਸ ਜੇ ਤੁਹਾਨੂੰ ਫੋਨ ਆ ਵੀ ਜਾਂਦਾ ਕਿਸੇ ਦਾ ਤਾਂ ਦੇਖੋ ਜੀ, ਜਿਹੜਾ ਤੁਹਾਡਾ ਦੋਸਤ ਹੈ ਯਾਰ ਮਿੱਤਰ ਹੈ ਉਹ ਸਮਝ ਸਕਦਾ ਕਿ ਤੁਸੀਂ ਫੋਨ ਕਿਉਂ ਨਹੀਂ ਚੱਕ ਰਹੇ। ਤੁਸੀਂ ਇਸ ਲਈ ਨਹੀਂ ਚੱਕ ਰਹੇ ਕਿਉਂਕਿ ਤੁਸੀਂ ਗੱਡੀ ਚਲਾ ਰਹੇ ਹੋ, ਅਤੇ ਗੱਡੀ ਚਲਾਉਂਦੇ ਵੇਲੇ ਅਗਰ ਤੁਸੀਂ ਫੋਨ ਚੱਕ ਲਿਆ ਤਾਂ ਐਕਸੀਡੈਂਟ ਹੋਣ ਦੇ ਚਾਂਸਿਸ ਹੋ ਜਾਂਦੇ, ਕਿਉਂਕਿ ਕਈ ਵਾਰ ਸਾਹਮਣੇ ਵਾਲਾ ਕੁਛ ਇੱਦਾਂ ਦੀ ਗੱਲ ਤੁਹਾਨੂੰ ਕਹਿ ਦਿੰਦਾ ਕਿ ਤੁਹਾਡਾ ਦਿਮਾਗ ਜਿਹੜਾ ਸ਼ਾਂਤ ਹੈ ਉਹ ਅਸ਼ਾਂਤ ਹੋ ਜਾਂਦਾ। ਅਤੇ ਜਿੱਥੇ ਅਸ਼ਾਂਤੀ ਉੱਥੇ ਦੁਰਘਟਨਾ, ਹੈ ਨਾ ਕਹਿੰਦੇ ਨੇ ਸਾਵਧਾਨੀ ਹਟੀ ਔਰ ਦੁਰਘਟਨਾ ਘਟੀ। ਅਤੇ ਦੁਰਘਟਨਾਵਾਂ ਤੋਂ ਬਚਣ ਲਈ ਤੁਹਾਨੂੰ ਸਮਝਦਾਰ ਬਣਨਾ ਪੈਣਾ ਕਿ ਤੁਸੀਂ ਰਸਤੇ ਦੇ ਵਿੱਚ ਫੋਨ ਨਹੀਂ ਚੱਕਣਾ। ਅਤੇ ਜੇ ਤੁਹਾਡੇ ਬੌਸ ਦੀ ਕਿਸੇ ਦੀ ਬਹੁਤ ਜ਼ਰੂਰੀ ਕਾਲ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਫਿਰ ਗੱਡੀ ਸਾਈਡ 'ਤੇ ਲਗਾਉਣੀ ਹੈ। ਗੱਡੀ ਸਾਈਡ 'ਤੇ ਲਗਾ ਕੇ ਤੁਸੀਂ ਫੋਨ ਚੱਕ ਕੇ ਫਿਰ ਗੱਲ ਕਰ ਸਕਦੇ ਹੋ ਅਤੇ ਉਹਨਾਂ ਨੂੰ ਦੱਸ ਸਕਦੇ ਹੋ ਕਿ ਮੈਂ ਇਸ ਵੇਲੇ ਡਰਾਈਵ ਕਰ ਰਿਹਾ। ਅਤੇ ਉਹਨਾਂ ਦੀ ਜ਼ਰੂਰੀ ਗੱਲ ਤੁਸੀਂ ਸੁਣ ਕੇ ਦੁਬਾਰਾ ਜਦੋਂ ਫਿਰ ਡਰਾਈਵਿੰਗ ਸਟਾਰਟ ਕਰਨੀ ਹੈ ਤਾਂ ਡਰਾਈਵਿੰਗ ਸਟਾਰਟ ਕਰਨ ਤੋਂ ਬਾਅਦ ਫਿਰ ਤੁਸੀਂ ਉਸੇ ਤਰ੍ਹਾਂ ਆਪਣੇ ਦਿਮਾਗ ਨੂੰ ਸ਼ਾਂਤ ਕਰਦੇ ਹੋਏ ਡਰਾਈਵਿੰਗ ਕਰਨੀ ਹੈ। ਆਪਣੀ ਸਪੀਡ ਨੂੰ ਬਿਲਕੁਲ ਨੋਰਮਲ ਰੱਖਣਾ ਹੈ ਅਤੇ ਜਿੱਥੇ ਲਾਈਟਸ ਆਈਆਂ ਉੱਥੇ ਤੁਸੀਂ ਰੈੱਡ ਲਾਈਟ 'ਤੇ ਰੁਕਣਾ ਹੈ। ਅਤੇ ਰੈੱਡ ਲਾਈਟ 'ਤੇ ਰੁਕ ਕੇ ਤੁਸੀਂ ਕੀ ਕਰਨਾ, ਆਪਣੀ ਗੱਡੀ ਨੂੰ ਇੱਕ ਵਾਰੀ ਬੰਦ ਕਰ ਦੇਣਾ, ਕਿਉਂਕਿ ਦੇਖੋ ਜੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਹੈ ਨਾ ਕਿੰਨੀਆਂ ਵੱਧ ਗਈਆਂ ਅਤੇ ਆਪਣੀ ਜੇਬ 'ਤੇ ਉਸਦਾ ਬਹੁਤ ਬੋਝ ਪੈ ਰਿਹਾ। ਅਤੇ ਉਸ ਬੋਝ ਨੂੰ ਘਟਾਉਣ ਕਰਕੇ ਤੁਸੀਂ ਰੈੱਡ ਲਾਈਟ 'ਤੇ ਗੱਡੀ ਇੱਕ ਵਾਰ ਬੰਦ ਕਰ ਦੇਣੀ ਹੈ, ਇੰਜਨ ਉਹਦਾ ਬੰਦ ਕਰ ਦੇਣਾ ਹੈ। ਅਤੇ ਉਸ ਤੋਂ ਬਾਅਦ ਆਰਾਮ ਨਾਲ ਫਿਰ ਜਿਹਦੇ ਨਾਲ ਵੀ ਤੁਸੀਂ ਗੱਲਾਂ ਮਾਰਨੀ ਹੈ ਨਾ, ਜਿਹਦੀ ਜਿਹਦੀ ਕਾਲ ਰਸਤੇ ਦੇ ਵਿੱਚ ਆ ਰਹੀ ਸੀ ਨਾ, ਉਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ ਕਾਲ ਲਗਾਉਣੀ ਹੈ। ਜਿਹਦੀ ਵੀ ਜ਼ਰੂਰੀ ਗੱਲ ਹੈ ਉਹ ਸੁਣਨੀ ਹੈ, ਨਾਲੇ ਉਹ ਨਾਰਾਜ਼ ਨਹੀਂ ਹੋਏਗਾ ਕਿ ਹੁਣ ਤੁਸੀਂ ਉਹਦੀ ਗੱਲ ਸੁਣ ਰਹੇ ਹੋ। ਅਤੇ ਉਹਨੂੰ ਦੱਸ ਵੀ ਦੇਈਓ ਵੀ ਮੈਂ ਡਰਾਈਵ ਕਰ ਰਿਹਾ ਸੀ ਇਸ ਕਰਕੇ ਮੈਂ ਤੇਰੀ ਜਿਹੜੀ ਇਹ ਕਾਲ ਹੈ ਉਹ ਨਹੀਂ ਲਿੱਤੀ। ਅਤੇ ਸਾਡੇ ਜਿਹੜੇ ਆਪਣੇ ਹੁੰਦੇ ਆ, ਪਰਿਵਾਰ ਵਾਲੇ ਹੁੰਦੇ ਆ, ਯਾਰ ਮਿੱਤਰ ਹੁੰਦੇ ਆ, ਉਹ ਸਾਡੀ ਗੱਲ ਜ਼ਰੂਰ ਸੁਣਦੇ ਆ, ਸਮਝਦੇ ਵੀ ਹੈ ਅਤੇ ਪਰਿਵਾਰ ਵਾਲੇ ਵੀ। ਅਤੇ ਖਾਸ ਕਰ ਜੇ ਤੁਸੀਂ ਇੱਕ ਹਸਬੈਂਡ ਹੋ ਅਤੇ ਵਾਈਫ ਅਗਰ ਤੁਹਾਨੂੰ ਇੱਕੋ ਦਮ ਤੁਹਾਡੇ ਗੱਲ ਪੈ ਜਾਂਦੀ ਵੀ ਤੁਸੀਂ ਮੇਰਾ ਫੋਨ ਕਿਉਂ ਨਹੀਂ ਚੱਕਿਆ, ਅਤੇ ਤੁਹਾਨੂੰ ਪਿਆਰ ਨਾਲ ਤੁਸੀਂ ਦੱਸ ਸਕਦੇ ਹੋ ਕਿ ਮੈਂ ਫੋਨ ਇਸ ਕਰਕੇ ਨਹੀਂ ਚੱਕਿਆ ਕਿਉਂਕਿ ਮੈਂ ਡਰਾਈਵ ਕਰ ਰਿਹਾ ਸੀ ਅਤੇ ਮੇਰੀ ਜ਼ਿੰਦਗੀ ਬਹੁਤ ਕੀਮਤੀ ਹੈ, ਮੈਂ ਘਰੇ ਵੀ ਆਉਣਾ ਹੈ ਨਾ ਠੀਕ ਠਾਕ ਆਪਣੇ ਬੱਚਿਆਂ ਕੋਲ, ਅਤੇ ਇਸ ਕਰਕੇ ਮੈਂ ਰਸਤੇ ਦੇ ਵਿੱਚ ਤੇਰੀ ਕਾਲ ਨਹੀਂ ਲਿੱਤੀ। ਅਤੇ ਬਿਲਕੁਲ ਜੀ ਤੁਹਾਡੀ ਗੱਲ ਉਹ ਸਮਝ ਜਾਏਗੀ ਅਗਰ ਸਿਆਣੀ ਹੋਏਗੀ ਤਾਂ, ਵੈਸੇ ਕੁੜੀਆਂ ਸਿਆਣੀਆਂ ਹੀ ਹੁੰਦੀਆਂ, ਇਹ ਨਾ ਸੋਚੋ ਕਿ ਦੀਪਾ ਆਪ ਕੁੜੀ ਹੈ ਅਤੇ ਤਾਂ ਕਹਿ ਰਹੀ ਹੈ ਕੁੜੀਆਂ ਸਿਆਣੀਆਂ ਹੁੰਦੀਆਂ, ਅਤੇ ਕੁੜੀਆਂ ਹੁੰਦੀਆਂ ਜੀ ਸਿਆਣੀਆਂ, ਉਹ ਤੁਹਾਡੀਆਂ ਗੱਲਾਂ ਨੂੰ ਜ਼ਰੂਰ ਸਮਝਦੀਆਂ, ਜ਼ਰੂਰ ਮੰਨਦੀਆਂ ਅਤੇ ਜ਼ਰੂਰ ਫਿਰ ਉਸ ਨੂੰ ਘਰ ਦੇ ਵਿੱਚ ਵੀ ਅਪਲਾਈ ਕਰਦੇ ਹਾਂ। ਅਤੇ ਦੂਜੀ ਗੱਲ, ਜਦੋਂ ਹੁਣ ਤੁਸੀਂ ਗੱਡੀ ਸਟਾਰਟ ਕਰ ਲਈ ਅਤੇ ਫਿਰ ਜਿਹੜੀ ਸੀਟ ਬੈਲਟ ਹੈ ਉਹ ਜ਼ਰੂਰ ਤੁਸੀਂ ਲਗਾਉਣੀ ਹੈ। ਅਤੇ ਜੇਕਰ ਤੁਸੀਂ ਦੋ ਪਹੀਆ ਵਾਹਨ ਚਲਾ ਰਹੇ ਹੋ, ਦੋ ਪਹੀਆ ਵਾਹਨ ਤੁਸੀਂ ਚਲਾ ਰਹੇ ਹੋ ਤਾਂ ਤੁਸੀਂ ਫਿਰ ਹੈਲਮੈਟ ਦੀ ਵਰਤੋਂ ਜ਼ਰੂਰ ਕਰਨੀ ਹੈ। ਅਤੇ ਅੱਜ ਕੱਲ੍ਹ ਰੈਪੀਡੋ ਦਾ ਬੜਾ ਸਿਸਟਮ ਚੱਲ ਪਿਆ ਕਿ ਅਸੀਂ ਕਿਤੇ ਜਾਣਾ ਹੁੰਦਾ ਨਾ, ਅਸੀਂ ਰੈਪੀਡੋ ਵਾਲੇ ਨੂੰ ਕਾਲ ਕਰਦੇ ਹਾਂ ਕਿ ਅਸੀਂ ਫਲਾਣੀ ਥਾਂ 'ਤੇ ਜਾਣਾ, ਅਤੇ ਜ਼ਿਆਦਾਤਰ ਉਹਨਾਂ ਨੇ ਰੈਪੀਡੋ ਵਾਲਿਆਂ ਨੇ ਹੈਲਮੈਟ ਨਹੀਂ ਲਗਾਇਆ ਹੁੰਦਾ। ਅਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਹਿਣਾ ਹੈ, ਜੇ ਉਹ ਬੱਚੇ ਹੈ ਤੁਹਾਡੇ ਤੋਂ ਛੋਟੇ ਹੈ ਤਾਂ ਉਹਨਾਂ ਨੂੰ ਬੇਟਾ ਕਹਿ ਕੇ ਉਹਨਾਂ ਨੂੰ ਸਮਝਾਉਣਾ ਕਿ ਤੁਹਾਡੀ ਜਾਨ ਬਹੁਤ ਕੀਮਤੀ ਹੈ ਅਤੇ ਤੁਸੀਂ ਇੱਕ ਹੋਰ ਜਾਨ ਯਾਨੀ ਕਿ ਸਾਨੂੰ ਵੀ ਅੱਗੇ ਕਿਤੇ ਲੈ ਕੇ ਜਾਣਾ। ਅਤੇ ਦੋ ਹੈਲਮੈਟ ਤੁਸੀਂ ਰੱਖਣਾ, ਇੱਕ ਤੁਸੀਂ ਆਪਣੇ ਵਾਸਤੇ ਅਤੇ ਇੱਕ ਸਾਡੇ ਵਾਸਤੇ, ਤਾਂ ਕਿ ਅਸੀਂ ਦੋਨੇ ਹੀ ਫਿਰ ਬਿਲਕੁਲ ਸਹੀ ਸਲਾਮਤ ਆਪਣੇ ਆਪਣੀ ਜਿੱਥੇ ਵੀ ਡੈਸਟੀਨੇਸ਼ਨ ਹੈ ਤੁਹਾਡੀ ਉੱਥੇ ਪਹੁੰਚ ਸਕੀਏ। ਅਤੇ ਦੋ ਪਹੀਆ ਵਾਹਨ 'ਤੇ ਤੁਸੀਂ ਧਿਆਨ ਰੱਖਣਾ, ਹੈਲਮੈਟ ਜ਼ਰੂਰ ਲਗਾਉਣਾ। ਅਤੇ ਫੋਨ ਵਾਲੀ ਗੱਲ ਹੋਈ ਜਿਹੜੀ ਤੁਹਾਨੂੰ ਮੈਂ ਪਹਿਲਾਂ ਦੱਸੀ ਹੈ ਕਿ ਬਾਈਕ 'ਤੇ ਵੀ ਜਿਵੇਂ ਦੋ ਪਹੀਆ ਵਾਹਨ 'ਤੇ ਵੀ ਤੁਸੀਂ ਫੋਨ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ, ਕਿਉਂਕਿ ਫੋਨ ਜਿੱਥੇ ਤੁਸੀਂ ਇਸਤੇਮਾਲ ਕੀਤਾ ਉੱਥੇ ਹੀ ਜਿਹੜੀ ਦੁਰਘਟਨਾ ਦੇ ਐਕਸੀਡੈਂਟ ਦੇ ਚਾਂਸਿਸ ਬਹੁਤ ਵੱਧ ਜਾਂਦੇ ਹੈ। ਅਤੇ ਦੁਰਘਟਨਾ ਆਪਾਂ ਬਿਲਕੁਲ ਨਹੀਂ ਹੋਣ ਦੇਣੀ। ਅਤੇ ਆਪਾਂ ਇਹ ਜਿਹੜੀਆਂ ਚੀਜ਼ਾਂ ਨਾ, ਇਹ ਸਿਰਫ ਆਪਣੇ ਤੱਕ ਹੀ ਨਹੀਂ ਰੱਖਣੀਆਂ, ਆਪਣੇ ਬੱਚੇ ਵੀ ਅਗਰ ਗੱਡੀ ਬਾਈਕ ਚਲਾਉਂਦੇ ਆ ਤਾਂ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਇਹ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਸਮਝਾਈਆਂ ਇਹ ਉਹਨਾਂ ਨੂੰ ਵੀ ਸਮਝਾਉਣੀਆਂ ਕਿ ਗੱਡੀ ਚਲਾਉਂਦੇ ਹੋਏ ਡਰਾਈਵਿੰਗ ਕਰਦੇ ਹੋਏ ਕਿਹੜੀ ਕਿਹੜੀ ਚੀਜ਼ ਦਾ ਉਹਨਾਂ ਨੇ ਖਿਆਲ ਰੱਖਣਾ। ਕਿਉਂਕਿ ਬੱਚੇ ਅੱਜ ਕੱਲ੍ਹ ਕੀ ਕਰਦੇ ਆ ਕਿ ਉਹ ਜਿਹੜੇ ਈਅਰਫੋਨ ਈਅਰ

ਬਰਡਸ ਕੰਨਾਂ ਦੇ ਵਿੱਚ ਲਾਉਂਦੇ ਹੈ ਅਤੇ ਸਪੀਡ ਚੱਕ ਦਿੰਦੇ ਹੈ, ਅਤੇ ਜਦੋਂ ਸਪੀਡ ਚੱਕਦੇ ਆ ਫਿਰ ਉਹਨਾਂ ਨੂੰ ਨਾ ਤਾਂ ਪਿੱਛੇ ਦੇ ਹੋਰਨ ਸੁਣਦੇ ਆ ਕਿਉਂਕਿ ਉਹਨਾਂ ਦੇ ਕੰਨ ਤਾਂ ਬੰਦ ਨੇ, ਉਹ ਕੰਨਾਂ ਦੇ ਵਿੱਚ ਚੱਲੀ ਜਾਂਦਾ ਮਿਊਜ਼ਿਕ, ਅਤੇ ਮਿਊਜ਼ਿਕ ਚਲਾਉਂਦੇ ਚਲਾਉਂਦੇ ਉਹ ਗੱਡੀ ਚਲਾ ਰਹੇ ਹੈ ਜਾਂ ਕੋਈ ਬਾਈਕ ਚਲਾ ਰਹੇ ਹੈ, ਅਤੇ ਉਹਨਾਂ ਨੂੰ ਆਸ ਪਾਸ ਦੀ ਜਿਹੜੀ ਆਵਾਜ਼ ਹੈ ਉਹ ਨਹੀਂ ਸੁਣਦੀ, ਅਤੇ ਇਸ ਕਰਕੇ ਉਹ ਕਦੇ ਕਦੇ ਕਿਸੇ ਇਹੋ ਜਿਹੀ ਚੀਜ਼ ਦਾ ਸ਼ਿਕਾਰ ਬਣ ਸਕਦੇ ਨੇ। ਅਤੇ ਤੁਸੀਂ ਇਹ ਦੁਰਘਟਨਾਵਾਂ ਤੋਂ ਆਪਣੇ ਬੱਚਿਆਂ ਨੂੰ ਬਿਲਕੁਲ ਬਚਾ ਸਕਦੇ ਹੋ, ਆਪ ਵੀ ਬਚ ਸਕਦੇ ਹੋ, ਕਿਉਂਕਿ ਤੁਸੀਂ ਨਾਲ ਨਾਲ ਉਹਨਾਂ ਨੂੰ ਜਦੋਂ ਤੁਸੀਂ ਆਪਣੇ ਨਾਲ ਲੈ ਕੇ ਜਾਂਦੇ ਹੋ ਪਿੱਛੇ ਬਿਠਾਉਂਦੇ ਹੋ, ਉਦੋਂ ਵੀ ਉਸ ਚੀਜ਼ਾਂ ਉਹਨਾਂ ਨੂੰ ਸਿਖਾਓ, ਕਿਉਂਕਿ ਜੇਕਰ ਪਿਤਾ ਜੀ ਜਿਹੜੇ ਕਿ ਬੱਚਿਆਂ ਦੇ ਰੋਲ ਮਾਡਲ ਹੁੰਦੇ ਆ, ਉਹ ਗੱਡੀ ਚਲਾਉਂਦੇ ਹੋਏ ਜੋ ਜੋ ਚੀਜ਼ਾਂ ਕਰ ਰਹੇ ਨੇ, ਬੱਚੇ ਕਹਿੰਦੇ ਨਾ ਬੱਚਿਆਂ ਦੇ ਹੀਰੋ ਹੁੰਦੇ ਆ ਪਿਤਾ ਜੀ, ਅਤੇ ਉਹਨਾਂ ਤੋਂ ਉਹ ਸਿੱਖਦੇ ਨੇ ਕੀ ਅਸੀਂ ਧਿਆਨ ਰੱਖਣਾ, ਕੀ ਅਸੀਂ ਧਿਆਨ ਰੱਖਣਾ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਡਰਾਈਵਿੰਗ ਠੀਕ ਤਰੀਕੇ ਨਾਲ ਕਰੋਗੇ ਤਾਂ ਫਿਰ ਤੁਹਾਡਾ ਵੀ ਠੀਕ ਰਹੇਗਾ ਸਿਸਟਮ, ਅਤੇ ਸਾਡਾ ਵੀ ਠੀਕ ਰਹੇਗਾ, ਕਿਉਂਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਹਮੇਸ਼ਾ ਤੁਹਾਨੂੰ ਹਮੇਸ਼ਾ ਹੀ ਤੁਹਾਨੂੰ ਸਿਖਾਉਂਦਾ ਵਧੀਆ ਵਧੀਆ ਗੱਲਾਂ।

ਜੀ ਪ੍ਰੋਗਰਾਮ ਹੈ ਪੰਜਾਬ ਦੀ, ਮੈਂ ਤੁਹਾਡੇ ਨਾਲ ਦੀਪਾ ਛਾਬੜਾ, ਸਮਾਂ 8:55 ਦਾ। ਤਾਂ ਉਮੀਦ ਹੈ ਅੱਜ ਦੀਆਂ ਗੱਲਾਂ ਅਤੇ ਨਾਲ ਨਾਲ ਗੀਤ ਤੁਹਾਨੂੰ ਬਹੁਤ ਹੀ ਪਸੰਦ ਆ ਰਹੇ ਹੋਣੇ। ਕਹਿੰਦੇ ਜੀ, ਛੋਟੀ ਸੀ ਜ਼ਿੰਦਗੀ ਹੈ ਹਰ ਬਾਤ ਮੈਂ ਖੁਸ਼ ਰਹੋ, ਛੋਟੀ ਸੀ ਜ਼ਿੰਦਗੀ ਹੈ ਹਰ ਬਾਤ ਮੈਂ ਖੁਸ਼ ਰਹੋ, ਕੋਈ ਰੂਠਾ ਹੋ ਤੁਮਸੇ ਤੋ ਉਸਕੇ ਇਸ ਅੰਦਾਜ਼ ਮੈਂ ਖੁਸ਼ ਰਹੋ, ਕਲ ਕਿਸਨੇ ਦੇਖਾ ਹੈ ਤੁਮ ਆਪਣੇ ਆਜ ਮੈਂ ਖੁਸ਼ ਰਹੋ, ਖੁਸ਼ੀਓ ਕਾ ਇੰਤਜ਼ਾਰ ਕਿਸ ਲੀਏ, ਖੁਸ਼ੀਓ ਕਾ ਇੰਤਜ਼ਾਰ ਕਿਸ ਲੀਏ, ਦੂਸਰੋ ਕੀ ਮੁਸਕਾਨ ਮੈਂ ਖੁਸ਼ ਰਹੋ, ਕਿਉਂ ਤੜਪਤੇ ਹੋ ਹਰ ਪਲ ਕਿਸੀ ਕੇ ਲੀਏ, ਕਿਉਂ ਤੜਪਤੇ ਹੋ ਹਰ ਪਲ ਕਿਸੀ ਕੇ ਲੀਏ, ਕਭੀ ਤੋ ਆਪਣੇ ਆਪ ਮੈਂ ਖੁਸ਼ ਰਹੋ। ਜੀ ਬਿਲਕੁਲ, ਖੁਸ਼ ਰਹਿਣ ਵਾਸਤੇ ਸਾਨੂੰ ਦੂਜਿਆਂ ਦੇ ਸਹਾਰੇ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ, ਸਾਨੂੰ ਲੋੜ ਹੈ ਬਸ ਖੁਦ ਖੁਸ਼ ਰਹਿਣ ਦੀ। ਮੈਂ ਤਾਂ ਇਹੀ ਕਹੂੰਗੀ, ਜੇ ਤੁਸੀਂ ਆਪ ਖੁਸ਼ ਹੋ, ਆਪ ਤੁਸੀਂ ਤੰਦਰੁਸਤ ਹੋ, ਪਿਆਰ ਭਰੇ ਹੋ, ਤਾਂ ਫਿਰ ਦੁਨੀਆਂ ਦੇ ਵਿੱਚ ਤੁਸੀਂ ਪਿਆਰ ਵੰਡ ਸਕਦੇ ਹੋ।

0: जी प्रोग्राम मैं पंजाबी नूं इत्थे ही मैनूं दीपा छाबड़ा नूं खत्म करन दे देवा गया। नमस्कार धन्नवाद फिर मिलन तक तुसी अपना ते अपने दा ध्यान रखना है। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:59 ਤੇ 27 ਸਕਿੰਟ ਦਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ। ਤੇ ਇਹਨਾਂ ਪ੍ਰੋਗਰਾਮਾਂ ਲਈ ਸਾਡੇ ਨਾਲ ਤੁਸੀਂ ਕਰੋ ਕੁਝ ਪਲ ਇੰਤਜ਼ਾਰ।
1: अमिताभ भट्टाचार्य का लिखा ये गीत आप सुन रहे थे प्रीतम के संगीत के साथ, आवाजें बेनी दयाल और शेफाली अलवारिस की, और ईव गीत हमने लिया ये जवानी है दीवानी फिल्म से। तो किस तरह से करें अपने इस दिल को काबू में बताएंगे एक छोटे से अंतराल के बाद।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਤੋਂ ਪ੍ਰਸਾਰਣ ਆਜ ਕੇ ਫਨਕਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ 10 ਵਜੇ ਦਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ।

0: ਤੇ ਅਸੀਂ ਸੋਚਦੇ ਹਾਂ ਕਿ ਜਦੋਂ ਅਸੀਂ ਰੱਬ ਦਾ ਨਾਂ ਲੈ ਲਿਆ ਸ਼ੁਰੂ ਦੇ ਵਿੱਚ, ਫਿਰ ਕੋਈ ਵੀ ਦਿੱਕਤ, ਕੋਈ ਵੀ ਪਰੇਸ਼ਾਨੀ ਸਾਨੂੰ ਨਹੀਂ ਆਉਣ ਵਾਲੀ। ਜੀ, ਰੱਬ ਦੇ ਨਾਂ ਨਾਲ ਜਿਹੜੀ ਪੋਜ਼ਿਟਿਵਿਟੀ, ਜਿਹੜਾ ਔਰਾ ਕ੍ਰੀਏਟ ਹੁੰਦਾ ਹੈ, ਉਸ ਦੇ ਨਾਲ ਫਿਰ ਹਰ ਕੰਮ ਸਾਡਾ ਸਕਸੈਸਫੁਲ ਹੁੰਦਾ, ਹਰ ਕੰਮ ਦੇ ਵਿੱਚ ਅਸੀਂ ਤਰੱਕੀਆਂ ਵੀ ਮਾਣਦੇ ਹਾਂ। ਅਤੇ ਫਿਲਹਾਲ ਤੁਸੀਂ ਕਹੋਗੇ ਕਿ ਇੰਨਾ ਗਿਆਨ ਸਵੇਰੇ ਸਵੇਰੇ ਕਿਉਂ ਚੱਲਦਾ ਹੈ? ਜੀ, ਕਦੇ ਕਦੇ ਗਿਆਨ ਦੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ, ਕਿਉਂਕਿ ਰੱਬ ਦਾ ਨਾਮ ਮੈਂ ਹਮੇਸ਼ਾ ਤੁਹਾਨੂੰ ਕਹਿੰਦੀ ਹਾਂ ਕਿ ਮੈਂ ਵੀ ਲੈਂਦੀ ਹਾਂ, ਅਤੇ ਤੁਸੀਂ ਵੀ ਲਓ ਅਤੇ ਸੁਣਦੇ ਰਹੋ ਨਾਲ ਨਾਲ ਆਕਾਸ਼ਵਾਣੀ ਐਫ ਐਮ ਬਠਿੰਡਾ, ਕਿਉਂਕਿ ਇੱਕ ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਡੇ ਲਈ ਲੈ ਕੇ ਆਉਂਦਾ ਹੈ ਖੂਬਸੂਰਤ ਖੂਬਸੂਰਤ ਪ੍ਰੋਗਰਾਮ। ਅਤੇ ਫਿਲਹਾਲ ਹੈ ਜੀ ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ, ਜਿਸ ਵਿੱਚ ਅੱਜ ਦੀਪਾ ਛਾਬੜਾ ਇਕੱਲੀ ਨਹੀਂ ਹੈ, ਮੇਰੇ ਨਾਲ ਹੈ ਜੀ
1: ਅੰਮ੍ਰਿਤ।

0: जी प्रोग्राम चल रहा है गीत पिटारा, समा 10:10 ਦਾ ਹੈ ਤੇ ਮੈਂ ਦੀਪਾ ਛਾਬੜਾ ਤੇ ਮੇਰੇ ਨਾਲ ਅੰਮ੍ਰਿਤ ਬਣੇ ਹੋਏ ਨੇ ਤੇ ਅੰਮ੍ਰਿਤ ਜਲਦੀ ਨਾਲ ਦੱਸ ਦਿਓ ਜਿਹੜਾ ਅਸੀਂ ਗੀਤ ਸੁਣਿਆ ਉਹਨੂੰ ਕੌਣ ਗਾ ਰਿਹਾ ਸੀ?
1: ਜੀ ਜੋ ਇਹ ਗੀਤ ਸੁਣਿਆ ਇਹ ਗਾਇਆ ਸੀ ਹੇਮੰਤ ਕੁਮਾਰ ਨੇ ਤੇ ਜਿਸ ਨੂੰ ਲਿਖਿਆ ਸੀ ਸ਼ਕੀਲ ਨੇ ਤੇ ਸੰਗੀਤਕਾਰ ਸਨ ਹੇਮੰਤ ਕੁਮਾਰ ਜੋ ਕਿ ਫਿਲਮ 20 ਸਾਲ ਬਾਅਦ ਵਿੱਚੋਂ ਸੀ ਤੇ ਅਗਲਾ ਗੀਤ ਸੁਣਦੇ ਹਾਂ ਜੀ ਮੁਹੰਮਦ ਰਫੀ ਦੀ ਆਵਾਜ਼ ਵਿੱਚ ਜਿਸ ਨੂੰ ਲਿਖਿਆ ਹੈ ਹਸਰਤ ਜੈਪੁਰੀ ਨੇ ਸ਼ੰਕਰ ਜੈਕਿਸ਼ਨ ਦਾ ਸੰਗੀਤ ਹੈ ਤੇ ਇਹ ਗੀਤ ਹੈ ਜੀ ਫਿਲਮ ਜੰਗਲੀ ਵਿੱਚੋਂ
0: ਜੀ ਫਿਲਮ ਜੰਗਲੀ ਦਾ ਇਹ ਖੂਬਸੂਰਤ ਗੀਤ ਅਗਰ ਮੈਂ ਦੋ ਲਾਈਨਾਂ ਨਾ ਗਾਈਆਂ ਤਾਂ ਫਿਰ ਮੈਨੂੰ ਤਾਂ ਸਵਾਦ ਨਹੀਂ ਆਉਣਾ

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਗੀਤ ਪਿਟਾਰਾ, ਅਤੇ ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਸਦਾਬਹਾਰ ਹਿੰਦੀ ਫਿਲਮੀ ਗੀਤਾਂ ਦਾ। ਅਤੇ ਇਹ ਗੀਤ ਸੀ ਸੁਣਿਆ ਤੁਸੀਂ ਮੁਹੰਮਦ ਰਫੀ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਸੀ ਸਾਹਿਰ ਲੁਧਿਆਣਵੀ ਅਤੇ ਸੰਗੀਤ ਦਿੱਤਾ ਸੀ ਜੈਦੇਵ ਨੇ ਹਮ ਦੋਨੋਂ ਫਿਲਮ ਵਿੱਚੋਂ। ਅਗਲਾ ਗੀਤ ਸੁਣਦੇ ਹਾਂ ਜੀ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਆਨੰਦ ਬਖਸ਼ੀ ਨੇ ਫਿਲਮ ਕੱਟੀ ਪਤੰਗ ਵਿੱਚੋਂ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਹਰ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰਦੇ ਹੋ ਸਿਲਸਿਲਾ ਹਰ ਅਕਾਲ ਉਸਤਤ, ਜਿਸ ਦੇ ਤਹਿਤ ਮਿਤੀ 1 ਸਤੰਬਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਦੇ 3rd ਅਧਿਆਏ ਕਰਮ ਯੋਗ ਦੀ ਸਰਲ ਅਤੇ ਸੌਖੀ ਵਿਆਖਿਆ। ਜਾਣੋ ਕਰਮ ਕੀ ਹੈ, ਨਿਸ਼ਕਾਮ ਕਰਮ ਦਾ ਮਹੱਤਵ ਕੀ ਹੈ ਅਤੇ ਕਿਵੇਂ ਅਸੀਂ ਆਪਣੇ ਕਰਮਾਂ ਰਾਹੀਂ ਆਤਮਿਕ ਸ਼ਾਂਤੀ ਅਤੇ ਪਰਮਾਤਮਾ ਦੇ ਨੇੜੇ ਪਹੁੰਚ ਸਕਦੇ ਹਾਂ।

ਜੀ, ਇਹ ਗੀਤ ਸੀ ਲਤਾ ਮੰਗੇਸ਼ਕਰ ਅਤੇ ਸ਼ੈਲੇਂਦਰ ਕੁਮਾਰ ਦੀ ਆਵਾਜ਼ ਵਿੱਚ ਲਿਖਿਆ ਸੀ ਆਨੰਦ ਬਖਸ਼ੀ ਨੇ, ਸੰਗੀਤਬੱਧ ਕੀਤਾ ਸੀ ਲਕਸ਼ਮੀਕਾਂਤ ਪਿਆਰੇ ਲਾਲ ਨੇ ਫਿਲਮ ਬੌਬੀ ਵਿੱਚੋਂ। ਪ੍ਰੋਗਰਾਮ ਦੀ ਆਖਰੀ ਜਿਹੜੀ ਪੇਸ਼ਕਸ਼ ਹੈ ਸੁਣਦੇ ਹਾਂ ਐਸ ਪੀ ਬਾਲਾ ਸੁਬਰਮਣੀਅਮ ਅਤੇ ਚਿਤਰਾ ਦੀ ਆਵਾਜ਼ਾਂ ਵਿੱਚ, ਜਿਸ ਨੂੰ ਲਿਖਿਆ ਹੈ ਮਜ਼ਰੂ ਸੁਲਤਾਨਪੁਰੀ ਨੇ, ਸੰਗੀਤਕਾਰ ਨੇ ਆਨੰਦ ਮਲਿੰਦ, ਫਿਲਮ ਲਵ ਵਿੱਚੋਂ।

0: ਤੇ ਪ੍ਰੋਗਰਾਮ ਖਤਮ ਕਰਨ ਦਾ ਸਮਾਂ ਹੋ ਚੁੱਕਿਆ ਹੈ। ਇਜਾਜ਼ਤ ਲੈ ਲੈਂਦੇ ਹਾਂ ਸਰੋਤਿਆਂ ਤੋਂ, ਮੈਨੂੰ ਦੀਪਾ ਛਾਬੜਾ ਨੂੰ
1: ਤੇ ਮੈਨੂੰ ਅੰਮ੍ਰਿਤ ਨੂੰ।
0: ਪ੍ਰੋਗਰਾਮ ਗੀਤ ਪਿਟਾਰਾ ਇੱਥੇ ਹੀ ਖਤਮ ਕਰਨ ਦੀ ਦੇਵਾ ਗਿਆ। ਤੁਸੀਂ ਫੇਰ ਮਿਲਣ ਤੱਕ ਆਪਣਾ ਧਿਆਨ ਰੱਖਣਾ ਹੈ, ਖੁਸ਼ ਰਹਿਣਾ, ਮਸਤ ਰਹਿਣਾ ਤੇ ਸੁਣਦੇ ਰਹਿਣਾ ਆਕਾਸ਼ਵਾਣੀ FM ਬਠਿੰਡਾ।
1: FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਰੋਤਿਓ, ਸਮਾਂ ਹੋ ਰਿਹਾ ਜੀ ਠੀਕ 10:59 ਅਤੇ 23 ਸੈਕਿੰਡ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 ਤੋਂ ਆਨੰਦ ਮਾਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। ਪ੍ਰਸਾਰਣਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਨ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨ, ਐਫ ਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 11:59 ਤੇ 34 ਸਕਿੰਟ ਦਾ, ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਤੇ ਹੁਣ ਸਮਾਂ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਪ੍ਰੋਗਰਾਮ ਸੁਣ ਰਹੇ ਤਮਾਮ ਸ਼੍ਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਸਤਿ ਸ਼੍ਰੀ ਅਕਾਲ ਜੀ। ਤੇ ਆਓ ਆਨੰਦ ਮਾਣਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਅੱਜ ਦੇ ਇਸ ਪ੍ਰੋਗਰਾਮ ਦਾ ਆਨੰਦ ਮਾਣੂੰਗੇ ਮੈਂ ਸੀਮਾ ਕਟਾਰੀਆ, ਹਾਜ਼ਰ ਹਾਂ ਅੱਜ ਦਾ ਇਹ ਪ੍ਰੋਗਰਾਮ ਲੈ ਕੇ।

0: ਕਿਵੇਂ ਭੋਲੇ, ਚੁੱਪ ਕਰਕੇ ਬੈਠਾ ਬਾਈ।
1: ਉਹ ਕੀ ਦੱਸਾਂ ਬਾਈ, ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ, ਸਕੀਮਾਂ ਵੀ ਕਈ ਦੇਤੀਆਂ ਤੇ ਭਾਰੀ ਛੂਟ ਵੀ ਦੇਤੀ, ਕਾਰੋਬਾਰ ਜਮਾ ਹੀ ਠੰਡਾ ਪਿਆ। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।
0: ਨਾ ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ।
1: ਰੇਡੀਓ ਤੇ ਮਸ਼ਹੂਰੀ ਕਰਕੇ? ਉਹ ਬਾਈ ਉਹ ਕਿਵੇਂ ਭਲਾ?
0: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
1: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ?
0: ਉਹ ਜਮਾ ਹੀ ਸੌਖਾ ਹੈ ਤਾਂ। ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78-379-63-306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
1: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
0: ਨੰਬਰ ਹੈ 78-379-63-306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਹਰ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸਰਵਨ ਕਰਦੇ ਹੋ ਸਿਲਸਿਲਾ ਹਰ ਅਕਾਲ ਉਸਤਤ, ਜਿਸ ਦੇ ਤਹਿਤ ਮਿਤੀ 1 ਸਤੰਬਰ ਸ਼ਾਮ 5:30 ਵਜੇ ਤੁਸੀਂ ਸਰਵਨ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਦੇ 3ਰੇ ਅਧਿਆਏ ਕਰਮ ਯੋਗ ਦੀ ਸਰਲ ਅਤੇ ਸੌਖੀ ਵਿਆਖਿਆ। ਜਾਣੋ ਕਰਮ ਕੀ ਹੈ, ਨਿਸ਼ਕਾਮ ਕਰਮ ਦਾ ਮਹੱਤਵ ਕੀ ਹੈ ਅਤੇ ਕਿਵੇਂ ਅਸੀਂ ਆਪਣੇ ਕਰਮਾਂ ਰਾਹੀਂ ਆਤਮਿਕ ਸ਼ਾਂਤੀ ਅਤੇ ਪਰਮਾਤਮਾ ਦੇ ਨੇੜੇ ਪਹੁੰਚ ਸਕਦੇ ਹਾਂ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਤਹਿਤ ਸਟੂਡੀਓ ਵਿਚ ਮੌਜੂਦ ਹੋਣਗੇ ਸਾਬਕਾ IAS ਆਫਿਸਰ ਅਤੇ ਕਨਵੀਨਰ BJP ਬਠਿੰਡਾ ਲੋਕ ਸਭਾ ਕੌਂਸਟੀਚੁਐਂਸੀ ਬੀਬਾ ਪਰਮ

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਹਰ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰਦੇ ਹੋ ਸਿਲਸਿਲਾ ਹਰ ਅਕਾਲ ਉਸਤਤ, ਜਿਸ ਦੇ ਤਹਿਤ ਮਿਤੀ 1 ਸਤੰਬਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਦੇ 3rd ਅਧਿਆਏ ਕਰਮ ਯੋਗ ਦੀ ਸਰਲ ਅਤੇ ਸੌਖੀ ਵਿਆਖਿਆ। ਜਾਣੋ ਕਰਮ ਕੀ ਹੈ, ਨਿਸ਼ਕਾਮ ਕਰਮ ਦਾ ਮਹੱਤਵ ਕੀ ਹੈ ਅਤੇ ਕਿਵੇਂ ਅਸੀਂ ਆਪਣੇ ਕਰਮਾਂ ਰਾਹੀਂ ਆਤਮਿਕ ਸ਼ਾਂਤੀ ਅਤੇ ਪਰਮਾਤਮਾ ਦੇ ਨੇੜੇ ਪਹੁੰਚ ਸਕਦੇ ਹਾਂ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 12:30 ਤੇ 15 ਸਕਿੰਟ ਦਾ। ਤੇ ਹੁਣ ਸਮਾਂ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 12:35 ਮਿੰਟ ਦਾ ਹੈ ਤੇ ਜਾਰੀ ਹੈ ਪ੍ਰੋਗਰਾਮ ਘਰ ਪਰਿਵਾਰ ਤੇ ਆਹੁਣ ਸੁਣਦੇ ਹਾਂ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਛਾਵਾਂ ਠੰਡੀਆਂ ਨੇ ਭੋੜਦੀਆਂ ਜਿਸ ਤਹਿਤ ਅੱਜ ਸਾਡੇ ਮਹਿਮਾਨ ਨੇ ਸ੍ਰੀਮਤੀ ਆਸ਼ਾ ਪਹੁਜਾ ਜੀ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ ਦੀਪਾ ਛਾਬੜਾ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਤੇ ਆਓ ਫਿਰ ਸੁਣਦੇ ਹਾਂ ਅੱਜ ਦਾ ਇਹ ਸਿਲਸਿਲਾ ਛਾਵਾਂ ਠੰਡੀਆਂ ਨੇ ਭੋੜਦੀਆਂ।

0: ਘਰ ਦੇ ਵਿੱਚ ਰੋਜ਼ ਸਤਸੰਗ ਹੁੰਦੇ ਸੀ, ਅਸੀਂ ਉਹਨਾਂ ਨੂੰ ਦੇਖਦੇ ਸੀ, ਉਹ ਪ੍ਰਭਾਵ ਇਸ ਤਰ੍ਹਾਂ ਦਾ ਪਿਆ ਕਿ ਸਾਡੇ ਰਗ ਰਗ ਦੇ ਵਿੱਚ ਸਮਾ ਗਿਆ। ਫਿਰ ਉਸ ਤੋਂ ਬਾਅਦ ਮੈਨੂੰ ਮਤਲਬ ਬਚਪਨ ਸਾਡਾ ਚਾਹੇ ਸੰਘਰਸ਼ਾਂ ਚ ਬੀਤਿਆ, ਲੇਕਿਨ ਉਹ ਸੰਘਰਸ਼ਾਂ ਦੇ ਬਾਵਜੂਦ ਵੀ ਅਸੀਂ ਡੋਲੇ ਨਹੀਂ ਕਦੇ, ਨਾ ਮੇਰੀ ਮੰਮੀ ਕਦੇ ਡੋਲੀ, ਨਾ ਹੀ ਸਾਨੂੰ ਉਹਨੇ ਸਾਨੂੰ ਡੋਲਣ ਦਿੱਤਾ, ਨਾ ਹੀ ਸਾਨੂੰ ਉਹਨੇ ਅਹਿਸਾਸ ਕਰਾਉਣ ਦਿੱਤਾ ਕਿ ਮੈਂ ਇਤਨੀ ਕਠਿਨਾਈ ਦੇ ਵਿੱਚੋਂ ਜ਼ਿੰਦਗੀ ਕੱਢ ਕੇ ਤੁਹਾਨੂੰ ਪਾਲਿਆ। ਮਤਲਬ ਸਾਨੂੰ ਉਸ ਤਰ੍ਹਾਂ ਦਾ ਸਾਨੂੰ ਉਹਨੇ ਪਾਲਿਆ। ਅੱਜ ਤੱਕ ਵੀ ਉਹ ਮਹਿਸੂਸ ਨਹੀਂ ਹੋਇਆ ਵੀ ਅਸੀਂ ਕਿਤਨੀ ਵੀ ਸਾਨੂੰ ਜ਼ਿੰਦਗੀ ਚ ਕਠਿਨਾਈਆਂ ਆ ਜਾਣ, ਲੇਕਿਨ ਸਾਨੂੰ ਉਹਨਾਂ ਦੀ ਇਸ ਤਰ੍ਹਾਂ ਦੀ ਸਾਡੇ ਅੰਦਰ ਉਹਨੇ ਭਰਿਆ ਹੋਇਆ ਸਾਡੇ ਅੰਦਰ। ਮਤਲਬ ਹਾਲੇ ਵੀ ਅਸੀਂ ਜੇ ਸੰਘਰਸ਼ ਕਰਦੇ ਵੀ ਹਾਂ ਤਾਂ ਸਾਨੂੰ ਕੋਈ ਮਹਿਸੂਸ ਨਹੀਂ ਹੁੰਦਾ।
1: ਜੀ ਜੀ ਜੀ, ਬਹੁਤ ਵਧੀਆ ਗੱਲ ਤੁਸੀਂ ਆਸ਼ਾ ਜੀ ਦੱਸੀ ਕਿ ਤੁਹਾਡੇ ਮਾਤਾ ਜੀ ਦਾ ਰੋਲ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਰਿਹਾ। ਤੇ ਬਿਲਕੁਲ ਜੀ, ਮਾਵਾਂ ਦਾ ਰੋਲ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਹੀ ਹੁੰਦਾ, ਉਹ ਸਾਡੇ ਵਾਸਤੇ ਗੁਰੂ ਵੀ ਹੁੰਦੀਆਂ ਨੇ ਤੇ ਉਹਨਾਂ ਤੋਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ। ਤੇ ਤੁਹਾਡੇ ਮਾਂ ਜੀ ਤਾਂ ਵੈਸੇ ਹੀ ਤੁਸੀਂ ਦੱਸਿਆ ਕਿ ਇੰਨੇ ਪੱਕੇ ਸੀਗੇ, ਰੱਬ ਨੂੰ ਮੰਨਣ ਵਾਲੇ ਸੀਗੇ, ਸੰਘਰਸ਼ ਕਰਨ ਵਾਲੇ ਸੀ, ਤੇ ਉਹਨਾਂ ਨੂੰ ਦੇਖ ਦੇਖ ਕੇ ਤੁਸੀਂ ਵੀ ਏਦਾਂ ਦੇ ਬਣ ਗਏ, ਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਕਿ ਰੱਬ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਰੱਖੇ। ਹੁਣ ਮੈਂ ਤੁਹਾਨੂੰ ਪੁੱਛੂਗੀ ਕਿ ਤੁਹਾਡੀ ਪੜ੍ਹਾਈ ਲਿਖਾਈ ਕਿੱਥੇ ਹੋਈ?
0: ਪੜ੍ਹਾਈ ਲਿਖਾਈ ਵੀ ਮੇਰੇ ਸ਼ਹਿਰ ਦੇ ਅੰਦਰ, ਬਠਿੰਡਾ ਸ਼ਹਿਰ ਦੇ ਅੰਦਰ ਆਰਿਆ ਸਮਾਜ ਮੰਦਿਰ ਚ
1: ਜੀ,
0: ਉੱਥੇ ਮੇਰੀ ਹੋਈ। ਉੱਥੇ ਵੀ ਸਾਰੇ ਟੀਚਰ, ਸਾਰਾ ਮਤਲਬ ਜੋ ਵੀ ਸੀ, ਸਾਰੇ ਜਾਣ ਪਛਾਣ, ਹੁਣ ਤੱਕਰ ਵੀ ਸਾਨੂੰ ਪਿਆਰ ਕਰਦੇ ਆ। ਅਸੀਂ ਵੀ ਜੋ ਵੀ ਸਾਨੂੰ ਹੁਣ ਟੀਚਰ ਮਿਲ ਜਾਂਦੇ, ਅਸੀਂ ਹੁਣ ਤੱਕਰ ਵੀ ਉਹਨਾਂ ਦੀ ਉਸ ਤਰ੍ਹਾਂ ਹੀ ਰਿਸਪੈਕਟ ਕਰਦੇ ਆ ਜਿਵੇਂ ਅਸੀਂ ਪੜ੍ਹਦੇ ਸੀ ਜਿਸ ਟਾਈਮ ਅਸੀਂ।
1: ਜੀ ਜੀ,
0: ਮਤਲਬ ਹੁਣ ਵੀ ਸਾਡਾ ਉਸ ਤਰ੍ਹਾਂ ਹੀ ਰਿਲੇਸ਼ਨ ਹੈ ਉਹਨਾਂ ਨਾਲ। ਜਦੋਂ ਵੀ ਉਹ ਮਿਲਦੇ ਆ ਸਾਨੂੰ ਆਪਣੀ ਪਿਛਲੀ ਗੱਲਾਂ ਯਾਦ ਆ ਜਾਂਦੀਆਂ, ਜੋ ਉਹਨਾਂ ਨੇ ਪਿਆਰ ਕੀਤਾ ਜਾਂ ਉਹਨਾਂ ਨੇ ਡਾਂਟ ਫਟਕਾਰ ਕੀਤੀ ਸਾਡੇ ਭਲੇ ਵਾਸਤੇ ਕੀਤੀ, ਵੀ ਜੀਵਨ ਚ ਅੱਗੇ ਤੁਸੀਂ ਵਧੋ, ਅੱਛੀ ਤਰ੍ਹਾਂ ਵਧੋ, ਇਸ ਤਰ੍ਹਾਂ ਮਤਲਬ ਸਾਨੂੰ ਟੀਚਰ ਨੇ ਬੜਾ ਪੱਕਾ ਕੀਤਾ, ਪੜਾ ਪੜਾ ਕੇ ਸੰਘਰਸ਼ ਕਰਨੇ ਵੀ ਸਿਖਾਏ, ਜੀਵਨ ਚ ਨਿਕਲਣਾ ਵੀ ਸਿਖਾਇਆ, ਪੜਾਈ ਵੀ ਸਿਖਾਈ, ਜੀਵਨ ਜੀਣਾ ਵੀ ਸਿਖਾਇਆ ਉਹਨਾਂ ਨੇ।
1: ਬਿਲਕੁਲ,
0: ਪਹਿਲੇ ਮਾਤਾ ਪਿਤਾ ਹੁੰਦੇ ਜਨਮ ਦੇਣ ਵਾਲੇ, ਦੂਜੇ ਮਾਤਾ ਪਿਤਾ ਹੁੰਦੇ ਟੀਚਰ। ਸਾਡੇ ਉਹ ਗੁਰੂ ਅੱਜ ਤੱਕ ਵੀ ਜਦੋਂ ਸਾਨੂੰ ਮਿਲਦੇ ਆ ਤਾਂ ਸਾਨੂੰ ਉਹਨਾਂ ਦੀ ਗੱਲਾਂ ਯਾਦ ਆਉਂਦੀਆਂ। ਉਹਨਾਂ ਦੀ ਜੇ ਫਟਕਾਰ ਸਾਨੂੰ ਨਾ ਮਿਲਦੀ ਤੇ ਸ਼ਾਇਦ ਅਸੀਂ ਜ਼ਿੰਦਗੀ ਚ ਅੱਗੇ ਨਾ ਵੱਧ ਸਕਦੇ, ਸਾਨੂੰ ਕੁਛ ਸਿੱਖਣ ਨੂੰ ਨਾ ਮਿਲਦਾ। ਉਹਨਾਂ ਦਾ ਪਿਆਰ, ਉਹਨਾਂ ਦੀ ਫਟਕਾਰ, ਉਹਨਾਂ ਦਾ ਜੋ ਵੀ ਸੀ, ਉਹ ਸਾਡੀ ਜ਼ਿੰਦਗੀ ਚ ਅੱਜ ਬਹੁਤ ਮੁੱਲ ਰੱਖਦਾ ਉਸ ਚੀਜ਼, ਉਸ ਚੀਜ਼ ਨੂੰ।
1: ਜੀ, ਬਹੁਤ ਵਧੀਆ ਆਸ਼ਾ ਜੀ। ਤੇ ਮੈਂ ਵੀ ਹਮੇਸ਼ਾ ਜਦੋਂ ਵੀ ਕੋਈ ਪ੍ਰੋਗਰਾਮ ਕਰਦੀ ਹਾਂ ਤੇ ਆਪਣੇ ਸਰੋਤਿਆਂ ਨੂੰ ਹਮੇਸ਼ਾ ਕਹਿੰਦੇ ਹਾਂ ਕਿ ਅਸੀਂ ਜਦੋਂ ਆਪਣੇ ਅਧਿਆਪਕਾਂ ਨੂੰ ਐ ਸਮਝਦੇ ਸੀ ਕਿ ਉਹ ਕਿਸੇ ਹੋਰ ਹੀ ਪਲੈਨਟ ਤੋਂ ਆਏ ਹੈ, ਇੰਨਾ ਰਿਗਾਰਡ, ਇੰਨਾ ਰਿਸਪੈਕਟ ਉਹਨਾਂ ਨੂੰ ਦਿੰਦੇ ਸੀ, ਤੇ ਉਹੀ ਤੁਹਾਡੇ ਜਿਹੜੇ ਭਾਵ ਹੈ ਤੁਸੀਂ ਇਮੋਸ਼ਨਲੀ ਮੈਨੂੰ ਦੱਸ ਰਹੇ ਹੋ ਕਿ ਤੁਹਾਡੇ ਅਧਿਆਪਕਾਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਰੋਲ ਰਿਹਾ ਤੇ ਰਹਿੰਦਾ ਵੀ ਹੈ। ਤੇ ਕੋਈ ਖਾਸ ਅਧਿਆਪਕ ਤੁਹਾਨੂੰ ਕੋਈ ਯਾਦ ਹੋਣ, ਤੁਸੀਂ ਉਹਨਾਂ ਬਾਰੇ ਕੋਈ ਗੱਲ ਕਰਨਾ ਚਾਹੋ?
0: ਹਾਂਜੀ, ਖਾਸ ਮੈਡਮ ਸੀ ਇੱਕ ਮਨਜੀਤ ਮੈਡਮ
1: ਜੀ,
0: ਇੱਕ ਮੇਰੀ ਚੰਦਰ ਪ੍ਰਭਾ ਮੈਡਮ, ਇੱਕ ਰਾਜ ਸ਼ਰਮਾ ਮੈਡਮ, ਇਹ ਜਿਹੜੇ ਤਿੰਨ ਚਾਰ ਸੀ, ਇਹ ਬਿਲਕੁਲ ਮੈਨੂੰ ਇੰਨਾ ਪਿਆਰ ਕਰਦੇ ਸੀ। ਉਹਨਾਂ ਨੇ ਜ਼ਰੂਰ ਮੈਨੂੰ ਬੁਲਾ ਕੇ ਨਿਕਲਣਾ, ਮੈਂ ਵੀ ਉਹਨਾਂ ਨੂੰ ਦੇਖ ਲੈਂਦੀ ਤਾਂ ਮੈਂ ਉਹਨਾਂ ਨੂੰ ਬੁਲਾ ਬਗੈਰ ਰਹਿ ਨਹੀਂ ਸਕਦੀ ਸੀ। ਮੈਨੂੰ ਮਤਲਬ ਇੰਨਾ ਪਿਆਰ ਕਰਦੇ ਸੀ ਨਾ ਉਹ ਟੀਚਰ, ਤਿੰਨ ਚਾਰ ਟੀਚਰ ਤਾਂ ਰਾਜ ਸ਼ਰਮਾ ਜੀ, ਚੰਦਰ ਪ੍ਰਭਾ ਤਾਂ ਹੁਣ ਵੀ ਬਹੁਤ ਪਿਆਰ ਕਰਦੇ ਆ। ਮਨਜੀਤ ਮੈਡਮ ਹੈ ਉਹ, ਹੁਣ ਸ਼ਾਇਦ ਪਤਾ ਨੀ, ਮੈਨੂੰ ਬਹੁਤ ਟਾਈਮ ਹੋ ਗਿਆ ਮੈਂ ਮਿਲੇ ਨੂੰ, ਪਤਾ ਨੀ ਹੈ ਵੀ ਜਾਂ ਨਹੀਂ ਹੈ, ਸ਼ਾਇਦ ਪਤਾ ਨੀ ਮੈਨੂੰ, ਕਾਫੀ ਟਾਈਮ ਤਾਂ ਮਿਲਣ। ਬਾਕੀ ਵੀ ਜੋ ਵੀ ਮੈਨੂੰ ਹੁਣ ਵੀ ਮਿਲਦੀ ਹੈ ਟੀਚਰ, ਮਤਲਬ ਸਾਨੂੰ ਉਹ ਪੁਰਾਣੀ ਗੱਲਾਂ ਫਿਰ ਯਾਦ ਆ ਜਾਂਦੀਆਂ। ਸਾਨੂੰ ਉਹਨਾਂ ਨੇ ਪਿਆਰ ਨਾਲ ਮਤਲਬ ਵੱਡਾ ਕੀਤਾ, ਹੈਨਾ, ਕਿੰਨਾ ਉਹਨਾਂ ਨੇ ਸਾਨੂੰ ਪਿਆਰ ਕੀਤਾ,
1: ਹੈਨਾ,
0: ਪੜ੍ਹਾਇਆ ਵੀ ਬੜੀ ਅੱਛੀ ਤਰ੍ਹਾਂ। ਔਰ ਟੀਚਰ ਨੇ, ਉਹ ਟੀਚਰ ਨੀ ਸੀ, ਉਹ ਸਾਡੇ ਮਾਂ ਬਾਪ ਤੋਂ ਹੀ ਵੱਧ ਸੀ। ਮਾਂ ਬਾਪ ਚਲੋ ਸਕੂਲ ਭੇਜ ਦਿੰਦੇ ਇੱਕ ਵਾਰੀ, ਹੈਨਾ, ਵੀ ਤੁਸੀਂ ਜਾ ਕੇ ਸਿੱਖੋ, ਲੇਕਿਨ ਜ਼ਿੰਦਗੀ ਜੀਣਾ ਤਾਂ ਟੀਚਰ ਹੀ ਸਿਖਾਉਂਦੇ ਆ ਨਾ।
1: ਬਿਲਕੁਲ ਬਿਲਕੁਲ,
0: ਸਕੂਲ ਵਾਲੇ ਮਤਲਬ ਚਾਹੇ ਜਿੰਨੇ ਸਖ਼ਤ ਵੀ ਸੀ ਉਹ, ਲੇਕਿਨ ਉਹਦੇ ਚ ਵੀ ਸਾਡਾ ਫਾਇਦਾ ਹੀ ਸੀ।
1: ਜੀ ਜੀ, ਬਹੁਤ ਵਧੀਆ ਆਸ਼ਾ ਜੀ। ਜੇ ਅੱਜ ਇਹ ਇੰਟਰਵਿਊ ਸਾਡੇ ਬੱਚੇ ਸੁਣ ਰਹੇ ਹੋਣਗੇ ਨਾ, ਤੇ ਬੱਚਿਓ ਦੇਖੋ, ਤੁਸੀਂ ਅੱਜ ਕੱਲ ਥੋੜਾ ਜਿਹਾ ਵੀ ਟੀਚਰ ਤੁਹਾਡੇ ਨਾਲ ਗੁੱਸਾ ਕਰਦੇ ਨੇ, ਅਧਿਆਪਕ ਗੁੱਸਾ ਕਰਦੇ ਨੇ, ਤੇ ਤੁਸੀਂ ਬੁਰਾ ਮੰਨ ਜਾਂਦੇ ਹੋ, ਤੇ ਦੇਖੋ ਆਸ਼ਾ ਜੀ ਤੋਂ ਸਿੱਖੋ ਕਿ ਅਧਿਆਪਕ ਅਗਰ ਸਾਨੂੰ ਫਟਕਾਰਦੇ ਆ ਜਾਂ ਸਾਡੇ ਮਾਤਾ ਪਿਤਾ ਕਦੇ ਸਾਨੂੰ ਡਾਂਟਦੇ ਆ ਤੇ ਉਹ ਸਾਡੇ ਭਲੇ ਵਾਸਤੇ ਆ। ਜੇ ਤੁਹਾਨੂੰ ਇਹ ਗੱਲ ਸਮਝ ਆ ਜਾਏਗੀ ਨਾ, ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀਆਂ ਕਰੋਗੇ। ਹੁਣ ਆਸ਼ਾ ਜੀ ਨੂੰ ਪੁੱਛਦੇ ਆ ਕਿ ਬਚਪਨ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਬੱਚੇ ਸੀ? ਕੀ ਉਹ ਸ਼ਰਾਰਤੀ ਸੀ?
0: ਬਿਲਕੁਲ ਨਹੀਂ, ਸ਼ਰਾਰਤੀ ਬਿਲਕੁਲ ਨਹੀਂ ਸੀ, ਉਲਟਾ ਭੈਣ ਭਾਈਆਂ ਨੂੰ, ਉਹਨਾਂ ਨੂੰ ਸੰਭਾਲਣਾ, ਕਿਉਂਕਿ ਮੇਰੀ ਵੀ ਛੋਟੀ ਉਮਰ ਦੇ ਵਿੱਚ ਮਾਂ ਬਾਪ ਨੇ ਸ਼ਾਦੀ ਕਰ ਦਿੱਤੀ ਸੀ, ਹਨਾ, ਪਰਿਵਾਰ ਅੱਛਾ ਮਿਲ ਗਿਆ ਮੈਨੂੰ, ਤੇ ਉਹ ਜਾਣ ਪਹਿਚਾਣ ਸੀ ਸਾਡੀ, ਮਤਲਬ ਬਹੁਤ ਪਿਆਰਾ ਪਰਿਵਾਰ ਹੈ ਸਾਡਾ। ਮੇਰਾ ਸਸੁਰਾਲ ਵੀ ਮੇਰੇ ਮਾਂ ਬਾਪ ਤੋਂ ਵੀ ਜ਼ਿਆਦਾ ਅੱਛਾ ਹੈ, ਮੇਰਾ ਸਸੁਰਾਲ ਹੈ। ਮੈਨੂੰ ਇਹ ਲੱਗਦਾ ਵੀ ਸ਼ਾਇਦ ਆਪਣੀ ਮਾਂ ਤੋਂ ਵੀ ਇੰਨਾ ਮੈਂ ਸਿੱਖੀ ਨਹੀਂ ਜਿੰਨਾ ਮੈਂ ਸਸੁਰਾਲ ਚ ਜਾ ਕੇ ਸਿੱਖੀ ਹਾਂ। ਮੈਨੂੰ ਇਹੋ ਜਿਹੇ ਘਰ ਚ ਉਹਨਾਂ ਨੇ ਮੇਰੀ ਸ਼ਾਦੀ ਕੀਤੀ, ਮਤਲਬ ਬਚਪਨ ਪਿਛਲਾ ਭੁੱਲ ਗਈ ਮੈਂ ਸਾਰਾ, ਜੋ ਵੀ ਅੱਜ ਵੀ ਜੋ ਵੀ ਹਾਂ, ਅੱਜ ਮੈਂ ਸਸੁਰਾਲ ਦੀ ਬਦੌਲਤ ਆ।
1: ਤੇ ਤੁਹਾਡੀਆਂ ਗੱਲਾਂ ਸੁਣ ਕੇ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਦੀਪਾ ਛਾਬੜਾ। ਪ੍ਰੋਗਰਾਮ ਚੱਲ ਰਿਹਾ ਸਾਡਾ, ਛਾਵਾਂ ਠੰਡੀਆਂ ਨੇ ਬੋਰਡ ਦੀਆਂ, ਤੇ ਠੰਡੀ ਠੰਡੀ ਛਾਂ ਹੈ ਅੱਜ ਆਸ਼ਾ ਜੀ ਦੀ, ਤੇ ਆਸ਼ਾ ਜੀ ਕੋਲ ਚੱਲਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਉਹਨਾਂ ਦੇ ਹੁਣ ਦੇ ਪਰਿਵਾਰ ਬਾਰੇ। ਤੇ ਆਸ਼ਾ ਜੀ, ਆਪਣੇ ਹੁਣ ਦੇ ਪਰਿਵਾਰ ਬਾਰੇ ਦੱਸੋ, ਤੁਹਾਡੇ ਕਿੰਨੇ ਬੱਚੇ ਨੇ?
1: ਮੇਰੇ 2 ਬੇਟੇ ਹੈ, 1 ਬੇਟੀ ਹੈ
0: ਜੀ।
1: ਤਿੰਨੋ ਹੀ ਮੈਰਿਜ ਹੋਈ ਵੀ ਬੱਚਿਆਂ ਦੀ, ਬਹੁਤ ਖੁਸ਼ਹਾਲ ਪਰਿਵਾਰ ਹੈ। ਅੱਜ ਜੋ ਵੀ ਮੈਂ ਹਾਂ, ਪਹਿਲੇ ਮਾਇਕੇ ਤੋਂ ਕੁਛ ਪਿਆਰ ਮਿਲਿਆ, ਫਿਰ ਸਸੁਰਾਲ ਤੋਂ ਮੇਰਾ, ਅਬ ਮੇਰੇ ਬੱਚੇ ਇਤਨੇ ਅੱਛੇ ਹੈ ਕਿ ਅੱਜ ਉਹਨਾਂ ਬੱਚਿਆਂ ਦੀ ਬਦੌਲਤ ਹੀ ਮੈਂ ਖੁਸ਼ ਹਾਂ ਆਪਣੀ ਜ਼ਿੰਦਗੀ ਦੇ ਵਿੱਚ।
0: ਤੇ ਆਪਣੇ ਬੱਚਿਆਂ ਦੇ ਪਿਆਰ ਕਰਕੇ ਆਸ਼ਾ ਜੀ ਥੋੜੇ ਜਿਹੇ ਇਮੋਸ਼ਨਲ ਹੋ ਗਏ, ਬਣਦਾ ਹੈ ਜੀ ਜਦੋਂ ਸਾਡੇ ਬੱਚੇ ਇੰਨੇ ਪਿਆਰੇ ਹੁੰਦੇ ਆ, ਇੰਨਾ ਪਿਆਰ ਸਾਨੂੰ ਕਰਦੇ ਆ, ਤੇ ਮਾਵਾਂ ਦੀਆਂ ਅੱਖਾਂ ਤਾਂ ਫਿਰ ਭਰਨੀਆਂ ਹੀ ਹੋਈਆਂ। ਪਰ ਅਸੀਂ ਉਹਨਾਂ ਨੂੰ ਪਾਣੀ ਪੂਣੀ ਪਿਲਾ ਕੇ ਫਿਰ ਉਹਨਾਂ ਤੋਂ ਦੁਬਾਰਾ ਗੱਲ ਕਰਦੇ ਹਾਂ। ਤੇ ਆਸ਼ਾ ਜੀ, ਆਪਣੇ ਬੱਚਿਆਂ ਬਾਰੇ ਬਿਨਾਂ ਇਮੋਸ਼ਨਲ ਹੋਏ ਦੱਸੋ, ਤਾਂ ਕਿ ਸਾਡੇ ਜਿਹੜੇ ਸਰੋਤੇ ਹੈ ਉਹ ਵੀ ਸੁਣਨ, ਤੇ ਉਹਨਾਂ ਦੇ ਬੱਚੇ ਵੀ ਸੁਣਨ ਕਿ ਮਾਵਾਂ ਨੂੰ ਅਸੀਂ ਇੰਨਾ ਪਿਆਰ ਦੇਣਾ ਕਿ ਮਾਵਾਂ ਸਾਡੀ ਗੱਲ ਕਰਦੇ ਹੋਏ ਇਮੋਸ਼ਨਲ ਹੋ ਜਾਣ। ਤੇ ਦੁਬਾਰਾ ਤੋਂ ਤੁਸੀਂ ਦੱਸੋ ਤੁਹਾਡੇ ਕਿੰਨੇ ਬੱਚੇ ਨੇ ਤੇ ਉਹ ਕੀ ਕਰਦੇ ਨੇ?
1: ਮੇਰੇ 2 ਬੇਟੇ ਹੈ, 1 ਬੇਟੀ ਹੈ। ਬਹੂਆਂ ਬਹੁਤ ਅੱਛੀਆਂ ਨੇ, ਪੋਤੇ ਪੋਤੀਆਂ ਇਤਨਾ ਪਿਆਰ ਕਰਦੇ ਆ ਮੈਨੂੰ, ਮਤਲਬ ਜਰਾ ਜਾ ਵੀ ਮੈਂ ਇੱਧਰ ਉੱਧਰ ਹੋ ਜਾਵਾਂ, ਕੁਛ ਵੀ ਤਕਲੀਫ ਆਵੇ, ਹਰ ਟਾਈਮ ਮੇਰੇ ਨਾਲ ਖੜੇ ਹੋ
0: ਜੀ,
1: ਮੇਰੇ ਤੋਂ ਕਦੇ ਵੀ ਦੂਰ ਨਹੀਂ ਹੁੰਦੇ। ਜਰਾ ਜਾ ਵੀ ਇੱਕ ਵੀ ਫੋਨ ਵੀ ਕਰਦਾ ਕਿਤੇ ਵੀ, ਮੈਨੂੰ ਇਹ ਪ੍ਰੋਬਲਮ ਹੈ, ਉਸੇ ਵੇਲੇ ਬੱਚੇ ਆ ਕੇ ਮੇਰੀ ਪ੍ਰੋਬਲਮ ਨਾਲ ਨਾ ਮੇਰੀ ਸੋਲਵ ਕਰ ਦਿੰਦੇ
0: ਜੀ ਜੀ।
1: ਪਹਿਲੀ ਗੱਲ ਤਾਂ ਇਹ ਮੌਕਾ ਹੀ ਨਹੀਂ ਆਉਂਦਾ ਕਿ ਮੈਨੂੰ ਕੋਈ ਪ੍ਰੋਬਲਮ ਤੋਂ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਮੰਮੀ ਕਿਸ ਕੰਡੀਸ਼ਨ ਚ, ਉਹ ਪਹਿਲਾਂ ਹੀ ਸਮਝ ਜਾਂਦੇ ਨੇ ਕਿੱਥੇ ਵੀ ਆਉਣਾ ਜਾਣਾ, ਉਹਨਾਂ ਨੂੰ ਪੁੱਛਣ ਤੋਂ ਬਗੈਰ ਹੀ ਉਹਨਾਂ ਨੂੰ ਪਹਿਲਾਂ ਪਤਾ ਲੱਗਦਾ ਮੰਮੀ ਨੇ ਜਾਣਾ, ਉਹ ਮੇਰਾ ਪਹਿਲਾਂ ਹੀ ਇੰਤਜ਼ਾਮ ਕਰ ਦਿੰਦੇ ਕਿੱਥੇ ਵੀ ਜਾਣਾ, ਉਹ ਮੇਰੇ ਤੋਂ ਵੀ ਅੱਗੇ ਰਹਿੰਦੇ ਆ
0: ਜੀ ਜੀ ਜੀ।
1: ਜੇ ਮੈਂ ਕੁਛ ਕਹਿਣਾ ਤਾਂ ਉਹਨਾਂ ਦੀ ਹਾਂ ਦੇ ਵਿੱਚ ਹਾਂ ਹੀ ਹੁੰਦੀ ਆ, ਉਹਨੇ ਨਾ ਤਾਂ ਅੱਜ ਤੱਕ ਕੀਤੀ ਨੀ ਬੱਚਿਆਂ ਨੇ ਮੈਨੂੰ ਵੀ ਤੁਸੀਂ ਮੰਮੀ ਇਹ ਕੰਮ ਕਰਨਾ ਹੈ ਜਾਂ ਨਹੀਂ ਕਰਨਾ
0: ਜੀ ਜੀ।
1: ਉਹ ਮੇਰੇ ਨਾਲ ਇਤਨੇ ਜ਼ਿਆਦਾ ਅਟੈਚ ਨੇ ਬੱਚੇ ਮੇਰੇ
0: ਜੀ ਜੀ,
1: ਮਤਲਬ ਬਹੁਤ ਜ਼ਿਆਦਾ ਹੀ ਪਿਆਰ ਕਰਦੇ ਆ। ਮੈਂ ਤਾਂ ਅੱਜ ਕੱਲ ਦੇ ਬੱਚਿਆਂ ਨੂੰ ਇਹ ਸਿੱਖਿਆ ਦੇਵਾਂਗੀ, ਆਪਣੇ ਮਾਂ ਬਾਪ ਨਾਲ, ਪੇਰੈਂਟਸ ਨਾਲ ਜੁੜੇ ਰਹੋਗੇ ਤਾਂ ਸਦਾ ਸੁਖੀ ਰਹੋਗੇ,
0: ਬਿਲਕੁਲ
1: ਸਦਾ ਸੁਖੀ ਰਹੋਗੇ। ਕਦੇ ਮਾਂ ਬਾਪ ਆਪਣੇ ਬੱਚੇ ਦਾ ਕਦੇ ਬੁਰਾ ਨਹੀਂ ਮੰਗਦੇ, ਬੱਚੇ ਮਾਂ ਬਾਪ ਹਮੇਸ਼ਾ ਹੀ ਬੱਚਿਆਂ ਦਾ ਭਲਾ ਹੀ ਮੰਗਦੇ ਨੇ। ਕੋਈ ਕੁਛ ਕਹਿ ਵੀ ਦਿੰਦੇ ਪੇਰੈਂਟਸ ਤਾਂ ਉਹਦੇ ਚ ਉਹਨਾਂ ਦਾ ਭਲਾ ਹੀ ਹੁੰਦਾ,
0: ਬਿਲਕੁਲ ਬਿਲਕੁਲ
1: ਭਲਾ ਹੀ ਹੁੰਦਾ ਬੱਚੇ ਪਰ। ਲੇਕਿਨ ਮੇਰੇ ਬੱਚੇ ਬਹੁਤ ਅੱਛੇ ਨੇ, ਉਹ ਮੈਂ ਆਪਣੀ ਜਵਾਨੋਂ ਨਹੀਂ ਕਹਿੰਦੀ, ਚਾਹੇ ਕਿਸੇ ਕੋਲ ਵੀ ਕੁਛ ਪੁੱਛ ਸਕਦੇ ਹੋ ਮੇਰੇ ਬੱਚਿਆਂ ਬਾਰੇ, ਕਿਸੇ ਕੋਲ ਵੀ ਕੁਛ ਪੁੱਛ ਸਕਦੇ ਹੋ।
0: ਨਹੀਂ ਨਹੀਂ ਉਹ ਤਾਂ ਆਸ਼ਾ ਜੀ, ਉਹ ਤਾਂ ਤੁਹਾਡਾ ਚਿਹਰਾ ਦੱਸ ਰਿਹਾ ਵੀ ਤੁਸੀਂ ਇੰਨੇ ਖੁਸ਼ ਹੋ ਰਹੇ ਹੋ ਆਪਣੇ ਬੱਚਿਆਂ ਦਾ ਨਾਂ ਲੈ ਕੇ, ਕਿ ਤੁਸੀਂ ਸੋਚਦੇ ਬਾਅਦ ਚੋਂ ਬੱਚਿਆਂ ਨੂੰ ਪਹਿਲਾਂ ਪਤਾ ਲੱਗ ਜਾਂਦਾ। ਤੇ ਇਹ ਮਾਂ ਬੱਚਿਆਂ ਦੀ ਅਟੈਚਮੈਂਟ ਹੁੰਦੀ ਹੈ, ਉਹਨਾਂ ਦਾ ਪਿਆਰ ਹੁੰਦਾ, ਜਿਵੇਂ ਤੁਹਾਨੂੰ ਆਪਣੀ ਮਾਤਾ ਤੋਂ ਇੰਨਾ ਪਿਆਰ ਮਿਲਿਆ, ਤੁਸੀਂ ਉਹਨਾਂ ਦਾ ਸੰਘਰਸ਼ ਦੇਖਿਆ, ਤੇ ਉਸੇ ਤਰ੍ਹਾਂ ਤੁਹਾਡੇ ਬੱਚਿਆਂ ਨੇ ਵੀ ਤੁਹਾਡਾ ਸੰਘਰਸ਼ ਦੇਖਿਆ, ਤੇ ਉਹਨਾਂ ਨੂੰ ਆਪਣੀ ਮਾਂ ਨਾਲ ਬਹੁਤ ਪਿਆਰ ਹੈ, ਐਸੇ ਕਰਕੇ ਉਹ ਤੁਹਾਡਾ ਇੰਨਾ ਧਿਆਨ ਰੱਖਦੇ ਕਿ ਮਾਂ ਨੇ ਬਚਪਨ ਚ ਸਾਡਾ ਇੰਨਾ ਧਿਆਨ ਰੱਖਿਆ, ਹੈ ਨਾ। ਸਾਡੀ ਗੱਲ ਕਹਿਣ ਤੋਂ ਪਹਿਲਾਂ ਜਿਵੇਂ ਬੱਚਾ ਨਾ ਤੁਤਲਾਉਂਦਾ ਹੁੰਦਾ ਤਾਂ ਵੀ ਮਾਂ ਉਹਦੀ ਭਾਸ਼ਾ ਸਮਝ ਲੈਂਦੀ
1: ਹੈ, ਇਸ ਤਰ੍ਹਾਂ ਹੀ ਮੇਰੇ ਬੱਚੇ ਮੇਰੇ ਕਹਿਣ ਤੋਂ ਪਹਿਲਾਂ ਹੀ ਮੇਰੀ ਸਮਝ ਜਾਂਦੇ ਭਾਸ਼ਾ ਵੀ ਮੰਮੀ ਨੂੰ ਕੀ ਜ਼ਰੂਰਤ ਹੈ, ਕਿਸ ਚੀਜ਼ ਦੀ ਜ਼ਰੂਰਤ ਹੈ, ਕਿੱਥੇ ਉਹ ਜਾਣਾ ਚਾਹੁੰਦੇ ਹੈ, ਕੀ ਉਹ ਕਰਨਾ ਚਾਹੁੰਦੇ ਹੈ, ਉਹ ਮੇਰੀ ਹਾਂ ਤੋਂ ਪਹਿਲਾਂ ਹੀ ਮੈਨੂੰ ਦੱਸ ਦਿੰਦੇ ਹੈ, ਮੰਮੀ ਤੁਸੀਂ ਕਰੋ ਜੋ ਤੁਹਾਡਾ ਦਿਲ ਕਰਦਾ, ਜਿੱਥੇ ਜਾਣਾ ਜਾਓ, ਜਿੱਥੇ ਘੁੰਮਣਾ ਹੈ ਫਿਰਨਾ ਹੈ, ਜਿੱਥੇ ਖਾਣਾ ਹੈ ਪੀਣਾ ਹੈ, ਕਿਸੇ ਘਰੇ ਜਾਣਾ ਹੈ, ਮੰਦਿਰ ਜਾਣਾ ਹੈ, ਦਾਨ ਪੁੰਨ ਕਰਨਾ ਹੈ, ਕਦੇ ਨੀ ਮੈਨੂੰ ਪੁੱਛਦੇ
0: ਜੀ,
1: ਕਦੇ ਵੀ ਨਹੀਂ ਪੁੱਛਦੇ ਹੋ ਮੈਨੂੰ। ਇਹੋ ਜਿਹੇ ਸਤਯੁਗੀ ਬੱਚੇ ਹੈ ਮੇਰੇ
0: ਜੀ, ਸਤਯੁਗੀ ਬੱਚੇ ਕਿਹਾ ਤੁਸੀਂ, ਬਹੁਤ ਵਧੀਆ ਗੱਲ ਕਹੀ, ਤੇ ਉਮੀਦ ਕਰਦੇ ਹਾਂ ਤੁਹਾਡੇ ਬੱਚੇ ਹਮੇਸ਼ਾ ਤੁਹਾਡੇ ਨਾਲ ਇੱਦਾਂ ਹੀ ਰਹਿਣ, ਤੇ ਤੁਹਾਡਾ ਆਸ਼ੀਰਵਾਦ ਉਹਨਾਂ ਨੂੰ ਹਮੇਸ਼ਾ ਮਿਲਦਾ ਰਹੇ, ਤੇ ਉਹਨਾਂ ਨੂੰ ਕਿਸੇ ਦੀ ਵੀ ਬੁਰੀ ਨਜ਼ਰ ਨਾ ਲੱਗੇ।

0: ਤੇ ਪ੍ਰੋਗਰਾਮ ਚੱਲ ਰਿਹਾ ਜੀ, ਛਾਵਾਂ ਠੰਡੀਆਂ ਨੇ ਬੋਰਡ ਦੀਆਂ। ਅਸੀਂ ਆਸ਼ਾ ਜੀ ਨਾਲ ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਕਰ ਰਹੇ ਹਾਂ ਤੇ ਹੁਣ ਆਸ਼ਾ ਜੀ ਨੂੰ ਪੁੱਛਦੇ ਹਾਂ ਕਿ ਆਸ਼ਾ ਜੀ ਕੀ ਤੁਹਾਡੀ ਸਿਹਤ ਠੀਕ ਰਹਿੰਦੀ ਹੈ?
1: ਸਿਹਤ ਦੇਖੋ ਉਮਰ ਦੇ ਹਿਸਾਬ ਨਾਲ ਥੋੜੀ ਪ੍ਰੋਬਲਮ ਤਾਂ ਥੋੜੀ ਬਹੁਤੀਆਂ ਆਉਂਦੀਆਂ ਹੀ ਹੈ, ਲੇਕਿਨ ਮੈਂ ਉਹਨੂੰ ਥੋੜਾ ਇਗਨੋਰ ਕਰਦੀ ਰਹਿੰਦੀ ਹਾਂ ਕਿਉਂਕਿ ਮੈਂ ਵੀ ਧਾਰਮਿਕ ਕੰਮਾਂ ਵਿੱਚ ਜੁੜੀ ਹੋਈ ਹਾਂ। ਮਤਲਬ ਜੇ ਮੈਂ ਪੋਜ਼ਿਟਿਵ ਸੋਚਾਂਗੀ ਸਰੀਰ ਠੀਕ ਰਹੇਗਾ, ਜੇ ਮੈਂ ਨੈਗੇਟਿਵ ਸੋਚੀ ਜਾਊਂਗੀ ਤਾਂ ਦੇਖੋ ਆਪਣਾ ਸਰੀਰ ਵੀ ਖਰਾਬ ਹੋਏਗਾ, ਹਨਾ, ਬੱਚਿਆਂ ਨੂੰ ਵੀ ਪ੍ਰੋਬਲਮ ਆਏਗੀ, ਬੱਚੇ ਵੀ ਪਰੇਸ਼ਾਨ ਹੋਣਗੇ। ਇਸ ਕਰਕੇ ਮੈਂ ਪੋਜ਼ਿਟਿਵ ਜ਼ਿਆਦਾ ਸੋਚਦੀ ਹਾਂ। ਮੈਂ ਆਪਣੇ ਸਰੀਰ ਤੋਂ ਪਹਿਲਾਂ ਆਪਣਾ ਧਰਮ, ਆਪਣਾ ਕਰਮ, ਆਪਣੀ ਪੂਜਾ ਪਾਠ ਨੂੰ ਪਹਿਲ ਦਿੰਦੀ ਹਾਂ। ਮੈਂ ਸੋਚਦੀ ਹਾਂ ਵੀ ਜੇ ਆਪਾਂ ਦੇਖੋ ਜੋ ਕੁਛ ਹੋਣਾ ਸਰੀਰ ਨੇ ਤਾਂ ਆਉਣ ਜਾਣਾ ਹੀ ਹੈ, ਇੱਕ ਦਿਨ ਜਾਣਾ ਹੀ ਹੈ। ਇਹ ਤਾਂ ਹੈ ਨੀ ਵੀ ਉਮਰ ਦੇ ਹਿਸਾਬ ਨਾਲ ਪ੍ਰੋਬਲਮ, ਥੋੜੀ ਬਹੁਤ ਸਭ ਨੂੰ ਆਉਂਦੀ ਹੈ, ਮੈਨੂੰ ਨੀ, ਸਭ ਨੂੰ ਆਉਂਦੀ ਆ। ਹਾਂ, ਲੇਕਿਨ ਜੇ ਤੁਸੀਂ ਉਹਨੂੰ ਬਾਰ ਬਾਰ ਨੈਗੇਟਿਵ ਸੋਚੀ ਜਾਓਗੇ, ਨੈਗੇਟਿਵ ਸੋਚੀ ਜਾਓਗੇ ਵੀ ਇਹ ਪ੍ਰੋਬਲਮ ਆ ਗਈ ਤੇ ਆਪਾਂ ਇਹ ਕੰਮ ਨੀ ਕਰਨਾ, ਕਿਤੇ ਜਾਣਾ ਨੀ, ਕਿਤੇ ਆਉਣਾ ਨੀ, ਬੈਠੇ ਰਹਿਣਾ, ਉਹ ਚੀਜ਼ਾਂ ਮੇਰੇ ਵਿੱਚ ਨਹੀਂ ਹੈਗੀਆਂ। ਮੈਂ ਪੋਜ਼ਿਟਿਵ ਜ਼ਿਆਦਾ ਸੋਚਦੀ ਹਾਂ।
0: ਬਹੁਤ ਵਧੀਆ ਗੱਲ ਆਸ਼ਾ ਜੀ ਨੇ ਆਖੀ ਤੇ ਸਰੋਤਿਓ ਤੁਸੀਂ ਸੁਣੋ, ਉਮਰ ਹੈ, ਉਮਰ ਦੇ ਨਾਲ ਕੋਈ ਨਾ ਕੋਈ ਪ੍ਰੋਬਲਮ ਹੈ ਨਾ, ਕੋਈ ਨਾ ਕੋਈ ਰੋਗ ਆਪਾਂ ਨੂੰ ਲੱਗ ਜਾਂਦਾ, ਪਰ ਜੇ ਅਸੀਂ ਨਕਾਰਾਤਮਕ ਸੋਚਾਂਗੇ ਤੇ ਉਹ ਜਿਹੜੀ ਬਿਮਾਰੀ ਹੈ ਉਹ ਵੱਧ ਸਕਦੀ ਹੈ। ਤੇ ਇਹਨਾਂ ਦੀ ਤਰ੍ਹਾਂ ਤੁਸੀਂ ਵੀ ਚੰਗਾ ਸੋਚਣਾ ਤਾਂ ਕਿ ਬਿਮਾਰੀ ਵੀ ਭੱਜ ਜੇ, ਵੀ ਇਹ ਤਾਂ ਬਹੁਤ ਹੀ ਪੋਜ਼ਿਟਿਵ ਹੈ, ਬਹੁਤ ਹੀ ਹਾਂ ਪੱਕੀ ਇਨਸਾਨ ਹੈ, ਤੇ ਮੈਂ ਇਸ ਨੂੰ ਬਿਮਾਰੀ ਨਹੀਂ ਲਗਾ ਸਕਦਾ ਕਿਉਂਕਿ ਇਹਨਾਂ ਨੇ ਆਪਣਾ ਜਿਹੜਾ ਰੂਟੀਨ ਦਾ ਪੂਜਾ ਪਾਠ ਕਰਨਾ ਹੈ, ਜਿਹੜਾ ਸਤਸੰਗ ਕਰਨਾ ਹੈ, ਉਹਦੇ ਵਾਸਤੇ ਇਹਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਤੇ ਆਸ਼ਾ ਜੀ, ਕੋਈ ਏਦਾਂ ਦੀ ਘਟਨਾ ਹੈ ਨਾ ਕਦੇ ਜ਼ਿੰਦਗੀ ਦੇ ਵਿੱਚ ਕੁਛ ਏਦਾਂ ਦਾ ਹੋਇਆ ਹੋਵੇ ਜਦੋਂ ਤੁਸੀਂ ਕੋਈ ਮੁਸੀਬਤ ਦੇ ਵਿੱਚ ਆ ਗਏ ਹੋ ਪਰ ਉਸ ਮੁਸੀਬਤ ਤੋਂ ਇਹ ਆਪਣੀ ਹਾਂ ਪੱਖੀ ਸੋਚ ਕਰਕੇ ਤੁਸੀਂ ਨਿਕਲ ਗਏ ਹੋ, ਉਸ ਬਾਰੇ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ।
1: ਇੱਕ ਵਾਰੀ ਮੈਂ ਮਾਰਕੀਟ ਗਈ ਸੀ ਤੇ ਘਰੋਂ ਮੈਨੂੰ ਫੋਨ ਆ ਗਿਆ, ਬਹੂ ਦਾ ਫੋਨ ਆ ਗਿਆ, ਮੇਰੀ ਮੰਮੀ ਆਈ, ਮੈਂ ਕਿਹਾ ਚਲੋ ਮੈਂ ਆ ਰਹੀ ਹਾਂ। ਮੈਂ ਰਸਤੇ ਵਿੱਚ ਆ ਰਹੀ ਸੀ ਤੇ ਮੈਂ ਮੋਟਰਸਾਈਕਲ ਤੇ ਲੜਕੇ ਨੇ ਭੇਜ ਦਿੱਤਾ ਵੀ ਮੰਮੀ ਤੁਸੀਂ ਮੋਟਰਸਾਈਕਲ ਚਲੇ ਜਾਓ ਸਮਾਨ ਵਗੈਰਾ ਲੈ ਕੇ। ਮੈਂ ਸਮਾਨ ਲੈ ਕੇ ਆ ਗਈ, ਬਿਲਕੁਲ ਕਲੋਨੀ ਦੇ ਵਿੱਚ ਪਹੁੰਚ ਗਈ ਤਾਂ ਮੇਰੀ ਚੁੰਨੀ ਅੜਕ ਗਈ ਮੋਟਰਸਾਈਕਲ ਦੇ ਵਿੱਚ, ਮੇਰਾ ਸਿਰ ਨੀਚੇ, ਪੈਰ ਉੱਪਰ, ਔਰ ਲੁੜਕਦੀ ਆਈ ਮੈਂ, ਮੈਨੂੰ ਕੁਛ ਨੀ ਪਤਾ, ਬੇਹੋਸ਼ ਹੋ ਗਈ ਮੈਂ, ਮਤਲਬ ਕੁਛ ਨੀ ਮੈਨੂੰ ਪਤਾ, ਔਰ ਮੇਰਾ ਮਤਲਬ ਇਤਨਾ ਸਿਰ ਦੇ ਵਿੱਚ ਚੋਟ ਲੱਗੀ, ਮਤਲਬ ਮੈਨੂੰ ਨੀ ਪਤਾ ਕਿ ਮੇਰੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਡਾਕਟਰਾਂ ਨੇ ਵੀ ਮਤਲਬ ਇੱਕ ਵਾਰੀ ਤਾਂ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਵੀ ਇਹਨਾਂ ਦਾ ਸ਼ਾਇਦ 48 ਘੰਟੇ ਜਾਂ 72 ਘੰਟੇ ਦੇ ਵਿੱਚ ਪਤਾ ਲੱਗੇਗਾ ਵੀ ਇਹ ਜੀ ਸਕਦੇ ਕਿ ਨਹੀਂ ਜੀ ਸਕਦੇ। ਮਤਲਬ ਕੋਈ ਦੇਖ ਵੀ ਨਹੀਂ ਸਕਦਾ ਸੀ, ਮੇਰੀ ਸ਼ਕਲ ਨਹੀਂ ਪਹਿਚਾਣ ਆ ਸਕਦੀ ਸੀ, ਲੇਕਿਨ ਫਿਰ ਵੀ ਮੈਂ ਆਪਣੇ ਆਪ ਨੂੰ ਘਬਰਾਈ ਨਹੀਂ, ਮੈਂ ਬਿਲਕੁਲ ਨਹੀਂ ਘਬਰਾਈ, ਮੈਂ ਅੰਦਰ ਆਪਣਾ ਬੈਠੀ ਰਹੀ, ਸਿਮਰਨ ਕਰਦੀ ਰਹੀ, ਭਗਵਾਨ ਦਾ ਠਾਕੁਰ ਜੀ ਉਹਦਾ ਨਾਮ ਲੈਂਦੀ ਰਹੀ ਵੀ ਦੇਖ ਜੋ ਜ਼ਿੰਦਗੀ ਹੈ ਤਾਂ ਬਚੇਗੀ, ਨਹੀਂ ਜ਼ਿੰਦਗੀ ਤਾਂ ਕੋਈ ਬਾਤ ਨਹੀਂ, ਜਾਣਾ ਤਾਂ ਹੈ ਹੀ ਇੱਕ ਦਿਨ, ਮੈਂ ਘਬਰਾਉਣਾ ਨਹੀਂ। ਉਸੇ ਦਿਨ ਹੀ ਮੇਰੇ ਬੇਟੇ ਨੇ ਬਾਹਰ ਜਾਣਾ ਸੀ, ਉਸੇ ਦਿਨ ਮੈਂ ਬੇਟੇ ਨੂੰ ਕਿਹਾ ਕਿ ਬੇਟੇ ਤੂੰ ਬਾਹਰ ਜਾ, ਕੁਛ ਨਹੀਂ ਹੁੰਦਾ ਮੈਨੂੰ, ਮੈਂ ਠੀਕ ਹਾਂ, ਬਿਲਕੁਲ ਠੀਕ ਹਾਂ। ਮੈਂ ਉਸ ਤੋਂ ਬਾਅਦ ਆਈ ਘਰੇ, ਆਈ ਮਤਲਬ 3-4 ਦਿਨਾਂ ਬਾਅਦ ਮੈਨੂੰ ਛੁੱਟੀ ਮਿਲ ਗਈ, ਔਰ ਮੈਂ ਥੋੜੇ ਦਿਨਾਂ ਬਾਅਦ ਹੀ 10-15 ਦਿਨਾਂ ਬਾਅਦ ਉਸੇ ਪੋਜੀਸ਼ਨ ਦੇ ਵਿੱਚ ਹੀ, ਹਾਲੇ ਮੇਰਾ ਫੇਸ ਪੂਰਾ ਠੀਕ ਵੀ ਨਹੀਂ ਹੋਇਆ ਸੀ। ਮੈਂ ਬੱਚਿਆਂ ਨੂੰ ਕਿਹਾ ਕਿ ਮੈਂ ਵਰਿੰਦਾਵਨ ਜਾਣਾ, ਮੈਂ ਰਹਿ ਨਹੀਂ ਸਕਦੀ। ਮੈਂ 15-20 ਦਿਨਾਂ ਬਾਅਦ ਉਸੇ ਕੰਡੀਸ਼ਨ ਵਿੱਚ ਹੀ, ਗਰਮੀ ਦੇ ਵਿੱਚ, ਅਗਸਤ ਦਾ ਮਹੀਨਾ ਸੀ, ਮੈਂ ਵਰਿੰਦਾਵਨ ਚਲੀ ਗਈ। ਮੈਂ ਬਿਹਾਰੀ ਜੀ ਨੂੰ ਕਿਹਾ ਕਿ ਮੈਂ ਰਹਿ ਨਹੀਂ ਸਕਦੀ ਤੁਹਾਡੇ ਬਗੈਰ, ਮੈਂ ਆਉਣਾ ਜ਼ਰੂਰ ਹੈ। ਬੱਚਿਆਂ ਨੇ ਥੋੜਾ ਕਿਹਾ ਵੀ ਸਹੀ, ਮੰਮੀ ਥੋੜਾ ਰੈਸਟ ਕਰੋ ਹਾਲੇ। ਮੈਂ ਕਿਹਾ ਨਹੀਂ, ਮੈਂ ਜੋ ਮੈਂ ਟਿਕਟ ਕਰਾਈ ਹੋਈ ਹੈ ਮੈਂ ਰਹਿ ਨਹੀਂ, ਮੈਂ ਜਾਣਾ ਹੀ ਜਾਣਾ ਹੈ। ਹੁਣ ਵੀ ਮੈਂ ਉਹਦਾ ਹੀ ਹੱਥ ਪਕੜਿਆ ਹੋਇਆ ਹੈ, ਉਹਨੇ ਮੇਰਾ ਹੱਥ ਪਕੜਿਆ ਹੋਇਆ ਹੈ। ਮੇਰੀ ਜ਼ਿੰਦਗੀ ਬਹੁਤ ਅੱਛੀ ਚੱਲ ਰਹੀ ਹੈ, ਮੇਰੇ ਬੱਚੇ ਮੇਰੇ ਨਾਲ ਹੈ, ਮੈਨੂੰ ਕਿਸੇ ਚੀਜ਼ ਦਾ ਕੋਈ ਮਨਾ ਨਹੀਂ। ਮੈਨੂੰ ਕਿੱਥੇ ਜਾਵਾਂ ਆਵਾਂ, ਕੁਛ ਵੀ ਕਰੀ ਜਾਵਾਂ, ਹਨਾ, ਉਹ ਮੇਰੀ ਦੋਨੋਂ ਬਾਜੂ ਨੇ, ਮੇਰੇ ਦੋ ਬੇਟੇ, ਦੋ ਮੇਰੇ ਬਾਜੂ ਹੈ। ਹਾਂ, ਉਹਨਾਂ ਨੇ ਮੈਨੂੰ ਇਸ ਤਰ੍ਹਾਂ ਥਾਮ ਕੇ ਰੱਖਿਆ ਹੋਇਆ ਨਾ, ਦੂਸਰੇ ਮੇਰੇ ਪਰਮਾਤਮਾ ਨੇ, ਤੀਸਰੇ ਮੇਰੇ, ਹਨਾ, ਇਹਨਾਂ ਤਿੰਨਾਂ ਦਾ ਸਾਥ ਮੇਰੇ ਨਾਲ ਹੈ, ਫਿਰ ਮੈਂ ਕਿਉਂ ਡੋਲਾਂ, ਮੈਂ ਕਿਉਂ ਡੋਲਾਂ ਫਿਰ, ਹਨਾ। ਪਰਮਾਤਮਾ ਸਭ ਤੋਂ ਵੱਡੀ ਸ਼ਕਤੀ ਹੁੰਦੀ ਹੈ, ਉਸ ਤੋਂ ਬਾਅਦ ਦੂਸਰੀ ਸ਼ਕਤੀ ਹੁੰਦੀ ਹੈ ਬੱਚੇ, ਹਨਾ। ਜੇ ਬੱਚਿਆਂ ਦੀ ਸਪੋਰਟ ਮਾਂ ਨੂੰ ਮਿਲ ਜਾਵੇ ਤਾਂ ਮਾਂ ਕਦੇ ਨੀ ਡੋਲਦੀ, ਮਾਂ ਕਦੇ ਮਰ ਨੀ ਸਕਦੀ, ਉਹ ਮਰ ਕੇ ਵੀ ਜਿੰਦਾ ਹੋ ਜਾਂਦੀ ਹੈ।

0: ਬਹੁਤ ਵਧੀਆ ਆਸ਼ਾ ਜੀ, ਤੁਸੀਂ ਦੱਸਿਆ ਵੀ ਆਪਣੀ ਹਾਂ ਪੱਕੀ ਸੋਚ ਕਰਕੇ ਤੇ ਰੱਬ ਨੂੰ ਮੰਨਣ ਕਰਕੇ ਤੁਹਾਡਾ ਰੱਬ ਤੇ ਇੰਨਾ ਗੂੜਾ ਵਿਸ਼ਵਾਸ ਹੈ ਕਿ ਇੰਨੇ ਵੱਡੇ ਐਕਸੀਡੈਂਟ ਤੋਂ ਵੀ ਤੁਸੀਂ ਬਿਲਕੁਲ ਸਹੀ ਸਲਾਮਤ ਬੜੇ, ਥੋੜੇ ਦਿਨਾਂ ਦੇ ਵਿੱਚ ਠੀਕ ਹੋ ਕੇ ਵਰਿੰਦਾਵਨ ਵੀ ਜਾਏ ਤੇ ਰੱਬ ਦੀ ਤੁਹਾਡੇ ਤੇ ਮਿਹਰ ਹੈ ਤੇ ਅਸੀਂ ਰੱਬ ਨੂੰ ਅਰਦਾਸ ਕਰਾਂਗੇ ਕਿ ਇਸੇ ਤਰ੍ਹਾਂ ਤੁਹਾਡੇ ਤੇ ਆਪਣੀ ਮਿਹਰ ਭਰਿਆ ਹੱਥ ਹਮੇਸ਼ਾ ਬਣਾਈ ਰੱਖੇ ਤੇ ਤੁਹਾਡੇ ਬੱਚਿਆਂ ਦੇ ਰੂਪ ਦੇ ਵਿੱਚ ਵੀ ਤੁਸੀਂ ਕਹਿੰਦੇ ਹੋ ਕਿ ਉਹ ਵੀ ਨੇਮਤ ਨੇ ਉਹ, ਹੈ ਨਾ, ਉਹ ਤੁਹਾਨੂੰ ਇੰਨੇ ਅੱਛੇ ਬੱਚੇ ਮਿਲੇ ਤੇ ਉਹਨਾਂ ਤੇ ਵੀ ਕਿਰਪਾ ਬਣੀ ਰਵੇ। ਆਸ਼ਾ ਜੀ, ਤੁਹਾਡੀਆਂ ਗੱਲਾਂ ਤੋਂ ਮੈਨੂੰ ਲੱਗ ਰਿਹਾ ਕਿ ਤੁਸੀਂ ਰੱਬ ਨੂੰ ਇੰਨਾ ਮੰਨਦੇ ਹੋ ਤੇ ਤੁਸੀਂ ਪੱਕਾ ਭਜਨ ਵਗੈਰਾ ਜ਼ਰੂਰ ਗਾਉਂਦੇ ਹੋਵੋਗੇ ਤੇ ਇੱਕ ਭਜਨ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ।
1: ਪ੍ਰੇਮ

0: ਬਹੁਤ ਹੀ ਪਿਆਰਾ ਭਜਨ ਤੁਸੀਂ ਸੁਣਾਇਆ ਆਸ਼ਾ ਜੀ। ਮੈਂ ਤਾਂ ਆਪ ਮੈਨੂੰ ਐ ਲੱਗਿਆ ਕਿ ਮੈਂ ਵੀ ਵਰਿੰਦਾਵਨ ਹੀ ਪਹੁੰਚ ਗਈ ਤੁਹਾਡੇ ਨਾਲ ਹੀ। ਤੇ ਚਲੋ ਰੱਬ ਦੀ ਕਿਰਪਾ ਤੁਹਾਡੇ ਤੇ ਬਣੀ ਰਵੇ ਤੇ ਤੁਹਾਡੇ ਬਹਾਨੇ ਅੱਜ ਮੈਨੂੰ ਵੀ ਰੱਬ ਦਾ ਨਾਂ ਲੈਣ ਦਾ ਮੌਕਾ ਮਿਲ ਗਿਆ। ਤੇ ਹੁਣ ਆਸ਼ਾ ਜੀ ਮੈਂ ਤੁਹਾਨੂੰ ਪੁੱਛੂੰਗੀ ਕਿ ਅੱਜ ਕੱਲ ਹੈ ਨਾ ਲੋਕਾਂ ਚ ਓਨਾ ਪਿਆਰ ਨਹੀਂ ਰਿਹਾ ਨਾ ਪਰਿਵਾਰ ਦੇ ਵਿੱਚ ਓਨਾ ਪਿਆਰ ਰਿਹਾ, ਤੇ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਤੇ ਉਹ ਕਿਵੇਂ ਇਸ ਪਿਆਰ ਨੂੰ ਵਧਾਉਣ?
1: ਮੈਂ ਤਾਂ ਇਹ ਕਹਾਂਗੀ ਜੀ, ਦੇਖੋ ਪੈਸਾ ਕਮਾਉਣਾ ਅੱਜ ਕੱਲ ਦੇ ਟਾਈਮ ਵਿੱਚ ਜ਼ਰੂਰੀ ਹੈ, ਲੇਕਿਨ ਉਸ ਤੋਂ ਵੀ ਜ਼ਿਆਦਾ ਰਿਸ਼ਤੇ ਨਿਭਾਉਣੇ ਬਹੁਤ ਜ਼ਰੂਰੀ ਹੈ
0: ਜੀ।
1: ਪੈਸਾ ਤਾਂ ਇਨਸਾਨ ਕਿੱਥੇ ਵੀ ਬੈਠ ਕੇ ਕਮਾ ਲੇਗਾ, ਖਾ ਲੇਗਾ, ਕੋਈ ਦੁੱਖ ਹੈ ਕੋਈ ਸੁੱਖ ਹੈ, ਜ਼ਿੰਦਗੀ ਚ ਤਕਲੀਫਾਂ ਬਹੁਤ ਆਉਂਦੀਆਂ ਨੇ, ਉਤਾਰ ਚੜ੍ਹਾਅ ਵੀ ਜ਼ਿੰਦਗੀ ਵਿੱਚ ਬਹੁਤ ਆਉਂਦੇ ਨੇ ਹਨਾ। ਉਸ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਪਰਿਵਾਰ ਹੀ ਖੜਾ ਹੁੰਦਾ ਹੈ, ਪੈਸਾ ਹੋਵੇ ਜਾਂ ਨਾ ਹੋਵੇ ਕੋਈ ਸਾਥ ਨਹੀਂ ਦੇਗਾ, ਹੋਰ ਸਿਰਫ ਆਪਣਾ ਪਰਿਵਾਰ ਹੀ ਸਾਥ ਦਿੰਦਾ ਹਨਾ। ਉਹ ਚਾਹੇ ਪੈਸਾ ਲਗਾਵੇ ਚਾਹੇ ਨਾ ਲਗਾਵੇ, ਲੇਕਿਨ ਉਹਦਾ ਜਿਹੜਾ ਸਾਥ ਹੈ ਨਾ ਉਹਦੇ ਸਹਿਯੋਗ ਨਾਲ ਹੀ ਇਹ ਦੁੱਖ ਕੱਟਿਆ ਜਾਂਦਾ।
0: ਬਿਲਕੁਲ ਬਿਲਕੁਲ,
1: ਉਹਦਾ ਜਿਹੜਾ ਸਹਿਯੋਗ ਹੁੰਦਾ ਨਾ ਪਰਿਵਾਰ ਦਾ, ਜੇ ਚਾਰ ਆਪਣੇ ਨਾਲ ਆਪਣਾ ਪਰਿਵਾਰ ਆਪਣਾ ਖੜਾ ਹੈ ਤਾਂ ਆਪਣੇ ਆਪ ਹੀ ਨੈਚੁਰਲੀ ਦੁੱਖ ਦੂਰ ਹੋ ਜਾਂਦਾ, ਉਹ ਅੱਧਾ ਦੁੱਖ ਤਾਂ ਉਹਨਾਂ ਨੂੰ ਦੇਖ ਕੇ ਦੂਰ ਹੋ ਜਾਂਦਾ।

0: ਇਸ ਕਰਕੇ ਮੈਂ ਤਾਂ ਇਹ ਕਹਾਂਗੀ ਪੈਸਾ ਕਮਾਓ, ਅੱਜ ਕੱਲ ਦੇ ਟਾਈਮ ਦੇ ਵਿੱਚ ਪੈਸਾ ਕਮਾਉਣਾ ਬਹੁਤ ਜ਼ਰੂਰੀ ਹੈ। ਅੱਜ ਕੱਲ ਦੇ ਜਿਹੜੇ ਬੱਚਿਆਂ ਦੀ ਪੜ੍ਹਾਈ ਆ ਜਾਂ ਜ਼ਰੂਰਤਾਂ ਇਸ ਤਰ੍ਹਾਂ ਦੀ ਹੋ ਗਈਆਂ ਨੇ ਕਿ ਪੈਸਾ ਕਮਾਉਣਾ ਬਹੁਤ ਜ਼ਰੂਰੀ ਹੈ, ਲੇਕਿਨ ਉਸ ਦੇ ਨਾਲ ਰਿਸ਼ਤਿਆਂ ਦੀ ਅਹਿਮੀਅਤ ਰੱਖਣੀ ਬਹੁਤ ਜ਼ਰੂਰੀ ਹੈ, ਜਿਹੜੀ ਕਿ ਅੱਜ ਕੱਲ ਬੱਚੇ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹੋ ਜਾ ਰਹੇ ਹੈ। ਉਹਨਾਂ ਨੂੰ ਥੋੜ੍ਹੇ ਟਾਈਮ ਬਾਅਦ ਫਿਰ ਅਹਿਸਾਸ ਹੁੰਦਾ ਕਿ ਪਰਿਵਾਰ ਬਹੁਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਉਸ ਤੋਂ ਪਹਿਲਾਂ ਹੀ ਰਿਸ਼ਤੇ ਨਿਭਾਣੇ ਆਪਣੇ ਇਸ ਤਰ੍ਹਾਂ ਸ਼ੁਰੂ ਕਰੋ, ਹਨਾ, ਕਦੀ ਕਦੇ ਵੀ ਜ਼ਰੂਰਤ ਪੈ ਜੇ, ਮੁਸੀਬਤ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਪਤਾ ਹੈ ਵੀ ਸਭ ਤੋਂ ਪਹਿਲਾਂ ਆਪਣੇ ਹੀ ਖੜਨਗੇ, ਦੂਸਰਾ ਕੋਈ ਨਹੀਂ ਆ ਕੇ ਆਪਣੇ ਨਾਲ ਖੜ ਸਕਦਾ, ਉਹ ਆਏਗਾ ਦੇਖ ਕੇ ਚਲਾ ਜਾਏਗਾ। ਜਿਹੜਾ ਆਪਣੇ ਪਰਿਵਾਰ ਹੈ ਉਹ ਹਮੇਸ਼ਾ ਤੁਹਾਡੇ ਨਾਲ ਬਾਹ ਨਾਲ ਬਾਹ ਲਗਾ ਖੜਾ ਰਹੇਗਾ। ਜਿਹੜੇ ਬਿਲਕੁਲ ਖਾਸ ਆਪਣੇ ਘਰ ਦਾ ਪਰਿਵਾਰ ਹੁੰਦਾ ਹਮੇਸ਼ਾ ਆਪਣੇ ਨਾਲ ਹੀ ਖੜਾ ਹੁੰਦਾ।
1: ਬਿਲਕੁਲ ਬਿਲਕੁਲ,
0: ਇਹ ਅਹਿਮੀਅਤ ਅੱਜ ਕੱਲ ਦੀ ਜਿਹੜੇ ਰਿਸ਼ਤੇ ਟੁੱਟ ਰਹੇ ਨੇ ਇਹ ਇਸੇ ਕਰਕੇ ਦੂਰ ਹੋ ਰਹੇ ਨੇ ਬੱਚੇ ਕਿ

0: ਬਿਲਕੁਲ ਬਿਲਕੁਲ
1: ਇਹ ਅਹਿਮੀਅਤ ਅੱਜ ਕੱਲ ਦੀ ਜਿਹੜੇ ਰਿਸ਼ਤੇ ਟੁੱਟ ਰਹੇ ਨੇ ਇਹ ਐਸੇ ਕਰਕੇ ਦੂਰ ਹੋ ਰਹੇ ਨੇ ਬੱਚੇ ਕਿ ਅਗਲੇ ਕਹਿੰਦੇ ਜ਼ਰੂਰਤ ਨਹੀਂ ਅੱਜ ਕੱਲ੍ਹ ਪਰਿਵਾਰਾਂ ਦੀ, ਲੇਕਿਨ ਜਦੋਂ ਕੋਈ ਵੀ ਥੋੜ੍ਹੀ ਜਿਹੀ ਤਕਲੀਫ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਨਾਲ ਆਪਣੇ ਪਰਿਵਾਰ ਵਾਲਾ ਹੀ ਨਾਲ ਖੜਾ ਹੁੰਦਾ। ਮੈਂ ਤਾਂ ਅੱਜ ਕੱਲ੍ਹ ਦੇ ਬੱਚੇ ਨੂੰ ਵੀ ਇਹੀ ਕਹਾਂਗੀ ਵੀ ਦੇਖੋ ਕਮਾਓ, ਪੈਸਾ ਖੂਬ ਕਮਾਓ, ਖੂਬ ਪੜ੍ਹਾਈ ਕਰੋ, ਖੂਬ ਸਭ ਕੁਛ ਕਰੋ, ਸਭ ਦੁਨੀਆਂ ਦੇ ਨਾਲ ਚੱਲੋ, ਲੇਕਿਨ ਉਸਦੇ ਨਾਲ ਨਾਲ ਪਰਿਵਾਰ ਦੇ ਨਾਲ ਵੀ ਜੁੜੇ ਰਹੋ।
0: ਬਹੁਤ
1: ਇਹ ਬਹੁਤ ਜ਼ਰੂਰੀ ਹੈ। ਜਿਹੜੀ ਅੱਜ ਦੀ ਜਨਰੇਸ਼ਨ ਹੈ ਥੋੜ੍ਹੀ ਇਸ ਗੱਲ ਨੂੰ ਨਹੀਂ ਸਮਝ ਰਹੀ ਹੈ ਨਾ, ਉਹਨਾਂ ਨੂੰ ਥੋੜ੍ਹਾ ਟਾਈਮ ਬਾਅਦ ਫਿਰ ਬਾਅਦ ਹੀ ਪਤਾ ਲੱਗਦਾ ਹੈ। ਉਸ ਤੋਂ ਬਿਹਤਰ ਹੈ ਕਿ ਪਹਿਲਾਂ ਹੀ ਸਮਝ ਜਾਓ ਇਸ ਰਿਸ਼ਤਿਆਂ ਨੂੰ
0: ਜੀ,
1: ਹੈ ਨਾ, ਉਹਨਾਂ ਨੂੰ ਨਿਭਾਓ ਜ਼ਰੂਰ
0: ਜੀ।
1: ਹਾਂ
0: ਬਹੁਤ ਵਧੀਆ ਗੱਲ ਤੁਸੀਂ ਆਖੀ। ਤੁਹਾਨੂੰ ਪੁੱਛਣਾ ਚਾਹੂੰਗੀ ਕਿ ਤੁਸੀਂ ਇੱਕ ਬੜੇ ਪਿਆਰੇ ਮਾਂ ਹੋ ਤੇ ਬੜੀ ਹੀ ਪਿਆਰੀ ਤੁਸੀਂ ਸਾਸੂ ਮਾਂ ਵੀ ਹੋ, ਤੇ ਥੋੜਾ ਜਿਹਾ ਇਹ ਦੱਸੋ ਕਿ ਸੱਸ ਤੇ ਨੂੰਹ ਦਾ ਰਿਸ਼ਤਾ ਹੈ ਨਾ, ਇਸ ਨੂੰ ਕਿਸ ਤਰ੍ਹਾਂ ਸੰਭਾਲਿਆ ਜਾਵੇ, ਕਿਸ ਤਰ੍ਹਾਂ ਇਹ ਪਿਆਰ ਵੱਧ ਸਕਦਾ?
1: ਕੋਈ ਵੀ ਮਾੜੀ ਥੋੜੀ ਬਹੁਤ ਵੀ ਪ੍ਰੋਬਲਮ ਤਾਂ ਮਾਂ ਬੇਟੀ ਚ ਵੀ ਆ ਸਕਦੀ ਹੈ
0: ਜੀ।
1: ਬਚਪਨ ਤੋਂ ਲੈ ਕੇ ਚਾਹੇ ਜਿਤਨੀ ਬੜੀ ਵੀ ਹੋ ਜਾਵੇ, ਹਮੇਸ਼ਾ ਗੁੱਸੇ ਹੁੰਦੀ ਰਹੇਗੀ, ਉਹਨੂੰ ਪਿਆਰ ਵੀ ਕਰਦੀ ਰਹੇਗੀ, ਗੁੱਸੇ ਨਾਲ ਵੀ ਉਹਨੂੰ ਸਮਝਾਉਂਦੀ ਰਹੇਗੀ। ਉਸ ਤਰ੍ਹਾਂ ਹੀ ਦਰਜਾ ਨੂੰ ਬਹੂਆਂ ਦਾ ਹੁੰਦਾ ਹੈਨਾ, ਕੁਛ ਉਹ ਸਮਝਣ ਸਾਡੀ ਜਨਰੇਸ਼ਨ ਨੂੰ, ਕੁਛ ਅਸੀਂ ਸਮਝੀਏ ਉਹਨਾਂ ਨੂੰ, ਹੈਨਾ, ਥੋੜਾ ਥੋੜਾ ਕੰਪਰੋਮਾਈਜ਼ ਦੋਨੋਂ ਕਰ ਲੈਣ ਤਾਂ ਬਹੁਤ ਅੱਛਾ ਘਰ ਚੱਲਦਾ। ਅੱਜ ਕੱਲ ਦੇਖੋ ਜਨਰੇਸ਼ਨ ਇਸ ਤਰ੍ਹਾਂ ਦੀ ਹੈ ਕਿ ਉਹਨਾਂ ਨੇ ਵੀ ਆਪਣੇ ਸਭ ਕੁਛ ਆਪਣੀ ਕੰਪਨੀ ਕਰਨੀ ਹੈ, ਉਹਨਾਂ ਨੇ ਵੀ ਜਾਣਾ ਆਉਣਾ ਹੁੰਦਾ, ਅਸੀਂ ਵੀ ਜਾਣਾ ਆਉਣਾ ਹੁੰਦਾ, ਹੈਨਾ, ਥੋੜਾ ਉਹ ਸਮਝਣ ਥੋੜਾ ਅਸੀਂ ਸਮਝੀ
0: ਜੀ।
1: ਹਾਂ ਦੋਨੋਂ ਜੀ ਇੱਕ ਦੂਜੇ ਨੂੰ ਸਮਝ ਲਵਾਂਗੇ ਤਾਂ ਘਰ ਪਰਿਵਾਰ ਸਭ ਦੇ ਠੀਕ ਰਹਿੰਦੇ, ਅਕੇਲਾ ਮੇਰਾ ਨਹੀਂ ਵੀ ਠੀਕ ਰਹੂਗਾ, ਇਹ ਸਭ ਦਾ ਹੀ ਦੋਨਾਂ ਨੂੰ ਸਮਝਣਾ ਚਾਹੀਦੀ ਚੀਜ਼
0: ਜੀ ਜੀ,
1: ਨਵੀਂ ਜਨਰੇਸ਼ਨ ਨੂੰ ਵੀ, ਓਲਡ ਜਨਰੇਸ਼ਨ ਨੂੰ ਵੀ
0: ਜੀ,
1: ਇਹ ਦੋਨਾਂ ਨੂੰ ਇਹ ਜੇ ਸਮਝ ਕੇ ਚੱਲਣ ਤਾਂ ਘਰ ਅੱਜ ਕੱਲ ਜਿਸ ਤਰ੍ਹਾਂ ਟੁੱਟ ਰਹੇ ਉਹ ਨਹੀਂ ਟੁੱਟਣਗੇ
0: ਜੀ ਜੀ,
1: ਉਹ ਜੁੜੇ ਰਹਿਣਗੇ ਪਰਿਵਾਰ। ਥੋੜੀ ਨਵੀਂ ਜਨਰੇਸ਼ਨ ਵੀ ਸਮਝੇ ਪੁਰਾਣੀ ਜਨਰੇਸ਼ਨ ਨੂੰ, ਪੁਰਾਣੀ ਜਨਰੇਸ਼ਨ ਵੀ ਨਵੀਂ ਜਨਰੇਸ਼ਨ ਨੂੰ ਸਮਝੇ ਵੀ ਉਹਨਾਂ ਦਾ ਵੀ ਇੱਕ ਆਪਣਾ ਇੱਕ ਮਾਹੌਲ ਹੈ, ਇੱਕ ਸਾਡਾ ਵੀ ਆਪਣਾ ਇੱਕ ਮਾਹੌਲ ਹੈ। ਬਾਕੀ ਦੇਖੋ ਗੁੱਸਾ ਗਿੱਲੇ ਤਾਂ ਉਹ ਤਾਂ ਬੇਟੀ ਨਾਲ ਵੀ ਹੋ ਜਾਂਦੇ,
0: ਬਿਲਕੁਲ ਹੋ ਜਾਂਦੇ, ਬਿਲਕੁਲ
1: ਬੇਟੀਆਂ ਨਾਲ ਹੀ ਹੋ ਜਾਂਦੇ ਆ। ਮਾਵਾਂ ਬੇਟੀਆਂ ਨੂੰ ਕਿ ਡਾਂਟਦੀਆਂ ਨੀ, ਮਾਵਾਂ ਬੇਟੀਆਂ ਡਾਂਟਦੀਆਂ ਨੀ, ਡਾਂਟਦੀਆਂ ਹੀ ਹੈ
0: ਜੀ ਜੀ,
1: ਹੈ ਨਾ। ਇਹ ਤਾਂ ਮਹਿਸੂਸ ਕਰਨ ਦੀ ਜ਼ਰੂਰਤ ਹੈ
0: ਜੀ ਜੀ,
1: ਇਹ ਜੇ ਮਹਿਸੂਸ ਕਰੀ ਆਪਾਂ ਇਸ ਚੀਜ਼ ਨੂੰ ਵੀ ਹਾਂ ਸੱਸ ਬਹੂ ਨੂੰ ਡਾਂਟ ਰਹੀ ਹੈ ਤੇ ਉਹਦੇ ਵਿੱਚ ਉਹਦਾ ਕੋਈ ਆਪਣਾ ਮਤਲਬ ਨਹੀਂ ਹੁੰਦਾ, ਉਹਦਾ ਪਿਆਰ ਹੀ ਹੁੰਦਾ ਉਹਦੇ ਵਿੱਚ,
0: ਪਿਆਰ ਹੀ ਹੁੰਦਾ।
1: ਜਿਤਨਾ ਹੱਕ ਸੱਸ ਦਾ ਹੁੰਦਾ ਉਤਨਾ ਹੀ ਬਹੂ ਦਾ ਹੀ ਹੱਕ ਹੈ,
0: ਬਿਲਕੁਲ ਬਿਲਕੁਲ,
1: ਦੋਨਾਂ ਦਾ ਦਰਜਾ ਬਰਾਬਰ ਹੈ
0: ਜੀ,
1: ਹੈ ਨਾ। ਬਸ ਇਹ ਚੀਜ਼ ਦੋਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ
0: ਜੀ ਜੀ।
1: ਜੇ ਦੋਨੋਂ ਚੀਜ਼ਾਂ ਸਮਝ ਲੈਣ, ਦੋਨੋਂ ਬੜੇ ਵੀ ਸਮਝ ਲੈਣ, ਛੋਟੇ ਵੀ ਸਮਝ ਲੈਣ, ਤਾਂ ਘਰ ਖਰਾਬ ਨਹੀਂ ਹੁੰਦਾ
0: ਜੀ।
1: ਹਾਂਜੀ
0: ਬਹੁਤ ਵਧੀਆ ਗੱਲ ਤੁਸੀਂ ਆਸ਼ਾ ਜੀ, ਬਹੁਤ ਵਧੀਆ ਸੁਨੇਹਾ ਸਾਡੀਆਂ ਨੂੰਹਾਂ ਨੂੰ ਵੀ ਤੇ ਸੱਸਾਂ ਨੂੰ ਵੀ, ਕਿਉਂਕਿ ਜਦੋਂ ਮਾਂ ਬੱਚੇ ਨੂੰ ਡਾਂਟ ਸਕਦੀ ਹੈ ਤੇ ਸੱਸ ਕਿਉਂ ਨਹੀਂ ਡਾਂਟ ਸਕਦੀ? ਬਿਲਕੁਲ, ਤੇ ਉਸ ਡਾਂਟ ਨੂੰ ਮਾਂ ਦੀ ਡਾਂਟ ਹੀ ਸਮਝ ਕੇ ਜੇ ਅਸੀਂ ਸਮਝ ਜਾਈਏ ਤੇ ਫਿਰ ਮਾਂ ਤੇ ਧੀ ਵਾਲਾ ਰਿਸ਼ਤਾ ਹੀ ਨੂੰਹ ਸੱਸ ਦਾ ਰਿਸ਼ਤਾ ਬਣ ਜਾਏਗਾ। ਬਹੁਤ ਪਿਆਰੀਆਂ ਗੱਲਾਂ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਤੇ ਮੈਂ ਪੂਰੀ ਉਮੀਦ ਕਰਦੀ ਹਾਂ ਸਾਡੇ ਸਰੋਤਿਆਂ ਨੂੰ ਇਹ ਗੱਲਾਂ ਜ਼ਰੂਰ ਪਸੰਦ ਆਉਣਗੀਆਂ। ਆਸ਼ਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਦਾ।
1: ਥੈਂਕ ਯੂ ਜੀ ਦੀਪਾ ਜੀ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ
0: ਜੀ,
1: ਸਾਨੂੰ ਵੀ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਸੁਣਾਉਣ ਦਾ ਮੌਕਾ ਮਿਲਿਆ
0: ਤੇ ਇਸ ਦੇ ਨਾਲ ਹੀ ਮੈਨੂੰ ਦੀਪਾ ਛਾਬੜਾ ਨੂੰ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਤੇ ਫੇਰ ਮਿਲਣ ਤੱਕ ਤੁਸੀਂ ਆਪਣੇ ਬਜ਼ੁਰਗਾਂ ਦਾ ਖਿਆਲ ਰੱਖਣਾ, ਉਹਨਾਂ ਨੂੰ ਖੁਸ਼ ਰੱਖਣਾ, ਉਹਨਾਂ ਦੇ ਕੋਲ ਬਹਿਣਾ ਤੇ ਸੁਣਦੇ ਰਹਿਣਾ ਆਕਾਸ਼ਵਾਣੀ FM ਬਠਿੰਡਾ। ਨਮਸਕਾਰ।

0: ਇਸ ਦੇ ਨਾਲ ਹੀ ਮੈਨੂੰ ਸੀਮਾ ਕਟਾਰੀਆ ਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਇੱਥੇ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ।
0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:09:33 ਦਾ ਹੈ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਛਾਵਾਂ ਠੰਡੀਆਂ ਨੇ ਬੋੜ ਦੀਆਂ, ਜਿਸ ਤਹਿਤ ਅੱਜ ਮਹਿਮਾਨ ਸੀ ਸ਼੍ਰੀਮਤੀ ਆਸ਼ਾ ਪਹੁਜਾ ਜੀ। ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਦੀਪਾ ਛਾਬੜਾ ਨੇ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਦੱਸਿਆ ਕਿ 28 ਅਗਸਤ ਤੱਕ ਸਾਉਣੀ ਦੀਆਂ ਫਸਲਾਂ ਹੇਠ ਬੀਜਿਆ ਗਿਆ ਰਕਬਾ 171 ਲੱਖ ਹੈਕਟੇਅਰ ਤੋਂ ਵੱਧ ਹੋ ਗਿਆ। ਮੰਤਰਾਲੇ ਨੇ ਕਿਹਾ ਕਿ 414 ਲੱਖ ਹੈਕਟੇਅਰ ਤੋਂ ਵੱਧ ਰਕਬੇ ਚ ਝੋਨੇ ਦੀ ਕਾਸ਼ਤ ਕੀਤੀ ਗਈ ਹੈ, ਜਦਕਿ 115 ਲੱਖ ਹੈਕਟੇਅਰ ਤੋਂ ਵੱਧ ਰਕਬੇ ਚ ਦਾਲਾਂ ਦੀ ਬਿਜਾਈ ਕੀਤੀ ਗਈ ਹੈ। ਮੰਤਰਾਲੇ ਮੁਤਾਬਕ 177 ਲੱਖ ਹੈਕਟੇਅਰ ਤੋਂ ਵੱਧ ਰਕਬੇ ਚ ਅਨਾਜ ਤੇ ਮੋਟੇ ਅਨਾਜਾਂ ਦੀ ਕਾਸ਼ਤ ਕੀਤੀ ਗਈ ਹੈ। ਇਸ ਤੋਂ ਇਲਾਵਾ 190 ਲੱਖ ਹੈਕਟੇਅਰ ਤੋਂ ਵੱਧ ਰਕਬੇ ਚ ਤੇਲ ਬੀਜਾਂ ਦੀ ਕਾਸ਼ਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਨੇ ਹਮੇਸ਼ਾ ਫਿਰਕੂ ਸਦਭਾਵਨਾ ਦੀ ਮਿਸਾਲ ਕਾਇਮ ਕੀਤੀ ਹੈ, ਜਿੱਥੇ ਲੋਕ ਇਕ ਦੂਜੇ ਦੇ ਧਾਰਮਿਕ ਤੇ ਸਭਿਆਚਾਰਕ ਸਮਾਗਮਾਂ ਚ ਵੱਧ ਚੜ ਕੇ ਹਿੱਸਾ ਲੈਂਦੇ ਨੇ। ਕੱਲ੍ਹ ਰਾਜਪੁਰਾ ਵਿਖੇ ਇਕ ਸ਼ਾਮ ਸ਼ਿਵ ਕੇ ਨਾਮ ਸਮਾਗਮ ਦੌਰਾਨ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਤਿਉਹਾਰ ਮਿਲ ਕੇ ਮਨਾਉਣ ਦੀ ਇਸ ਦੀ ਸਦੀਆਂ ਪੁਰਾਣੀ ਰਵਾਇਤ ਨੂੰ ਸੰਭਾਲ ਕੇ ਰੱਖਣਾ ਚਾਹੀਦੈ। ਉਨਾਂ ਕਿਹਾ ਕਿ ਪੰਜਾਬ ਵਿਚ ਨਾਮ ਨੌਮੀ, ਗੁਰਪੁਰਬ ਤੇ ਈਦ ਸਮੇਤ ਸਾਰੇ ਤਿਉਹਾਰ ਮਿਲ ਕੇ ਮਨਾਏ ਜਾਂਦੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ ਤੇ ਅਖੰਡਤਾ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਵੱਡਾ ਸੁਧਾਰ ਹੋਇਆ। ਉਨਾਂ ਦਸਿਆ ਕਿ ਕੇਂਦਰੀ ਜਲ ਬੋਰਡ ਵੱਲੋਂ ਤਾਜ਼ਾ 2026 ਦੇ ਮੁਲਾਂਕਣ ਮੁਤਾਬਕ ਦਹਾਕਿਆਂ ਮਗਰੋਂ ਪਹਿਲੀ ਵਾਰ ਸੂਬੇ ਚ ਧਰਤੀ ਹੇਠਲੇ ਪਾਣੀ ਦੇ ਪੱਧਰ ਚ ਸੁਧਾਰ ਦਰਜ ਕੀਤਾ ਗਿਆ। ਉਨਾਂ ਦਸਿਆ ਕਿ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਦਰ ਸਾਲ 2022 ਦੇ 164 ਫੀਸਦ ਤੋਂ ਘੱਟ ਕੇ 2026 ਚ 152.22 ਫੀਸਦ ਰਹਿ ਗਈ ਹੈ, ਜਦਕਿ ਮੁਲਾਂਕਣ ਕੀਤੇ ਅੱਤ ਸ਼ੋਸ਼ਿਤ ਬਲਾਕਾਂ ਦੀ ਗਿਣਤੀ 117 ਤੋਂ ਘੱਟ ਕੇ 110 ਤੇ ਸੁਰੱਖਿਅਤ ਬਲਾਕਾਂ ਦੀ ਗਿਣਤੀ 17 ਤੋਂ ਵੱਧ ਕੇ 20 ਹੋ ਗਈ ਹੈ। ਕੱਲ੍ਹ ਪੰਜਾਬ ਭਵਨ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕੇਂਦਰੀ ਜ਼ਮੀਨਦੋਜ਼ ਜਲ ਬੋਰਡ ਵੱਲੋਂ ਜਾਰੀ ਤਾਜ਼ਾ ਮੁਲਾਂਕਣ ਵਿਚ ਦਰਜ ਕੀਤਾ ਗਿਆ ਕਿ ਸੁਧਾਰ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾ ਕੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਸਬੰਧੀ ਕੀਤੇ ਜਾ ਰਹੇ ਠੋਸ ਉਪਰਾਲਿਆਂ ਦਾ ਨਤੀਜਾ ਨੇ। ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਚ ਚਲਾਈ ਜਾ ਰਹੀ ਮਿਸ਼ਨ ਪੰਜਾਬ ਕਲੀਨ ਮੁਹਿੰਮ ਸੂਬੇ ਭਰ ਵਿਚ ਜਾਰੀ ਹੈ। ਇਸੇ ਤਹਿਤ ਅੱਜ ਮੋਹਾਲੀ ਨਗਰ ਨਿਗਮ ਵੱਲੋਂ ਮੇਅਰ ਸਰਬਜੀਤ ਸਿੰਘ ਸਮਾਣਾ ਤੇ ਹੋਰਨਾਂ ਲੋਕਾਂ ਨੇ ਬਲਿਆਲੀ ਪਿੰਡ ਵਿਚ ਲੰਘਦੀ ਪਟਿਆਲਾ ਘਿਰਾਓ ਦੇ ਕੰਢੇ ਗੰਦਗੀ ਦੇ ਢੇਰ ਸਾਫ਼ ਕਰਨ ਦੀ ਸ਼ੁਰੂਆਤ ਕੀਤੀ। ਉਨਾਂ ਕਿਹਾ ਕਿ ਅੱਜ ਪਟਿਆਲਾ ਘਿਰਾਓ ਦਾ ਇਲਾਕਾ ਸਾਫ਼ ਕੀਤਾ ਗਿਆ ਤੇ ਬਾਕੀ 50 ਵਾਰਡਾਂ ਵਿਚ ਵੀ ਇਹ ਮੁਹਿੰਮ ਚਲਾਈ ਜਾਏਗੀ। ਉਨਾਂ ਨੇ ਲੋਕਾਂ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਲੜੂ ਨੇੜੇ ਪਿੰਡ ਸਮਕੌੜੀ ਵਿਖੇ ਇਕ ਬਾਇਓਗੈਸ ਪਲਾਂਟ ਛੇਤੀ ਹੀ ਸ਼ੁਰੂ ਕੀਤਾ ਜਾ ਰਿਹਾ।
1: ਪੂਰਾ ਇਕੱਠਾ ਹੋਇਆ ਹੋਇਆ ਅਸੀਂ ਉਹਨਾਂ ਨੂੰ ਸਾਫ਼ ਕਰਨ ਦੀ ਤੇ ਰਿਮੂਵ ਕਰਨ ਦੀ ਕੋਸ਼ਿਸ਼ ਹੈ ਜੀ, ਉਹ ਲਗਾਤਾਰ ਜਾਰੀ ਰੱਖਾਂਗੇ। ਇਹ ਸਾਫ਼ ਸੁਥਰਾ ਸ਼ਹਿਰ ਹੈ, ਸਾਫ਼ ਸੁਥਰਾ ਸ਼ਹਿਰ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ ਵੀ ਤੁਸੀਂ ਅਵੇਅਰ ਹੋ ਦਿਓ। ਸੰਗੋਲੀ ਦਾ ਜਿਹੜਾ ਬਾਇਓਗੈਸ ਪਲਾਂਟ ਆ ਉਹ ਬਹੁਤ ਜਲਦੀ ਹੈ ਜਿਹੜਾ ਨਿਕਲ ਜਾ ਰਿਹਾ, MOU ਸਾਈਨ ਹੋ ਚੁੱਕੇ ਆ, ਐਸਟੀਮੇਟ ਬਣ ਰਹੇ ਨੇ ਔਰ ਬਹੁਤ ਜਲਦੀ ਹੈ ਜਿਹੜਾ ਕੰਮ ਉੱਥੇ।
0: ਉਧਰ ਪਠਾਨਕੋਟ ਦੇ ਵੱਖੋ ਵੱਖ ਇਲਾਕਿਆਂ ਵਿਚ ਵੀ ਅੱਜ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਇੰਚਾਰਜ ਰੋਹਿਤ ਸਿਆਲ, ਆਪਣੀ ਟੀਮ ਤੇ ਨਗਰ ਨਿਗਮ ਪਠਾਨਕੋਟ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਸਮੇਤ ਮਾਡਲ ਟਾਊਨ ਤੇ ਸੁੰਦਰ ਨਗਰ ਵਿਖੇ ਪਹੁੰਚੇ ਤੇ ਖੁਦ ਸਫ਼ਾਈ ਅਭਿਆਨ ਚ ਸ਼ਾਮਲ ਹੋਏ। ਸ੍ਰੀ ਸਿਆਲ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਸਿਰਫ਼ ਸਫ਼ਾਈ ਕਰਨਾ ਹੀ ਨਹੀਂ, ਸਗੋਂ ਲੋਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਵੀ ਜ਼ਰੂਰੀ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਗਵਾੜਾ ਵਿਖੇ ਅੱਜ 500 ਡਰੋਨਾਂ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਮਾਨਵਤਾ ਦੀ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਜਾਏਗਾ। ਸੂਬਾ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਫਗਵਾੜਾ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਟੇਡੀਅਮ ਚ ਇਕ ਸ਼ਾਨਦਾਰ ਡਰੋਨ ਸ਼ੋਅ ਹੋਣ ਜਾ ਰਿਹਾ। ਇਸ ਵਿਚ 500 ਡਰੋਨ ਆਸਮਾਨ ਚ ਇਕੱਠੇ ਉੱਡ ਕੇ ਰੌਸ਼ਨੀ ਤੇ ਸੁੰਦਰ ਨਜ਼ਾਰੇ ਪੇਸ਼ ਕਰਨਗੇ। ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਕਿਹਾ ਕਿ ਸੂਬੇ ਦੀਆਂ

0: 18 ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ਼ ਕੀਤੇ ਗਏ ਨੇ, ਜਿਨ੍ਹਾਂ ਵਿੱਚ ਹੁਸ਼ਿਆਰਪੁਰ ਦੀਆਂ 22 ਗਊਸ਼ਾਲਾਵਾਂ ਵੀ ਸ਼ਾਮਲ ਨੇ। ਉਹ ਕੱਲ ਹੁਸ਼ਿਆਰਪੁਰ ਵਿੱਚ ਗਊਸ਼ਾਲਾ ਪ੍ਰਬੰਧਕਾਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਸੌਂਪਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਭਗਤ ਨੇ ਕਿਹਾ ਕਿ ਸੂਬੇ 'ਚ ਕਰੀਬ 80,000 ਬੇਸਹਾਰਾ ਗਊਧਨ ਸੜਕਾਂ ਤੇ ਇਸ ਸਮੱਸਿਆ ਦੇ ਹੱਲ ਵਾਸਤੇ ਪਿਛਲੇ 4 ਮਹੀਨਿਆਂ 'ਚ 62 ਮੀਟਿੰਗਾਂ ਕੀਤੀਆਂ ਗਈਆਂ ਨੇ। ਭਾਰਤੀ ਹਵਾਈ ਫੌਜ ਵਿੱਚ 5 ਰੋਜ਼ਾ ਅੰਤਰਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ 2026 ਕੱਲ੍ਹ ਏਅਰ ਫੋਰਸ ਸਟੇਸ਼ਨ ਚੰਡੀਗੜ੍ਹ ਦੇ ਬੇਸ ਰਿਪੇਅਰ ਡਿਪੂ ਵਿਖੇ ਸ਼ੁਰੂ ਹੋਈ। ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਇਸ ਦਾ ਉਦਘਾਟਨ ਕੀਤਾ। ਇਸ ਵਿੱਚ 6 ਟੀਮਾਂ ਹਿੱਸਾ ਲੈ ਰਹੀਆਂ ਨੇ, ਜਿਸ ਵਿੱਚ ਬਰਤਾਨੀਆ ਤੇ ਸ਼੍ਰੀਲੰਕਾ ਦੀਆਂ 2 ਕੌਮਾਂਤਰੀ ਟੀਮਾਂ ਦੇ ਨਾਲ ਨਾਲ ਸਾਬਕਾ ਖਿਡਾਰੀ ਵੀ ਸ਼ਾਮਲ ਨੇ। ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 1:15 ਤੇ 13 ਸਕਿੰਟ ਦਾ। ਤੇ ਹੁਣ ਸਮਾਂ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਸਤਿ ਸ਼੍ਰੀ ਅਕਾਲ। ਤੇ ਮੈਂ ਸੀਮਾ ਕਟਾਰੀਆ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਜੀ। ਤੇ ਸ਼ਾਇਦ ਦੱਸਣ ਦੀ ਵੀ ਲੋੜ ਨਹੀਂ ਹੈ ਕਿ ਸਾਡੇ ਸਰੋਤਿਆਂ ਨੇ ਸਾਡੇ ਸਟੂਡੀਓ ਦਾ ਜਿਹੜਾ ਨੰਬਰ ਹੈ ਜੀ 0164-2240-331 ਜਿਹੜਾ ਉਹ ਹਮੇਸ਼ਾ ਡਾਇਲ ਕਰਦੇ ਨੇ, ਉਹੀ ਨੰਬਰ ਡਾਇਲ ਕਰਨਾ ਹੈ ਜੀ। ਤੇ ਸਾਡੇ ਨਾਲ ਤੁਸੀਂ ਗੱਲ ਕਰਨੀ ਹੈ, ਅਸੀਂ ਤੁਹਾਡੇ ਨਾਲ ਗੱਲ ਵੀ ਕਰਾਂਗੇ ਤੇ ਤੁਹਾਡੀ ਪਸੰਦ ਦਾ ਗੀਤ ਹੈ ਜਿਹੜਾ ਉਹ ਪ੍ਰਸਾਰਿਤ ਵੀ ਕਰਾਂਗੇ। ਸੋ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿਹੜੇ ਸਰੋਤੇ ਸਾਨੂੰ ਜਿਹੜਾ ਫੋਨ ਨੰਬਰ ਦੇ ਨਾਲ ਤੁਹਾਡਾ ਫੋਨ ਨੰਬਰ ਡਾਇਲ ਕਰਦੇ ਨੇ ਤੇ ਸਾਡੇ ਨਾਲ ਜੁੜਦੇ ਨੇ। ਤੇ ਉਦੋਂ ਤੱਕ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਦੇ ਨਾਲ।

0: ਤੇ ਉਹ ਬਿਨਾਂ ਕਿਸੇ ਦੇਰੀ ਦੇ ਜਿਹੜਾ ਸਟੂਡੀਓ ਦਾ ਨੰਬਰ 0164-242-3331 ਡਾਇਲ ਹੋ ਚੁੱਕਿਆ ਤੇ ਕਰਦੇ ਹਾਂ ਸ਼੍ਰੋਤਾ ਦੇ ਨਾਲ ਗੱਲ।
1: ਹੈਲੋ,
2: ਹਾਂਜੀ
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਜੀ ਕੌਣ ਬੋਲਦੇ ਹੋ?
2: ਮੈਂ ਬੂਟਾ ਸਿੰਘ ਬੋਲਦਾ ਜੀ, ਬਠਿੰਡੇ ਤੋਂ।
1: ਜੀ ਸਵਾਗਤ ਹੈ ਪ੍ਰੋਗਰਾਮ ਦੇ ਤਹਿਤ
2: ਜੀ।
1: ਜੀ, ਤੇ ਆਪਣੀ ਫਰਮਾਇਸ਼ ਵੀ ਦੱਸ ਦਿਓ।
2: ਇਹ ਫੁੱਲ ਦੋ ਮਾਲੀ ਫਿਲਮ ਹੈ
1: ਜੀ। ਗੀਤ
2: ਔਲਾਦ ਵਾਲੋ ਫੁੱਲੋ ਬੋਲੋ
1: ਜੀ। ਠੀਕ ਹੈ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਕਾਲ ਕੀਤੀ, ਬਹੁਤ ਬਹੁਤ ਸ਼ੁਕਰੀਆ। ਤੇ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ।

0: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:24 ਮਿੰਟ ਤੇ 4 ਸਕਿੰਟ ਦਾ, ਤੇ ਇੱਕ ਹੋਰ ਸ੍ਰੋਤਾ ਸਾਡੇ ਨਾਲ ਜੁੜੇ ਨੇ, ਕਰਦੇ ਉਹਨਾਂ ਦੇ ਨਾਲ ਗੱਲ।
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
1: ਮੈਂ ਨਿਸ਼ਾ ਸਿੰਘ ਬੋਲਦਾ ਜੀ, ਪਿੰਡ ਬਲਾੜ ਸਿੰਘ ਜੀ ਤੋਂ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਤਹਿਤ।
1: ਧੰਨਵਾਦ ਜੀ।
0: ਜੀ ਤੇ ਗੀਤ ਕਿਹੜਾ ਸੁਣੋਗੇ?
1: ਗੀਤ ਮੈਡਮ ਆਖੇ ਸੁਣ ਤੇ ਸੁਣਾ ਦੇ, ਲਤਾ ਦੀ ਵਾਰ ਹੈ ਜੀ, ਮੇਰੀ ਆ ਜ਼ਿੰਦਗੀ ਵਿੱਚ ਮੁਹੱਬਤ ਕਵੀ ਕਵੀ।
0: ਜੀ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ ਤੇ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ।
1: ਧੰਨਵਾਦ ਜੀ।
0: ਜੀ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:27 ਤੇ 37 ਸਕਿੰਟ ਦਾ ਤੇ ਪ੍ਰੋਗਰਾਮ ਹੈ ਜੀ ਟੈਲੀਫੋਨ ਮਿਲਾਓ ਜੀ। ਨੰਬਰ ਤੁਸੀਂ ਡਾਇਲ ਕਰਨਾ ਹੈ 0164-240-331 ਤੇ ਇਹੀ ਨੰਬਰ ਡਾਇਲ ਕਰਕੇ ਖੋਜ ਨਾਲ ਟੈਲੀਫੋਨ ਲਾਈਨ ਤੇ ਨਹੀਂ ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ ਹੈਲੋ ਹੈਲੋ ਜੀ, ਸ਼ਾਇਦ ਕਿਸੇ ਕਾਰਨ ਜਿਹੜਾ ਫੋਨ ਹੈ ਡਿਸਕਨੈਕਟ ਹੋ ਗਿਆ ਤਾਂ ਜੀ।
1: ਹੈਲੋ ਹੈਲੋ ਭੈਣ ਜੀ, ਆਵਾਜ਼ ਆਈ ਜਾਂਦੀ ਹੈ ਜੀ? ਨਛੱਤਰ ਸਿੰਘ ਬੋਲਦਾ ਲਾਲਬਾਈ ਤੋਂ ਜੀ।
0: ਏਕ ਸਪੇਰਾ ਏਕ ਲੁਟੇਰਾ।
1: ਨਛੱਤਰ ਸਿੰਘ ਬੋਲਦਾ ਭੈਣ ਜੀ, ਪਿੰਡ ਲਾਲਬਾਈ ਤੋਂ ਜੀ।

0: ਜੀ ਸਮਾਂ ਸਟੂਡੀਓ ਦੀ ਘੜੀ ਮੁਤਾਬਿਕ 1:33 ਦਾ ਅਤੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਅਤੇ ਇੱਕ ਹੋਰ ਸੋਤਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਨੇ, ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ
1: ਅਮਰ ਸਿੰਘ, ਪਿੰਡ ਪੂਲਾ, ਜ਼ਿਲ੍ਹਾ ਬਠਿੰਡਾ ਜੀ।
0: ਜੀ। ਸਵਾਗਤ ਹੈ ਪ੍ਰੋਗਰਾਮ ਦੇ ਤਹਿਤ
1: ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ।
0: ਜੀ, ਤੇ ਗੀਤ ਦੱਸ ਦਿਓ ਕਿਹੜਾ ਸੁਣੋਗੇ?
1: ਗੀਤ ਹੈ ਜੀ, ਲੈਲਾ ਮਜਨੂ ਫਿਲਮ ਦਾ ਗੀਤ ਹੈ, ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ।
0: ਜੀ, ਤੁਹਾਡੀ ਪਸੰਦ ਹੈ ਗੀਤ ਤੁਹਾਡੇ ਰੇਡੀਓ ਸੈਟ ਤੇ, ਤੇ ਪ੍ਰੋਗਰਾਮ ਦੇ ਤਹਿਤ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ
1: ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ।
0: ਜੀ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:38 ਤੇ 8 ਸਕਿੰਟ ਤੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਨੰਬਰ ਤੁਸੀਂ ਡਾਇਲ ਕਰਨਾ 0164-242-331 ਤੇ ਇਹੀ ਨੰਬਰ ਇੱਕ ਹੋਰ ਸਰੋਤਾਂ ਨੇ ਸਾਡੇ ਨਾਲ ਡਾਇਲ ਕੀਤਾ ਹੈ ਤੇ ਜੁੜੇ ਨੇ ਸਾਡੇ ਨਾਲ ਕਰਦੇ ਆ ਗੱਲ ਹੈਲੋ
1: ਸਤਿ ਸ੍ਰੀ ਅਕਾਲ ਮੈਡਮ
0: ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ
1: ਮੈਂ ਮਲਕੀਤ ਸਿੰਘ ਬੋਲ ਰਿਹਾ ਫਤਰਾਲੇ ਪਿੰਡ ਤੋਂ ਮੈਡਮ
0: ਜੀ ਸਵਾਗਤ ਹੈ ਪ੍ਰੋਗਰਾਮ ਦੇ ਤਹਿਤ
1: ਹਾਂ ਮੈਡਮ ਤੁਹਾਡੇ ਨਾਲ ਅੱਜ ਗੱਲ ਕਰਕੇ ਬਹੁਤ ਖੁਸ਼ੀ ਵਿਆਹ ਜਿੰਨੀ ਖੁਸ਼ੀ ਹੋ ਗਈ ਮੈਡਮ
0: ਚਲੋ ਚੰਗੀ ਗੱਲ ਹੈ ਤੇ
1: ਅੱਜ ਸੀਮਾ ਮੈਡਮ ਆਏ ਗਏ ਤੇ ਉਹਨਾਂ ਨਾਲ ਗੱਲ ਕਰਾਂਗੇ
0: ਜੀ ਠੀਕ ਹੈ ਜੀ ਤੇ ਆਪਣੀ ਫਰਮਾਇਸ਼ ਵੀ ਦੱਸ ਦਿਓ
1: ਦੋ ਰਾਸਤੇ ਮੈਨੂੰ ਮੈਂ ਸੁਣਾ ਦੇ ਮੈਡਮ ਫਿਰ ਬਿੰਦ ਗਿਆ ਚਮਕੇ ਚੂੜੀ ਹਣ ਕੇ
0: ਜੀ ਠੀਕ ਹੈ ਜੀ ਪ੍ਰੋਗਰਾਮ ਦੇ ਤਹਿਤ ਤੁਸੀਂ ਕਾਲ ਕੀਤੀ ਤੁਹਾਡੀ ਫਰਮਾਇਸ਼ ਤਾਂ ਗਈ ਤੁਹਾਡੇ ਰੇਡੀਓ ਸੈੱਟ ਤੇ ਫੋਨ ਹੈ ਨਾ ਥੋੜਾ ਘੱਟ
1: ਸਤਿ ਸ਼੍ਰੀ ਅਕਾਲ ਮੈਡਮ
0: ਠੀਕ ਹੈ ਜੀ

0: ਜੀ ਨੰਬਰ 0164-2240-331 ਫੇਰ ਡਾਇਲ ਹੋ ਚੁੱਕਿਆ ਤੇ ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਮੈਡਮ ਜੀ,
0: ਜੀ ਕੌਣ ਬੋਲਦੇ ਹੋ?
1: ਮਨਦੀਪ ਸਿੰਘ ਬੋਲਦਾ ਜੀ, ਪਿੰਡ ਰੈਕੇ ਕਲਾਂ ਤੋਂ ਜੀ, ਜ਼ਿਲ੍ਹਾ ਬਠਿੰਡਾ ਜੀ।
0: ਅੱਛਾ ਜੀ, ਮਨਦੀਪ ਸਿੰਘ ਜੀ, ਕੰਮ ਕਾਰ ਕੀ ਕਰਦੇ ਹੋ?
1: ਕੰਮ ਕਾਰ ਜੀ ਮੇਰਾ ਰੰਗ ਦਾ ਕੰਮ ਕਰਦਾ ਪੇਂਟਰ ਜੀ।
0: ਠੀਕ ਹੈ ਜੀ, ਤੇ ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਧੰਨਵਾਦ ਜੀ।
0: ਤੇ ਆਪਣੀ ਪਸੰਦ ਵੀ ਦੱਸ ਦਿਓ, ਗੀਤ ਕਿਹੜਾ ਸੁਣੋਗੇ?
1: ਗੀਤ ਜੀ ਸਾਨੂੰ ਕਵਿਤਾ ਕ੍ਰਿਸ਼ਨਾ ਮੂਰਤੀ ਦੱਸਣਾ ਜੀ, ਕੋਇਲ ਫਿਲਮ ਦਾ ਕੋਈ ਵੀ।
0: ਠੀਕ ਹੈ ਜੀ, ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ
1: ਠੀਕ ਹੈ, ਧੰਨਵਾਦ।
0: ਜੀ।

0: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:50 ਤੇ 27 ਸਕਿੰਟ, ਇੱਕ ਹੋਰ ਸ੍ਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ, ਕਰਦੇ ਉਹਨਾਂ ਦੇ ਨਾਲ ਗੱਲ।
1: ਹੈਲੋ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂ ਜੀ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਜੀ ਕੌਣ ਬੋਲਦੇ ਹੋ?
1: ਮੈਂ ਸਵਾਤ ਸਿੰਘ ਬੋਲਦਾ ਜੀ, ਪਿੰਡ ਡਬਲੇ ਵਾਲਾ, ਜ਼ਿਲ੍ਹਾ ਮੋਗਾ ਤੋਂ ਜੀ।
0: ਜੀ ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਥੈਂਕ ਯੂ ਮੈਮ ਤੁਹਾਡਾ ਜੀ।
0: ਜੀ ਤੇ ਗੀਤ ਕਿਹੜਾ ਸੁਣੋਗੇ?
1: ਦੀਵਾਨਾ ਫਿਲਮ ਦਾ ਸੁਣਾ ਦਿਓ ਜੀ, ਕੋਈ ਨਾ ਕੋਈ ਚਾਹੀਏ।
0: ਠੀਕ ਹੈ ਜੀ, ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੇ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ।
1: ਥੈਂਕ ਯੂ ਮੈਮ।
0: ਜੀ।

0: ਦੀ ਘੜੀ ਮੁਤਾਬਿਕ ਸਮਾਂ 1:53, ਯਾਨੀ ਕਿ ਹੁਣ 1:53:3 ਹੋ ਚੁੱਕੇ ਨੇ ਅਤੇ ਪ੍ਰੋਗਰਾਮ ਹੈ ਜਿਹੜਾ ਸਮਾਪਤੀ ਵਾਲਾ, ਅਤੇ ਛੇਤੀ ਨਾਲ ਗੱਲ ਕਰਦੇ ਹਾਂ। ਹੋਰ ਸਰੋਤਾ ਸਾਡੇ ਨਾਲ ਕੌਣ ਜੁੜੇ ਨੇ? ਹੈਲੋ
1: ਮੈਮ, ਨਮਸਕਾਰ ਜੀ।
2: ਹੈਲੋ,
1: ਹੈਲੋ ਮੈਮ, ਨਮਸਕਾਰ ਜੀ।
2: ਨਮਸਕਾਰ ਜੀ, ਕੌਣ ਬੋਲਦੇ ਹੋ?
1: ਮੈਂ ਜੀ ਗੇਟ ਵਾਲੀ ਗਲੀ ਮੋੜ ਮੰਡੀ ਤੋਂ ਚਰਨਜੀਤ ਜੱਸਲ ਬੋਲਦੇ ਜੀ।
2: ਜੀ ਚਰਨਜੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਧੰਨਵਾਦ ਜੀ।
2: ਜੀ, ਤੇ ਫੋਨ ਕਿੰਨੇ ਦਿਨਾਂ ਬਾਅਦ ਮਿਲਾਨੇ ਹੋ?
1: ਮੈਂ ਤਾਂ ਜੀ ਮੈਨੂੰ 2 ਸਾਲ ਬਾਅਦ ਲਾਇਆ ਜੀ ਫੋਨ, ਲੱਗਦਾ ਹੀ ਨੀ ਗਾ ਜੀ ਫੋਨ।
2: ਅੱਛਾ, ਉਹ ਫੋਨ
1: ਮੂਹਰੇ ਬੈਠੇ ਬੈਠੇ ਹੁੰਦੇ ਜਿਹੜੇ ਜੀ, ਮੂਹਰੇ ਨਵੇਂ ਪੁਰਾਣੇ ਉਹ ਲਾਈ ਜਾਂਦੇ ਰਹਿੰਦੇ ਆ।
2: ਹਾਂਜੀ, ਸਭ ਨੂੰ ਸੋਚਣਾ ਚਾਹੀਦਾ ਕਿ ਸਾਰਿਆਂ ਦਾ ਕਦੇ ਨਾ ਕਦੇ ਨੰਬਰ ਆਣਾ ਚਾਹੀਦਾ, ਹਨਾ?
1: ਹਾਂਜੀ ਹਾਂਜੀ, 2 ਸਾਲ ਹੋ ਗਏ ਟਰਾਈ ਮਾਰੀ ਜਾਂਦੇ, ਲੱਗਦਾ ਹੀ ਨੀ ਗਾ ਜੀ।
2: ਚਲੋ ਅੱਜ ਲੱਗ ਗਿਆ।
1: ਹਾਂਜੀ ਹਾਂਜੀ
2: ਜੀ, ਤੇ ਗੀਤ ਕਿਹੜਾ ਸੁਣੋਗੇ?
1: ਫਿਲਮ ਹੈ ਜੀ ਦਿਲੇ ਨਾ ਦਾਨ ਜੀ।
2: ਹਾਂਜੀ,
1: ਗੀਤ ਦੇ ਬੋਲ ਹੈ, ਚਾਂਦਨੀ ਰਾਤ ਮੈਂ ਇੱਕ ਵਾਰ ਤੁਝਕੋ ਦੇਖਾ ਹੈ, 1982 ਦੇ ਵਿੱਚ ਫਿਲਮ ਆਈ ਹੈ ਜੀ।
2: ਹਾਂਜੀ, 82 ਨੇ, ਇੱਥੇ ਥੋੜਾ ਜਿਹਾ ਕਰੈਕਟ ਕਰਦਾ, 1981 ਚ ਆਈ ਸੀ, ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ।
1: ਇਧਰ ਉਧਰ ਹੋ ਜਾਂਦਾ ਜੀ।
2: ਹਾਂਜੀ, ਚਲੋ ਜੀ, ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ।
1: ਧੰਨਵਾਦ ਜੀ, ਧੰਨਵਾਦ
2: ਜੀ ਜੀ।

ਇੱਕ ਹੋਰ ਸ਼ਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ ਕਰ ਰਿਹਾ ਗੱਲ ਜੀ। ਸ਼ਾਇਦ ਫੋਨ ਹੈ ਜਿਹੜਾ ਡਿਸਕਨੈਕਟ ਹੋ ਗਿਆ ਤੇ ਉਹਨਾਂ ਦੀ ਪਸੰਦ ਹੈ ਗੀਤ ਉਹਨਾਂ ਦੇ ਰੇਡੀਓ ਸੈੱਟ ਤੇ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:59:24 ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। 2:15 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਜੀ ਸਰੋਤਿਓ, ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:35 ਤੇ 35 ਸਕਿੰਟ ਦਾ ਹੋ ਚੁੱਕਿਆ ਤੇ ਪ੍ਰੋਗਰਾਮ ਸੁਰੇਲੀ ਦੁਪਹਿਰ ਜੀ। ਤੇ ਹੁਣ ਪ੍ਰੋਗਰਾਮ ਦੇ ਤਹਿਤ ਸ਼ਾਮਿਲ ਕਰਦੇ ਹਾਂ ਵਟਸਐਪ ਸੁਨੇਹੇ ਜਿਹੜੇ ਤੁਹਾਡੇ ਵੱਲੋਂ ਸਾਨੂੰ ਭੇਜੇ ਗਏ ਨੇ। ਤੇ ਪਹਿਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, ਸਾਡੇ ਕੋਲ ਪਹੁੰਚਿਆ ਹੈ। ਲਿਖਦੇ ਨੇ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਤੁਹਾਨੂੰ ਰਾਜ਼ੀ ਰੱਖੇ। ਬਹੁਤ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ, ਤੇ ਬਹੁਤ ਬਹੁਤ ਸ਼ੁਕਰੀਆ ਦੁਆਵਾਂ ਵਾਸਤੇ ਜੀ। ਤੇ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਚੰਡੀਗੜ੍ਹ ਸਿਟੀ। ਲਿਖਣ ਵਾਲੇ ਨੇ ਸਤੀਸ਼ ਅਨੇਜਾ, ਬਿਮਲਾ ਅਨੇਜਾ ਜੀ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਵਟਸਐਪ ਸੁਨੇਹਾ ਭੇਜਿਆ। ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ, ਪਹੁੰਚਿਆ ਜੀ ਪਿੰਡ ਤੇ ਡਾਕਖਾਨਾ ਖੁਈਆ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਰਮੇਸ਼ ਚਾਵਲਾ, ਰਾਇਜਲ, ਹੇਜ਼ਲ, ਵਿਹਾਨ, ਆਸਥਾ, ਜੈਸ਼੍ਰੀ, ਸੰਤੋਸ਼, ਹੇਮੰਤ, ਦੀਪਕ, ਰਮੇਸ਼, ਰਿਜੂ, ਬੱਬੂ, ਵਿਹੂ ਤੇ ਚਾਵਲਾ ਪਰਿਵਾਰ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਸੁਨੇਹਾ ਭੇਜਣ ਲਈ। ਤੇ ਨਾਲ ਲਿਖਦੇ ਨੇ ਕਿ ਕੋਈ ਵੀ ਗੀਤ ਹੈ ਜਿਹੜਾ ਉਹ ਸਾਨੂੰ ਸੁਣਾ ਦਿਓ ਜੀ। ਤੇ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਹਰਮਨ ਸਾਗੂ, ਬਲਜਿੰਦਰ ਸਿੰਘ, ਲਾਲ ਜੀ ਵਾਲੀ ਗਲੀ ਮੰਡੀ, ਕਿਲਿਆਂ ਵਾਲੀ, ਸ੍ਰੀ ਮੁਕਤਸਰ ਸਾਹਿਬ, ਪੰਜਾਬ ਤੋਂ ਇਹ ਵਟਸਐਪ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ। ਤੇ ਸੁਨੇਹਾ ਅਗਲਾ ਸ਼ਾਮਿਲ ਕਰਨ ਲੱਗੇ ਹਾਂ ਕਰਨਵੀਰ ਹਾਊਸ ਪੁੱਛੋ ਕੈਂਚੀਆ ਬਠਿੰਡਾ ਦਾ, ਪੰਜਾਬ ਤੋਂ ਇਹ ਲਿਖ ਰਹੇ ਨੇ। ਲਿਖਦੇ ਨੇ, ਨਮਸਕਾਰ ਜੀ, ਸਾਡੇ ਵੱਲੋਂ ਵੀ ਹੱਥ ਜੋੜ ਕੇ ਨਮਸਕਾਰ ਕਬੂਲ ਕਰੋ। ਲਿਖਣ ਵਾਲੇ ਨੇ ਪ੍ਰੇਮ ਸਿੰਘ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਨਮਨ ਤੇ ਅਭਿਜੋਤ ਜੀ। ਤੇ ਨਾਲ ਲਿਖਦੇ ਨੇ ਕਿ ਕਹਿੰਦੇ ਨੇ ਕਿ ਸਾਡਾ ਸੁਨੇਹਾ ਸ਼ਾਮਿਲ ਕਰ ਲਓ ਤੇ ਕੋਈ ਵੀ ਗੀਤ ਹੈ ਜਿਹੜਾ ਪ੍ਰੋਗਰਾਮ ਦੇ ਤਹਿਤ ਸਾਨੂੰ ਸੁਣਾ ਦਿਓ। ਧੰਨਵਾਦ ਜੀ, ਸਾਡੇ ਵੱਲੋਂ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਤਹਿਤ ਸੁਨੇਹਾ ਭੇਜਣ ਲਈ। ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ ਜੀ ਪਿੰਡ ਬੁਰਜ ਸਿੱਧਵਾ ਨੇੜੇ ਮਲੋਟ ਤੋਂ। ਲਿਖਣ ਵਾਲੇ ਨੇ ਸਰਬਜੋਤ, ਅਵਿਤਾਜ ਸਿੰਘ, ਜੰਗੀਰ ਸਿੰਘ, ਭੁੱਲਰ ਡਵਲ ਇਟਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਘਟਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਤੇ ਐਂਡੀ ਗੁਆਂਢੀ। ਤੇ ਨਾਲ ਹੱਥ ਜੋੜ ਕੇ ਰਿਕੁਐਸਟ ਕਰ ਰਹੇ ਨੇ ਕਿ ਕੋਈ ਵੀ ਸੌਂਗ ਹੈ ਜਿਹੜਾ ਪਲੇ ਕਰ ਦਿਓ ਜੀ। ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਸੁਨੇਹਾ ਸਾਨੂੰ ਭੇਜਣ ਲਈ। ਅਗਲਾ ਸੁਨੇਹਾ ਸਾਡੇ ਹੱਥ ਵਿੱਚ ਫੋਨ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ ਪਿੰਡ ਜਗ੍ਹਾ ਰਾਮ ਤੀਰਥ ਤੋਂ, ਲਾਭ ਸਿੰਘ ਰਤਨ, ਖੁਸ਼ਦੀਪ ਸਿੰਘ ਰਤਨ, ਭੋਲਾ ਸਿੰਘ ਬੇਦੀ। ਜੀ ਸਮਾਂ 2:38 ਤੇ 10 ਸਕਿੰਟ, ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਅਸੀਂ ਸ਼ਾਮਿਲ ਕਰ ਰਹੇ ਹਾਂ ਤੁਹਾਡੇ ਵੱਲੋਂ ਭੇਜੇ ਹੋਏ ਵਟਸਐਪ ਸੁਨੇਹੇ ਜੀ। ਅਗਲਾ ਸੁਨੇਹਾ, ਨਮਸਕਾਰ ਮੈਡਮ ਜੀ, ਕੋਈ ਵੀ ਪੰਜਾਬੀ ਗਾਣਾ ਸੁਣਾ ਦਿਓ ਜੀ। ਬਿਲਕੁਲ ਜੀ, ਤੁਸੀਂ ਪ੍ਰੋਗਰਾਮ ਸੁਣਦੇ ਰਹੋ, ਅਸੀਂ ਪੰਜਾਬੀ ਗੀਤ ਹੀ ਪ੍ਰਸਾਰਿਤ ਕਰ ਰਹੇ ਹਾਂ। ਸੁਨੇਹਾ ਸਾਨੂੰ ਭੇਜਿਆ ਜੀ ਬਲਜਿੰਦਰ ਸਿੰਘ, ਹਨੂਮਾਨਗੜ੍ਹ ਜੰਕਸ਼ਨ, ਹਰਮਨ ਸਾਗੂ, ਮੰਡੀ ਡਾਬਾ ਵਾਲੀ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਸੁਨੇਹਾ ਭੇਜਣ ਲਈ। ਤੇ ਅਗਲਾ ਸੁਨੇਹਾ ਲਿਖਿਆ ਹੈ ਜੀ, ਲਿਖਦੇ ਨੇ ਸੀਮਾ ਭੈਣ ਜੀ, ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਹੱਥ ਜੋੜ ਕੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ। ਮਲਕੀਤ ਸਿੰਘ ਗੋਨਿਆਣਾ ਮੰਡੀ ਜੀ, ਅਵਤਾਰ ਸਿੰਘ ਕੰਗ ਪਿੰਡ ਨਈਆਂ ਵਾਲਾ, ਨਿਹਾਲ ਸਿੰਘ ਗੋਨਿਆਣਾ ਖੁਰਦ, ਸੁਰਜੀਤ ਸਿੰਘ ਖਿਆਲੀ ਵਾਲੇ ਤੋਂ, ਸੇਵਕ ਸਿੰਘ ਨੇੜੇ ਰੇਲਵੇ ਫਾਟਕ ਗੋਨਿਆਣਾ ਮੰਡੀ ਤੋਂ ਜੀ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਸਾਨੂੰ ਸੁਨੇਹਾ ਭੇਜਣ ਲਈ। ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ ਜੀ ਜਗਦੀਸ਼ ਸਿੰਘ, ਵੀਰਪਾਲ ਕੌਰ, ਗੁਰਬਖਸ਼ ਸਿੰਘ ਮੋਗੇ ਤੋਂ। ਤੇ ਨਾਲ ਰਿਕੁਐਸਟ ਕਰ ਰਹੇ ਨੇ ਕਿ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ ਜੀ। ਸੁਨੇਹਾ ਸੀ ਅਗਲਾ ਸ਼ਾਮਿਲ ਕਰਨ ਲੱਗੇ ਹਾਂ ਸੁਰੀਲੀ ਦੁਪਹਿਰ, ਪਿਆਰੇ ਭੈਣ ਜੀਓ, ਮੋਹ ਭਰੀ ਨਮਸਕਾਰ, ਸਾਡੇ ਵੱਲੋਂ ਵੀ ਸਤਿਕਾਰ ਭਰੀ ਨਮਸਕਾਰ। ਵਨ ਵੇ ਟ੍ਰੈਫਿਕ

ਫਟਾਫਟ ਨੇੜੇ ਬੱਸ ਸਟੈਂਡ ਮਾਨਸਾ ਲਿਖਣ ਵਾਲੇ ਨੇ ਜਗਦੀਸ਼ ਰਾਏਗਰ, ਗੰਜਨਾ ਰਾਣੀ, ਰਵੀ, ਸ਼ਿਲਪਾ, ਵਿਕਾਸ, ਨੀਤੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਗੀਤ ਹੈ ਦੀ ਜਿਹੜੀ ਫਰਮਾਇਸ਼ ਕੀਤੀ ਹੈ ਅਤੇ ਸੁਨੇਹਾ ਸਾਨੂੰ ਲਿਖਿਆ ਹੈ ਜੀ। ਅਤੇ ਸੁਨੇਹਾ ਦੀ ਹੀ ਤਰਤੀਬ ਦੇ ਵਿੱਚ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹੈ। ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SS ਨਗਰ ਤੋਂ ਲਿਖਣ ਵਾਲੇ ਨੇ ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਵੱਲੋਂ ਸਾਰੇ ਆਕਾਸ਼ਵਾਣੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ। ਕਹਿੰਦੇ ਨੇ ਕਿ ਸਾਨੂੰ ਗੀਤ ਹੈ ਜਿਹੜਾ ਉਹ ਕੋਈ ਵੀ ਸੁਣਾ ਦਿਓ, ਅਤੇ ਨਾਲ ਧੰਨਵਾਦ ਲਿਖ ਰਹੇ ਨੇ। ਸਾਡੇ ਵੱਲੋਂ ਵੀ ਧੰਨਵਾਦ ਜੀ। ਪ੍ਰੋਗਰਾਮ ਦੇ ਤਹਿਤ ਸੁਨੇਹਾ ਭੇਜਿਆ।

ਸਮਾਂ ਸਟੂਡੀਓ ਦੀ ਘੜੀ ਮੁਤਾਬਿਕ 2:44 ਤੇ 4 ਸਕਿੰਟ ਦਾ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰੋਗਰਾਮ ਸੁਰੇਲੀ ਦੁਪਹਿਰ ਜੀ ਤੇ ਪ੍ਰੋਗਰਾਮ ਦੇ ਤਹਿਤ ਅਸੀਂ ਸ਼ਾਮਿਲ ਕਰ ਰਹੇ ਹਾਂ ਸਰੋਤਿਆਂ ਵੱਲੋਂ ਭੇਜੇ ਹੋਏ ਸੁਨੇਹੇ ਜੀ ਤੇ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਪਹੁੰਚਿਆ ਹੈ ਲਿਖਣ ਵਾਲਿਆਂ ਦੇ ਨਾਮ

0: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ। ਸੋ ਈਜ਼ੀ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।

ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਅਤੇ ਸੁਨੇਹਾ ਅਗਲਾ ਸ਼ਾਮਿਲ ਕਰਨ ਲੱਗੇ ਹਾਂ। ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਬਠਿੰਡਾ ਤੋਂ ਲਿਖਣ ਵਾਲੇ ਨੇ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿਮਲ, ਹਰਗੁਣ ਨਿਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗ ਰਾਜ, ਮੋਹਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ, ਬਠਿੰਡਾ ਤੋਂ ਇਹ ਸੁਨੇਹਾ ਪਹੁੰਚਿਆ ਹੈ। ਨਾਲ ਨੇ ਨਾਮ ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ, ਦੇਸ ਰਾਜ ਮਾਂਡਵੀਆ ਅਤੇ ਸਮੂਹ ਪਰਿਵਾਰ ਅਤੇ ਆਂਢੀ ਗੁਆਂਢੀ। ਜੀ ਸਮੂਹ ਪਰਿਵਾਰ ਅਤੇ ਆਂਢੀ ਗੁਆਂਢੀ ਸਭ ਦਾ ਹੀ ਧੰਨਵਾਦ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ ਅਤੇ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ ਜੀ। ਕਹਿੰਦੇ ਨੇ ਹੋਸਟ ਮੈਡਮ ਜੀ ਕੋ ਨਮਸਕਾਰ, ਸਾਡੇ ਵੱਲੋਂ ਵੀ ਸਤਿਕਾਰ ਭਰੀ ਨਮਸਕਾਰ। ਪਲੀਜ਼ ਐਨੀ ਪੰਜਾਬੀ ਸੌਂਗ ਪਲੇ ਕਰ ਦਿਓ ਜੀ। ਸੁਨੇਹਾ ਸਾਡੇ ਕੋਲ ਪਹੁੰਚਿਆ ਗੋਵਰਧਨ ਵਿਵਹਾਰੀ ਕਲੋਨੀ ਦਿੱਲੀ ਤੋਂ, ਲਿਖਣ ਵਾਲੇ ਨੇ ਤੁਲਸੀ, ਵੀਨਾ, ਆਸ਼ੀਸ਼, ਚੇਤਨਿਆ, ਚੰਡੀਗੜ੍ਹ ਤੋਂ ਰਾਹੁਲ, ਰਚਿਤਾ, ਕੇਸ਼ੂ, ਰਿਧਾਨ। ਜੀ ਬਹੁਤ ਬਹੁਤ ਸ਼ੁਕਰੀਆ ਆਪ ਸਭ ਜੀ ਦਾ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ ਅਤੇ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗਿਆ ਜੀ। ਬਿਹਾਰੀ ਕਲੋਨੀ ਸ਼ਾਦਰਾ ਦਿੱਲੀ ਤੋਂ ਹੀ, ਲਿਖਣ ਵਾਲੇ ਨਾਮ ਤੁਲਸੀ, ਵੀਨਾ, ਆਸ਼ੀਸ਼ ਜੀ। ਅਤੇ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ ਸੁਖਪਾਲ ਸਿੰਘ, ਸਰਵਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਰੁਪਿੰਦਰ ਕੌਰ ਦਾ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਜੀ ਤਿਸਰੀਲੀ ਦੁਪਹਿਰ ਦੇ ਤਹਿਤ ਹੀ ਅਗਲਾ ਸੁਨੇਹਾ ਸ਼ਾਮਿਲ ਕਰਦੇ ਹਾਂ ਜੀ। ਮਾਤਾ ਜੀਵੀ ਨਗਰ ਬਠਿੰਡਾ ਤੋਂ ਇਹ ਪਹੁੰਚਿਆ ਹੈ। ਜਗਸੀਰ ਸਿੰਘ, ਰਮਨਦੀਪ ਕੌਰ, ਮਨਜੋਤ ਕੌਰ, ਨਿਰਗੁਣ ਸਿੰਘ, ਮੀਤਾ, ਨਿੰਮੀ ਅਤੇ ਜੋਤਾ। ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਵਟਸਐਪ ਸੁਨੇਹਾ ਭੇਜਿਆ। ਅਤੇ ਅਗਲਾ ਸੁਨੇਹਾ ਪਿੰਡ ਬੈਮਣ ਦਿਵਾਣਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਦੀਪੀ, ਜਸਕਰਨ, ਵੀਰਪਾਲ, ਲਕਸ਼ਦੀਪ, ਤਰੁਣ, ਬੇਦੀ। ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ।

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:59 ਤੇ 40 ਸਕਿੰਟ ਦਾ ਹੈ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਠੀਕ 3 ਵਜੇ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਤਹਿਤ 3 ਵਜੇ ਪ੍ਰੋਗਰਾਮ ਤੁਸੀਂ ਸੁਣੋਗੇ ਸਖੀ ਸਹੇਲੀ ਤੇ 4 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਆਜ ਕੇ ਫਨਕਾਰ ਦਾ।

ਤੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇਸ ਗੀਤ ਨਾਲ ਹੀ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਸਮਾਂ ਇੱਥੇ ਹੀ ਮੁੱਕਦਾ ਹੈ। ਮੈਨੂੰ ਸੀਮਾ ਕਟਾਰੀਆ ਨੂੰ ਦਿਓ ਆਗਿਆ। ਨਮਸਕਾਰ।

0: विविध भारती से आप सुनेंगे छाया गीत बस कुछ ही लम्हों बाद।
1: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ। ਸਟੂਡੀਓ ਦੀ ਘੜੀ ਤੇ 5 ਵੱਜ ਰਹੇ ਨੇ ਤੇ ਮੈਂ ਜਸਵਿੰਦਰ ਕੌਰ ਹਾਜ਼ਰ ਹਾਂ ਅੱਜ ਸ਼ਾਮ ਦੀ ਸਭਾ ਦੇ ਪ੍ਰਸਾਰਣ ਲੈ ਕੇ। ਪ੍ਰਸਾਰਣਾਂ ਦੀ ਲੜੀ ਵਿੱਚ ਸੁਣਦੇ ਹਾਂ ਸਾਡਾ ਪਹਿਲਾ ਪ੍ਰੋਗਰਾਮ ਕਿਸਾਨ ਵਾਣੀ। ਵਿਸ਼ਾ ਹੋਵੇਗਾ ਜੀ ਕਿਸਾਨਾਂ ਦੇ ਸਤੰਬਰ ਮਹੀਨੇ ਦੇ ਰੁਝੇਵੇਂ। ਇਸ ਵਿਸ਼ੇ ਤੇ ਗੱਲਬਾਤ ਕਰਨਗੇ ਸਾਡੇ ਅੱਜ ਦੇ ਮਹਿਮਾਨ ਡਾਕਟਰ ਅਮਰਜੀਤ ਸਿੰਘ ਸੰਧੂ ਅਤੇ ਮੇਜ਼ਬਾਨ ਹੋਣਗੇ ਸੁਨੀਤਾ ਰਾਣੀ। ਤਾਂ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਵਾਣੀ।

0: के समय प्रधानमंत्री फसल बीमा योजना किसानों के लिए वरदान है।
1: अब सूखा पड़े या बाढ़ आ जाए कोई डर नहीं, अब ओले पड़े या कीट पतंगे फसल खा जाए कोई फिक्र नहीं,
2: क्योंकि हमने लिया है प्रधानमंत्री फसल बीमा।
3: बुआई से फसल कटाई तक हर जोखिम का दावा, न्यूनतम प्रीमियम पर अधिकतम भुगतान का वादा।
4: योजना से हर साल जुड़ रहे हैं 5 करोड़ से ज्यादा किसान, अब आपकी है बारी।
3: नजदीकी कृषि कार्यालय, सहकारी समिति, बैंक शाखा, अधिकृत बीमा कंपनी या जनसेवा केंद्र में स्वेच्छा से करा सकते हैं पंजीकरण।
4: फसल बीमा पोर्टल या फसल बीमा ऐप द्वारा भी कराया जा सकता है पंजीकरण।
3: प्रधानमंत्री फसल बीमा योजना, आपकी फसलों का संपूर्ण सुरक्षा कवर। कृषि एवं किसान कल्याण मंत्रालय, भारत सरकार।
5: सो किसान वीरों ते भैनों, सुनीता वालों तुहाडा अज दे किसान वाणी प्रोग्राम विच हार्दिक स्वागत है। साडे अज दे प्रोग्राम विच गलबात दा विशा रहेगा सितंबर महीने विच किसानां दे खेतीबाड़ी नाल संबंधित रुझेवें, ते इस विषय ते साडे नाल गलबात करनगे इस दे माहिर डॉक्टर अमरजीत सिंह संधू जी। डॉक्टर अमरजीत सिंह संधू जो कि पंजाब एग्रीकल्चर यूनिवर्सिटी PAU लुधियाना दे फार्म सलाहकार सेवा केंद्र बठिंडा विखे प्रिंसिपल एक्सटेंशन स्पेशलिस्ट वजो सेवावां निभा रहे हैं जी। डॉक्टर साहब जी, तुहाडा साडे प्रोग्राम अते स्टूडियो विच बहुत बहुत स्वागत है।
6: सुनीता मैडम शुक्रिया
5: जी। सो अज आपां इन्हां दे ज्ञान तों सारे ही किसान वीरां ते भैणां लई महत्वपूर्ण जानकारी हासिल करांगे। सो इस दे लई गलबात दा सिलसिला शुरू करदे हां, पर इस तों पहलां दस दईए कि जेकर किसी ने डॉक्टर साहब नाल इस विषय दे संबंधित कोई गल करनी है तां डायल कर सकदे हो 0164-2240-331 जी। मेरा पहला सवाल डॉक्टर साहब जी तुहानूं इह है कि सब तों पहलां तुसीं सानूं इह दस्सो सितंबर महीना किसानां लई खेतीबाड़ी दे पक्खों किन्ना महत्वपूर्ण है, ते इस महीने किसानां नूं मुख तौर ते केड़े खेतीबाड़ी दे कम्मां वल ध्यान देना चाहिदा है।
6: हाँ सुनीता जी, जिस तरह कि अज पहली तरीक है सितंबर महीने दी, और सारा महीना किसानां दे जिहड़े रझेवे है वह खेती दे अलग अलग जिहड़े कह लो कम आ जां ऑपरेशन है उहनां दे विच साडे किसानां ने बिजी रहना। सब तो पहलां तां जिहड़ी साडी सब तो मुख फसल झोना ਜਿਹੜੀ ਬਹੁਤ ਵੱਡੇ ਇਲਾਕੇ ਦੇ ਵਿੱਚ ਸੌਣੀ ਰੁੱਤ ਦੇ ਵਿੱਚ ਬੀਜੀ ਜਾਂਦੀ ਹੈ
5: ਜੀ,
6: ਉਹ ਫਸਲ ਸਾਡੀ ਖੇਤਾਂ ਦੇ ਵਿੱਚ ਹੈ। ਨੰਬਰ 2 ਤੇ ਨਰਮਾ ਜਿਹੜੀ ਦੂਜੀ ਮੁੱਖ ਫਸਲ ਇਸ ਵੇਲੇ ਸੌਣੀ ਦੀ, ਉਹ ਸਾਡੀ ਖੇਤਾਂ ਦੇ ਵਿੱਚ ਹੈ
5: ਜੀ।
6: ਤੀਜਾ, ਕਿਉਂਕਿ ਰੁੱਤ ਬਦਲ ਰਹੀ, ਆਪਾਂ ਮੰਨਦੇ ਹਾਂ ਕਿ ਸਤੰਬਰ ਦੇ ਵਿੱਚ ਜਿਹੜੀ ਹੈ ਥੋੜ੍ਹਾ ਆਪਾਂ ਉਹਨੂੰ ਸਰਦੀ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਕਰਦੇ ਹਾਂ, ਤੇ ਸਰਦ ਰੋਤੀਆਂ ਜਿਹੜੀਆਂ ਸਬਜ਼ੀਆਂ ਦੀ ਖੇਤੀ ਹੋਣੀ ਆ ਉਹ ਇਸ ਮਹੀਨੇ ਤੋਂ ਜਿਹੜੀ ਸ਼ੁਰੂ ਹੋਣੀ ਆ। ਚੌਥੀ ਗੱਲ ਜੇ ਆਪਾਂ ਇਹ ਕਰੀਏ ਕਿ ਬਾਗਬਾਨੀ ਦੇ ਜਿਹੜੇ ਸਾਡੇ ਪੌਦੇ ਆ, ਫਲਦਾਰ ਪੌਦੇ, ਖਾਸ ਕਰਕੇ ਸਦਾਬਹਾਰ ਫਲਦਾਰ ਬੂਟੇ, ਉਹਨਾਂ ਦੀ ਲਵਾਈ ਵੀ ਇਸ ਮਹੀਨੇ ਦੇ ਵਿੱਚ ਕੀਤੀ ਜਾ ਸਕਦੀ ਹੈ
5: ਜੀ।
6: ਫਿਰ ਇਸ ਤੋਂ ਇਲਾਵਾ ਚਾਰੇ ਵਾਲੀਆਂ ਫਸਲਾਂ ਜਿਨ੍ਹਾਂ ਦੇ ਵਿੱਚ ਬਰਸੀਮ ਖਾਸ ਕਰਕੇ ਸਤੰਬਰ ਦੇ ਅਖੀਰ ਦੇ ਵਿੱਚ ਆਪਾਂ ਬੀਜਦੇ ਹਾਂ, ਔਰ ਤੇਲ ਬੀਜ ਫਸਲਾਂ ਦੇ ਵਿੱਚੋਂ ਤੋਰੀਏ ਦੀ ਫਸਲ ਆ ਜਿਹੜੀ ਉਹ ਸਤੰਬਰ ਮਹੀਨੇ ਦੇ ਵਿੱਚ ਜਿਹੜੀ ਅੱਧ ਸਤੰਬਰ ਤੋਂ ਬਾਅਦ ਬੀਜੀ ਜਾਂਦੀ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਕਿਉਂਕਿ ਕਿਸਾਨੀ ਦੇ ਵਿੱਚ ਇਹ ਆ ਕਿ ਕਿਤੇ ਵੀ ਕੋਈ ਵਿਹਲਾ ਸਮਾਂ ਨਹੀਂ ਹੈ, ਸੋ ਸਤੰਬਰ ਮਹੀਨਾ ਵੀ ਆ ਜਿਹੜਾ ਇਹ ਵੀ ਸਾਡੇ ਕਿਸਾਨਾਂ ਲਈ ਰੁਝੇਵਿਆਂ ਭਰਪੂਰ ਆ, ਅਤੇ ਆਪਾਂ ਇੱਕ ਇੱਕ ਕਰਕੇ ਜਿਹੜੀ ਆ ਉਹ ਸਾਡੇ ਕਿਸਾਨ ਵੀਰਾਂ ਦੇ ਨਾਲ ਗੱਲ ਸਾਂਝੀ ਕਰਦੇ ਹਾਂ ਕਿ ਕੰਮ ਉਹਨਾਂ ਨੇ ਕਰਨੇ ਆ
5: ਜੀ। ਹਾਂਜੀ ਜ਼ਰੂਰ, ਅਤੇ ਫਿਰ ਗੱਲ ਕਰਦੇ ਹਾਂ ਪਹਿਲਾਂ ਆਪਾਂ ਡਾਕਟਰ ਸਾਹਿਬ ਨਰਮੇ ਦੀ। ਜਿਵੇਂ ਇਸ ਸਮੇਂ ਨਰਮੇ ਦੀ ਫਸਲ ਹੈ ਖੇਤਾਂ ਵਿੱਚ ਖੜੀ ਹੁੰਦੀ ਹੈ ਨਾ, ਸਤੰਬਰ ਮਹੀਨੇ ਦੌਰਾਨ ਨਰਮੇ ਦੀ ਫਸਲ ਵਿੱਚ ਕਿਸਾਨਾਂ ਨੂੰ ਕਿਹੜੀਆਂ ਕਿਹੜੀਆਂ ਮੁੱਖ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ?
6: ਸੁਨੀਤਾ ਜੀ, ਮੈਨੂੰ ਲੱਗਦਾ ਕਿ ਮੈਂ ਗੱਲ ਸ਼ੁਰੂ ਕਰਾਂ, ਸਾਡੇ ਕਿਸਾਨ ਵੀਰ ਲਾਈਨ ਤੇ ਹਾਜ਼ਰ ਹੋ ਗਏ, ਪਹਿਲਾਂ ਇਹਨਾਂ ਦਾ ਸਵਾਲ ਲੈ ਲਓ ਕੀ ਹੈ।
5: ਜੀ ਜ਼ਰੂਰ, ਪਹਿਲਾਂ ਇਹਨਾਂ ਦਾ ਸਵਾਲ ਲੈ ਲੈਂਦੇ ਹੈਗੇ ਆ। ਹੈਲੋ,
7: ਹਾਂ ਜੀ ਭਾਜੀ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ, ਸਤਿ ਸ੍ਰੀ ਅਕਾਲ। ਮੈਂ ਜਥੇਦਾਰ ਬਾਬਾ ਪਿਆਰਾ ਸਿੰਘ ਕੋਲ ਸ਼ਹੀਦ ਤੋਂ ਬੋਲਦਾ ਜੀ।
5: ਸਤਿ ਸ੍ਰੀ ਅਕਾਲ ਜੀ ਪਿਆਰਾ ਸਿੰਘ ਜੀ, ਕੀ ਸਵਾਲ ਪੁੱਛਣਾ ਜੀ ਡਾਕਟਰ ਸਾਹਿਬ ਨੂੰ, ਤੁਸੀਂ ਪੁੱਛ ਸਕਦੇ ਹੋ?
7: ਭਾਜੀ ਡਾਕਟਰ ਸਾਹਿਬ ਤੋਂ ਪੁੱਛਣਾ ਚਾਹੁੰਦੇ ਹਾਂ ਵੀ ਹੁਣ ਆਪਣਾ ਸਿਆਲੂ ਸਬਜ਼ੀਆਂ ਜਿਵੇਂ ਗਾਜਰ, ਮੂਲੀ ਤੇ ਹੋਰ ਜਿਹੜੀਆਂ ਵੀ ਸਿਆਲੂ

0: ਸਬਜ਼ੀਆਂ ਦੀ ਰੁੱਤ ਹੁਣ ਲੱਗ ਸਕਦੀਆਂ ਨਾ?
1: ਪਿਆਰਾ ਸਿੰਘ ਜਹੇਦਾਰ ਜੀ, ਜੇ ਨਾ ਮੈਂ ਅੱਗੇ ਜਾ ਕੇ ਇਹ ਗੱਲ ਕਰਨੀ ਹੈ ਤੇ ਆਪਾਂ ਪਹਿਲਾਂ ਥੋੜਾ ਜਿਹਾ ਉਵੇਂ ਚੱਲੀਏ, ਕਿਉਂਕਿ ਸਮਾਂ ਬੜਾ ਘੱਟ ਹੈ ਪ੍ਰੋਗਰਾਮ ਦਾ, ਤੇ ਮੈਂ ਤੁਹਾਨੂੰ ਤੁਸੀਂ ਰੇਡੀਓ ਦੇ ਨਾਲ ਜੁੜੇ ਰਹੋ ਤੇ ਮੈਂ ਤੁਹਾਨੂੰ ਸਾਰਾ ਦੱਸੂਗਾ ਵੀ ਕਿਹੜੀਆਂ ਕਿਹੜੀਆਂ ਸਬਜ਼ੀਆਂ ਕਿਵੇਂ ਕਿਵੇਂ ਹੋ ਸਕਦੀਆਂ ਤੇ ਆਪਾਂ ਪਹਿਲਾਂ ਨਰਮਾ ਝੋਨੇ ਥੋੜੀ ਗੱਲ, ਹਾਂਜੀ ਨਰਮੇ ਝੋਨੇ ਤੋਂ ਬਾਅਦ ਫਿਰ ਆਪਾਂ ਸਬਜ਼ੀਆਂ ਦੀ ਗੱਲ ਕਰਦੇ ਹਾਂ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ, ਤੁਸੀਂ ਰੇਡੀਓ ਤੇ ਬਣੇ ਰਹੋ। ਅੱਛਾ ਮੈਡਮ ਸੁਨੀਤਾ ਜੀ, ਆਪਾਂ ਗੱਲ ਤੁਸੀਂ

0: ਧੰਨਵਾਦ, ਤੁਸੀਂ ਰੇਡੀਓ ਤੇ ਬਣੇ ਰਹੋ। ਅੱਛਾ ਮੈਡਮ ਸੁਨੀਤਾ ਜੀ, ਆਪਾਂ ਗੱਲ, ਤੁਸੀਂ ਸਵਾਲ ਕੀਤਾ ਸੀਗਾ ਕਿ ਨਰਮੇ ਦੇ ਫਸਲ ਚ ਕੀ ਰੁਝੇਵੇਂ ਰਹਿ ਸਕਦੇ ਆ। ਨਰਮੇ ਦੀ ਫਸਲ ਇਸ ਵੇਲੇ ਫਲ ਦੇ ਉੱਤੇ ਆ, ਪੂਰੇ ਜੋਬਨ ਤੇ ਆ
1: ਜੀ,
0: ਫੁੱਲ ਵੀ ਆ ਰਹੇ ਆ, ਟਿੰਡੇ ਵੀ ਬਣ ਰਹੇ ਆ, ਔਰ ਤੁਸੀਂ ਇੱਥੋਂ ਤੱਕ ਵੱਡਾ ਬਣਾ ਵੀ ਇਸ ਮਹੀਨੇ ਚ ਨਰਮੇ ਦੀ ਜਿਹੜੀ ਆ ਉਹਨੇ ਖਿੜਨਾ ਵੀ ਸ਼ੁਰੂ ਕਰ ਦੇਣਾ, ਔਰ ਸਾਡੇ ਕਿਸਾਨ ਵੀਰਾਂ ਨੂੰ ਚੁਗਾਈ ਵੀ ਕਰਨੀ ਪੈਣੀ ਆ
1: ਜੀ,
0: ਤੇ ਨਾਲ ਨਾਲ ਸਾਨੂੰ ਜਿਹੜੇ ਇਹਦੇ ਕੀੜੇ ਮਕੌੜੇ ਆ ਉਹਨਾਂ ਦੀ ਰੋਕਥਾਮ ਵੀ ਕਰਨੀ ਪੈਣੀ ਹੈ, ਤੇ ਜੇ ਕਿਤੇ ਮੌਸਮ ਖਰਾਬ ਹੋਇਆ ਤੇ ਸਾਨੂੰ ਬਿਮਾਰੀਆਂ ਵੱਲ ਵੀ ਧਿਆਨ ਦੇਣਾ ਪੈਣਾ। ਇੱਕ ਦੋ ਬਿਮਾਰੀਆਂ ਵੀ ਆ ਜਿਹੜੀਆਂ ਮਤਲਬ ਜ਼ਿਆਦਾ ਸਤੰਬਰ 'ਚ ਖਾਸ ਕਰਕੇ ਮੀਂਹ ਪੈਣ ਨਾਲ ਨਮੀ ਵਧਣ ਦੇ ਨਾਲ ਇਹਨੂੰ ਆ ਜਾਂਦੀਆਂ। ਹੁਣ ਪਹਿਲੀ ਗੱਲ ਆ ਗਈ ਕਿ ਅਸੀਂ ਇਹਦੀ ਆਪਾਂ ਕਹਿੰਦੇ ਵੀ ਫੁੱਲ ਵੀ ਆਈ ਜਾਂਦੇ ਆ, ਟਿੰਡੇ ਵੀ ਬਣੀ ਜਾਂਦੇ ਆ, ਔਰ ਇਹ ਖਿੜੂਗਾ ਵੀ, ਜਿਹੜੇ ਪੁਰਾਣੇ ਟਿੰਡੇ ਪਹਿਲਾਂ ਦੇ ਜੁਲਾਈ ਅਗਸਤ ਦੇ ਲੱਗੇ ਉਹ ਖੜਨਗੇ ਵੀ। ਪਹਿਲੀ ਗੱਲ ਇਹ ਆ ਵੀ ਅਸੀਂ ਸਾਡੇ ਕਿਸਾਨ ਵੀਰਾਂ ਨੇ ਅਜੇ ਵੀ ਘੱਟੋ ਘੱਟ 15-20 ਦਿਨ ਹੋਰ ਅਸੀਂ ਇਸ ਫਸਲ ਦੇ ਵਿੱਚ ਰਸ ਚੂਸਣ ਵਾਲੇ ਕੀੜੇ, ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਸਤੰਬਰ ਮਹੀਨੇ ਦੇ ਵਿੱਚ ਵਾਈਟ ਫਲਾਈ ਜਾਂ ਚਿੱਟੀ ਮੱਖੀ ਹੈ, ਉਹਨੂੰ ਨਹੀਂ ਵਧਣ ਦੇਣਾ। ਅਗਰ ਖੇਤ ਦਾ ਲਗਾਤਾਰ ਮੁਆਇਨਾ ਰੱਖਣਾ, ਖੇਤ ਦਾ ਸੁਰੇਖਣ ਕਰਦੇ ਰਹਿਣਾ, ਔਰ ਜੇ ਸਾਨੂੰ ਕਿਤੇ ਲੱਗਦਾ ਕਿ ਵਾਈਟ ਫਲਾਈ ਜਾਂ ਚਿੱਟੀ ਮੱਖੀ, ਜੇ ਉਹਦੀ ਜਾਂ ਕਿਸਾਨ ਬੱਗਾ ਤੇਲਾ ਵੀ ਕਹਿ ਦਿੰਦੇ ਆ ਜਾਂ ਬੱਗਾ ਮੱਛਰ ਵੀ ਕਹਿ ਦਿੰਦੇ ਆ, ਜੇ ਕਿਤੇ ਉਹਦੀ ਗਿਣਤੀ ਸਾਨੂੰ ਲੱਗਦਾ ਖੇਤ ਦੇ ਵਿੱਚ ਵੱਧਦੀ ਹੈ, ਤਾਂ ਫਿਰ ਆਪਾਂ ਉਹਨੂੰ ਉੱਤੇ ਜਿਹੜੀਆਂ ਦਵਾਈਆਂ ਛਿੜਕੇ, ਜ਼ਹਿਰਾਂ ਛਿੜਕੇ ਆਪਾਂ ਉਹਦੀ ਜਿਹੜੀ ਹੈ ਗਿਣਤੀ ਨਿਯੰਤਰਣ 'ਚ ਰੱਖਣੀ ਹੈ, ਰੋਕਥਾਮ ਕਰਨੀ ਹੈ। ਦਵਾਈਆਂ ਦੀ ਲਿਸਟ ਸਾਡੇ ਕਿਸਾਨ ਵੀਰ ਵੀ ਜਾਣਦੇ ਆ, ਮੈਂ ਅੱਜ ਦੇ ਪ੍ਰੋਗਰਾਮ 'ਚ ਫੇਰ ਦੱਸ ਦਿੰਦਾ, ਚਾਹੇ ਆਪਾਂ ਓਸ਼ੀਨ 60 ਗ੍ਰਾਮ, ਉਲਾਲਾ 80 ਗ੍ਰਾਮ, ਚਾਹੇ ਜਿਹੜੀ ਆ ਨੇ ਆਪਾਂ ਟ੍ਰਾਈਜੋਫਾਸ, ਅਤੇ ਜਾਂ ਆਪਾਂ ਜਿਹੜੀ ਆ ਸਫੀਨਾ, ਮਤਲਬ ਆਪਾਂ ਜਿਹੜੀਆਂ 4-5 ਦਵਾਈਆਂ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜੀ ਦਵਾਈ ਵਰਤ ਕੇ ਆਪਾਂ ਇਹਦੀ ਗਿਣਤੀ ਹੈ ਜਿਹੜੀ ਉਹ ਕੰਟਰੋਲ ਦੇ ਵਿੱਚ ਰੱਖਣੀ ਹੈ, ਨਿਯੰਤਰਣ ਦੇ ਵਿੱਚ ਰੱਖਣੀ ਹੈ, ਇਹਦਾ ਜ਼ਿਆਦਾ ਵਾਧਾ ਵਿਕਾਸ ਆਪਾਂ ਨਹੀਂ ਹੋਣ ਦੇਣਾ।
1: ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਸਰ, ਆਪਾਂ ਉਹਨਾਂ ਨਾਲ ਗੱਲ ਕਰ ਲਈਏ। ਹੈਲੋ,
2: ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ ਹੋ?
2: ਬਲਜੀਤ ਸਿੰਘ, ਪਿੰਡ ਬਜੀਤਪੁਰ ਭੋਮਾ ਭੈਣ ਜੀ।
1: ਬਲਜੀਤ ਸਿੰਘ ਜੀ, ਕੀ ਸਵਾਲ ਪੁੱਛਣਾ ਡਾਕਟਰ ਸਾਹਿਬ ਨੂੰ ਤੁਸੀਂ?
2: ਪਹਿਲਾਂ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਬਲਜੀਤ ਸਿੰਘ ਜੀ।
2: ਡਾਕਟਰ ਸੰਧੂ ਸਾਹਿਬ ਜੀ,
0: ਦੱਸੋ ਦੱਸੋ,
2: ਪਰਮਾਤਮਾ ਦੇ ਹੱਥ ਹੈ। ਹੈਲੋ,
0: ਹਾਂਜੀ ਹਾਂਜੀ, ਸਵਾਲ ਕਰੋ ਕੋਈ ਨੀ।
2: ਹਾਂ, ਤੇ ਝੋਨੇ ਨੂੰ, ਝੋਨਾ ਬਹੁਤ ਸਰਿਆ ਤੇ ਝੋਨੇ ਨੂੰ ਤੀਜੇ ਤੇ ਤੀਜੇ ਪਾਣੀ ਲੱਗੀ ਜਾਵੇ, ਕੋਈ ਹਰਜ ਨੀ, ਕੀੜਾ ਨੀ, ਮਕੌੜਾ ਨੀ, ਕੁਛ ਵੀ ਨੀ ਗਾ।
0: ਦੇਖੋ ਗੱਲ ਇਹ ਆ ਬਲਜੀਤ ਸਿੰਘ ਜੀ, ਬਹੁਤ ਵਧੀਆ ਸਵਾਲ ਕੀਤਾ ਤੁਸੀਂ, ਕਿਉਂਕਿ ਪਾਣੀ ਬਹੁਤ ਵਡਮੁੱਲਾ ਸੋਮਾ, ਔਰ ਤੁਸੀਂ ਪਾਣੀ ਬਚਾਉਣ ਦੀ ਗੱਲ ਕੀਤੀ ਹੈ। ਜਦੋਂ ਝੋਨੇ ਦੀ ਫਸਲ ਇੱਕ ਵਾਰੀ ਮਹੀਨੇ ਦੀ ਹੋ ਜੇ, ਉਸ ਤੋਂ ਬਾਅਦ ਜੇ ਆਪਾਂ ਪਾਣੀ ਸਕਾ ਸਕਾ ਕੇ ਲਾਉਣੇ ਆ, ਜਦੋਂ ਪਹਿਲਾਂ ਪਾਣੀ ਜਜ਼ਬ ਕੀਤੇ ਨੂੰ ਵੀ 2 ਦਿਨ ਹੋ ਜਾਂਦੇ ਆ, ਤਾਂ ਉਹ ਬਹੁਤ ਚੰਗੀ ਗੱਲ ਆ। ਪਾਣੀ ਬਚੂਗਾ, ਤੁਹਾਡੀ ਫਸਲ ਦਾ ਝਾੜ ਜ਼ਿਆਦਾ ਆਊਗਾ, ਤੁਹਾਨੂੰ ਕੀੜੇ ਮਕੌੜੇ ਤੇ ਬਿਮਾਰੀਆਂ ਦੀ ਰੋਕਥਾਮ ਵਾਸਤੇ ਘੱਟ ਸਪਰੇਆਂ ਕਰਨੀਆਂ ਪੈਣਗੀਆਂ, ਫਸਲ ਜ਼ਿਆਦਾ ਵਧੀਆ ਹੋਊਗੀ। ਸੋ ਜਦੋਂ ਇੱਕ ਵਾਰੀ ਫਸਲ ਇੱਕ ਮਹੀਨਾ ਪਾਰ ਕਰ ਜਾਂਦੀ ਆ, ਉਸ ਤੋਂ ਪਿੱਛੇ ਝੋਨੇ 'ਚ ਪਾਣੀ ਖਿਲਾਰ ਕੇ ਰੱਖਣਾ ਜ਼ਰੂਰੀ ਨਹੀਂ ਗਾ, ਇਹਦੇ ਨਾਲ ਪਾਣੀ ਦੀ ਬੱਚਤ ਹੁੰਦੀ ਆ, ਔਰ ਜੇ ਝੋਨਾ ਵਧੀਆ ਤੇ ਰੱਬ ਦੀ ਕਿਰਪਾ ਚੱਲਣ ਦਿਓ।
2: ਝੋਨਾ ਬਹੁਤ ਸਰਿਆ ਜੀ।
0: ਹਾਂਜੀ ਹਾਂਜੀ, ਕੋਈ ਸਮੱਸਿਆ ਨਹੀਂ।
2: ਸਵਾਲ ਇਹ ਆ ਜੀ ਨਰਮੇ ਬਾਰੇ।
0: ਨਰਮੇ ਬਾਰੇ ਦੱਸੋ ਜੀ।
2: ਨਰਮੇ ਬਾਰੇ ਜੀ, ਸਪਰੇਆਂ ਅੱਜ ਤੱਕ ਕਰਤੀਆਂ, ਦੂਜੀਆਂ ਆਪਣਾ 13-0 ਦੀਆਂ ਮੇਰੇ ਖਿਆਲ 6 ਕਰਤੀਆਂ ਹੋਣੀਆਂ।
0: ਬਹੁਤ ਆ ਜੀ, ਬਹੁਤ ਜ਼ਿਆਦਾ ਕਰਤੀਆਂ, ਵੈਸੇ 3-4 ਵੀ ਹੋ ਜਾਣ ਤਾਂ ਵੀ ਕੰਮ ਚੱਲ ਜਾਂਦਾ, ਲੇਕਿਨ ਤੁਸੀਂ 6 ਕੀਤੀਆਂ ਤੇ ਬਹੁਤ ਵਧੀਆ।
2: ਹਾਂ, ਹਜੇ ਸੁੰਡੀ ਸੰਦੀ ਕੋਈ ਨੀ, ਨਰਮਾ ਬਹੁਤ ਸਰੇ ਆ ਜੀ ਨਰਮਾ ਦੀ।
0: ਠੀਕ ਆ ਜੀ, ਬਸ ਇੱਕ ਚੀਜ਼ ਦਾ ਧਿਆਨ ਰੱਖਣਾ, ਤੁਸੀਂ ਸਵਾਲ ਤੁਸੀਂ ਆਪ ਦੱਸ ਰਹੇ ਹੋ, ਔਰ ਮੈਂ ਇਧਰੋਂ ਵੈਸੇ ਕਿਸਾਨ ਵੀਰਾਂ ਨੂੰ ਦੱਸਣਾ ਸੀ ਕਿ ਜਿਹੜਾ ਇਹ ਮਹੀਨਾ ਸਾਡਾ ਹੁਣ ਚੱਲੀ ਜਾਂਦਾ, ਅਸੀਂ ਅਜੇ 15-20 ਦਿਨ ਹੋਰ ਜਿਹੜਾ ਗੁਲਾਬੀ ਸੁੰਡੀ ਹੈ ਉਹਦਾ ਧਿਆਨ ਰੱਖਣਾ, ਔਰ ਤੁਸੀਂ ਇਹ ਮੰਨ ਕੇ ਚੱਲੋ ਵੀ 2 ਸਪਰੇਆਂ ਘੱਟੋ ਘੱਟ ਅਸੀਂ ਹੋਰ ਜ਼ਰੂਰ ਕਰਨੀਆਂ ਗੁਲਾਬੀ ਸੁੰਡੀ ਦੀ ਰੋਕਥਾਮ ਵਾਸਤੇ, ਕਿਉਂਕਿ ਕਈ ਵਾਰੀ ਪਿਛੇਤਰੇ ਫਲ ਦੇ ਵਿੱਚ ਇਹਦਾ ਹਮਲਾ ਹੋ ਜਾਂਦਾ, ਔਰ ਬਾਅਦ ਦੇ ਵਿੱਚ ਸਾਨੂੰ ਬਹੁਤ ਮੁਸ਼ਕਲ ਆਉਂਦੀ ਹੈ, ਚਗਾਈ ਨਹੀਂ ਹੁੰਦੀ, ਨਰਮੇ ਦੀ ਕੁਆਲਿਟੀ ਖਰਾਬ ਹੁੰਦੀ ਆ। ਸੋ ਸੁੰਡੀ ਵਾਲੀਆਂ ਅਜੇ ਵੀ ਅਸੀਂ ਚਾਹੇ ਪ੍ਰੋਕਲੇਮ, ਚਾਹੇ ਕੋਰਾਜਨ, ਠੀਕ ਹੈ ਜੀ, ਚਾਹੇ ਫੇਮ, ਚਾਹੇ ਕੋਈ ਸਿੰਥੈਟਿਕ ਦਵਾਈ ਵੀ ਹੁਣ ਆਪਾਂ ਇਸ ਸਟੇਜ ਤੇ ਕਰ ਸਕਦੇ ਹਾਂ, ਤੇ ਆਪਾਂ ਇਹ ਸੁੰਡੀ ਨੂੰ ਕੰਟਰੋਲ ਦੇ ਵਿੱਚ ਰੱਖਣਾ।
2: ਹੋਰ ਦੱਸਿਆ ਸੀ ਜੀ ਪਹਿਲਾਂ ਵੀ ਜਦੋਂ ਪਹਿਲਾਂ ਥੱਲੇ ਟਿੰਡੇ ਲੱਗੇ ਹੁੰਦੇ ਵੀ ਉਹ ਤੁਸੀਂ ਤੋੜ ਦਿਓ,
0: ਬਰਸਾਤ ਨਹੀਂ ਹੋਈ, ਉਹ ਟਿੰਡੇ ਹੈਗੇ ਆ, ਜੇਕਰ ਜ਼ਿਆਦਾ ਗਰਮੀ, ਕਿਉਂਕਿ ਉਹਨਾਂ ਦੀ ਬੇਨ ਮੁਸ਼ਕਲ ਆਉਣੀ ਆ ਵੀ ਜ਼ਿਆਦਾ ਗਰਮੀ 'ਚ ਉਹਨਾਂ ਦੀ ਚਗਾਈ ਔਖੀ ਆ, ਠੀਕ ਹੈ ਜੀ, ਚਗਾਈ ਔਖੀ ਆ, ਹੋਰ ਕੋਈ ਗੱਲ ਨਹੀਂ, ਅਗਰ ਉਹਦੀ ਚਗਾਈ ਹੋ ਸਕਦੀ ਆ ਤਾਂ ਉਹ ਕੰਮ ਦੀ ਚੀਜ਼ ਆ। ਮੈਡਮ ਸੁਨੀਤਾ ਜੀ, ਆਪਾਂ ਕਿਉਂਕਿ ਲਗਭਗ ਸਵਾਲ ਵੀ ਉਸ ਤਰ੍ਹਾਂ ਦੇ ਰਲਦੇ ਮਿਲਦੇ ਹੈਗੇ, ਸੋ ਨਰਮੇ ਦੇ ਵਿੱਚ ਜਿਹੜੀ ਆਪਾਂ ਮੁੱਖ ਰੁਝੇਵਿਆਂ ਦੀ ਗੱਲ ਕਰਦੇ ਸੀ, ਉਹਦੇ ਵਿੱਚੋਂ ਉਹੀ ਇੱਕ ਤਾਂ ਗੁਲਾਬੀ ਸੁੰਡੀ ਦਾ ਇਸ ਵੇਲੇ, ਕਿਉਂਕਿ ਅਸੀਂ ਘੱਟੋ ਘੱਟ

0: 20 ਸਤੰਬਰ ਤੱਕ ਜ਼ਰੂਰ ਧਿਆਨ ਰੱਖਦੇ ਹਾਂ, ਅੱਜੋ ਅਜੋਕੀਆਂ ਕਿਸਮਾਂ ਬੀਜੀਆਂ ਜਾਂਦੀਆਂ ਉਹਦੇ ਮੁਤਾਬਕ, ਤਾਂ ਕਿ ਜਿਹੜਾ ਖਾਸ ਕਰਕੇ ਪਿਛੇਤਰਾ ਫਲ ਆ ਉਹ ਜਿਹੜਾ ਸੁੰਡੀ ਗ੍ਰਸਤ ਨਾ ਹੋ ਜਾਵੇ, ਜਿਹਦੇ ਕਰਕੇ ਕੁਆਲਿਟੀ ਅਤੇ ਝਾੜ 'ਤੇ ਮਾੜਾ ਅਸਰ ਪਵੇ। ਸੋ ਸਾਡੇ ਕਿਸਾਨ ਵੀਰਾਂ ਨੇ ਇੱਕ ਵਾਰੀ ਦੁਬਾਰਾ ਦੱਸ ਦਿੰਦੇ ਹਾਂ ਕਿ ਸੁੰਡੀ ਦੀ ਰੋਕਥਾਮ ਵਾਲੀਆਂ ਜਿਹੜੀਆਂ ਜ਼ਹਿਰਾਂ ਅਸੀਂ ਅਜੇ 2 ਤੋਂ 3 ਅਜੇ ਹੋਰ ਸਤੰਬਰ ਦੇ ਵਿੱਚ ਧਿਆਨ ਦੇ ਨਾਲ ਕਰਨੀਆਂ, ਤਾਂ ਕਿ ਇਹ ਕੀੜੇ ਦੀ ਰੋਕਥਾਮ ਰਹੇ। ਔਰ ਇਸ ਤੋਂ ਪਹਿਲਾਂ ਜਿਹੜੀ ਚਿੱਟੀ ਮੱਖੀ ਦੀ ਆਪਾਂ ਗੱਲ ਕੀਤੀ ਸੀ, ਇਹਦਾ ਵਾਧਾ ਅਗਰ ਖਾਸ ਕਰਕੇ ਸਤੰਬਰ ਮਹੀਨੇ ਦੇ ਵਿੱਚ ਜੇ ਫਸਲ ਜਾਂਦਿਆਂ ਜ਼ਿਆਦਾ ਵੱਧ ਹੋ ਜਾਂਦਾ ਅਤੇ ਨਰਮਾ ਕਾਲਾ ਪੈ ਜਾਂਦਾ
1: ਜੀ,
0: ਪੱਤੇ ਸੜ ਜਾਂਦੇ ਆ, ਚਗਾਈ ਬਹੁਤ ਔਖੀ ਹੋ ਜਾਂਦੀ ਆ, ਅਤੇ ਪਲੱਸ ਨਰਮੇ ਦੀ ਕੁਆਲਿਟੀ 'ਤੇ ਮਾੜਾ ਅਸਰ ਪੈਂਦਾ। ਸੋ ਇਹ 2 ਕੀੜੇ ਜਿਹੜੀ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ, ਇਹਦੀ ਮਤਲਬ ਕਿ ਸਰਵੇਖਣ ਦੇ ਆਧਾਰ 'ਤੇ ਅਸੀਂ ਫਸਲ ਦਾ ਸਰਵੇਖਣ ਲਗਾਤਾਰ ਜਾਰੀ ਰੱਖਣਾ, ਔਰ ਜਿੱਥੇ ਵੀ ਕਿਤੇ ਸਾਨੂੰ ਮੁਸ਼ਕਲ ਆਉਂਦੀ ਆ ਆਪਾਂ ਸਪਰੇਅ ਕਰਕੇ ਇਹਦਾ ਕੰਟਰੋਲ ਜ਼ਰੂਰ ਕਰਨਾ। ਔਰ ਇੱਕ ਚੀਜ਼ ਜਿਵੇਂ ਹੁਣੇ ਸਾਡੇ ਕਿਸਾਨ ਵੀਰ ਨੇ ਵੀ ਗੱਲ ਕੀਤੀ ਸੀ ਵੀ ਮੈਂ 6 ਸਪਰੇਅ ਪੋਟਾਸ਼ੀਅਮ ਨਾਈਟ੍ਰੇਟ 13-044 ਦੇ ਕਰਤੇ,
1: ਹਾਂਜੀ,
0: ਜਿਹੜੇ ਨਰਮੇ ਬਿਲਕੁਲ ਲਵੇ ਆ ਔਰ ਉਹਨਾਂ ਨੂੰ ਫਲ ਆ ਰਿਹਾ ਅਜੇ ਵੀ, ਅਤੇ ਉਹਨਾਂ ਦੇ ਉੱਤੇ ਜਿਹੜੇ ਕਿਸਾਨ ਵੀਰਾਂ ਨੇ ਅਜੇ ਪੂਰੇ ਸਪਰੇਅ ਨਹੀਂ ਕੀਤੇ ਜਾਂ ਬਿਲਕੁਲ ਨਹੀਂ ਕੀਤੇ ਜਾਂ 2 ਕੀਤੇ ਆ, ਤਾਂ ਉੱਥੇ 2% ਪੋਟਾਸ਼ੀਅਮ ਨਾਈਟ੍ਰੇਟ ਜਿਹੜਾ 13-044 ਹੈ, 2 ਕਿਲੋ 100 ਲੀਟਰ ਪਾਣੀ 'ਚ ਪਾ ਕੇ ਆਪਾਂ 1-2 ਸਪਰੇਅ ਅਜੇ ਵੀ ਕਰ ਸਕਦੇ ਹਾਂ, ਜਿਹੜਾ ਸਾਡਾ ਨਰਮਾ ਅਜੇ ਫਲ ਦੇ ਵਿੱਚ ਆ ਜਾਂ ਕਹਿ ਲਈਏ ਕਿ ਅਜੇ ਉਹਦਾ ਵਾਧਾ ਵਿਕਾਸ ਨਿਰੰਤਰ ਜਾਰੀ ਹੈ, ਤਾਂ ਉਹਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਆਪਾਂ ਹੁਣ ਵੀ ਕਰ ਸਕਦੇ ਹਾਂ। ਅਗਲੀ ਚੀਜ਼ ਇੱਕ ਲਾਸਟ ਵਾਲੀ ਗੱਲ ਜਿਹੜੀ ਨਰਮੇ ਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਆ, ਉਹ ਆ ਕਿ ਇਸ ਵੱਲੋਂ ਇਸ ਵੇਲੇ ਕਹਿ ਲਓ ਕਿ ਬਰਸਾਤ ਬਹੁਤ ਘੱਟ ਹੋਈ ਹੈ,
1: ਹਾਂਜੀ,
0: ਚਲੋ ਝੋਨੇ ਦੀ ਫਸਲ ਦਾ ਨੁਕਸਾਨ ਵੀ ਹੋਇਆ ਬਹੁਤ ਸਾਰੇ ਖੇਤਰਾਂ ਦੇ ਵਿੱਚ, ਲੇਕਿਨ ਨਰਮੇ ਵਾਸਤੇ ਉਹ ਅੱਜ ਤੱਕ ਫਾਇਦਾ ਦੇ ਰਹੀ ਹੈ ਕਿਉਂਕਿ ਨਰਮਾ ਖੁਸ਼ਕੀ 'ਚ ਜ਼ਿਆਦਾ ਖੁਸ਼ਕੀ ਨੂੰ ਪਸੰਦ ਕਰਦਾ। ਜੇ ਕਿਤੇ ਸਤੰਬਰ ਮਹੀਨੇ ਦੇ ਵਿੱਚ ਖਾਸ ਕਰਕੇ ਮਿਡ ਸਤੰਬਰ ਤੱਕ,
1: ਹਾਂਜੀ,
0: ਜੇ ਛਿਟਕਣੀ ਹੁੰਦੀ ਆ, ਬੱਦਲਵਾਈ ਬਣਦੀ ਆ, ਹਵਾ ਦੇ ਵਿੱਚ ਸਲਾਬ ਬਹੁਤ ਜ਼ਿਆਦਾ ਵੱਧ ਜਾਂਦੀ ਆ, ਰਾਤ ਦਾ ਟੈਂਪਰੇਚਰ ਥੋੜ੍ਹਾ ਥੱਲੇ ਆ ਜਾਂਦਾ ਜਿਵੇਂ ਹੁਣ 29 ਚੱਲ ਰਿਹਾ, ਜੇ ਮੰਨ ਲਓ 25-26 ਦੇ ਆ ਜਾਂਦਾ ਅਤੇ ਉਧਰੋਂ ਨਵੀਂ ਜ਼ਿਆਦਾ, ਅਤੇ ਕਈ ਵਾਰੀ ਨਰਮੇ ਦੇ ਵਿੱਚ ਇੱਕਦਮ ਝੁਲਸ ਰੋਗ ਪੈ ਜਾਂਦਾ, ਤਾਂ ਫਿਰ ਜੇ ਕਿਤੇ ਕਿਉਂਕਿ ਅੱਜ ਕੱਲ੍ਹ ਸਾਨੂੰ ਇੰਟਰਨੈਟ ਦੇ ਜ਼ਰੀਏ ਮੌਸਮ ਦੀ ਭਵਿੱਖਬਾਣੀ ਪਹਿਲਾਂ ਹੋ ਜਾਂਦੀ ਹੈ, ਅਤੇ ਜੇ ਕਿਤੇ ਇਸ ਤਰ੍ਹਾਂ ਦਾ ਹਾਲਾਤ ਬਣਦੇ ਆ, ਤਾਂ ਫਿਰ ਐਮੀਸਟਾਰ 200 ml ਦਾ ਛਿੜਕਾਅ ਆਪਾਂ ਪਹਿਲਾਂ ਜ਼ਰੂਰ ਕਰਨਾ, ਤਾਂ ਕਿ ਜਿਹੜੀ ਨਰਮੇ ਦੇ ਵਿੱਚ ਝੁਲਸਾ ਕਰਨ ਦੀ ਬਿਮਾਰੀ ਆਉਂਦੀ ਹੈ ਉਹ ਤੋਂ ਜਿਹੜਾ ਫਸਲ ਸਾਡੀ ਬਚੀ ਰਹੇ, ਕਿਉਂਕਿ ਫਸਲ ਚੰਗੀ ਹੈ ਇਸ ਵਾਰੀ ਜਿਵੇਂ ਸਾਡੇ ਕਿਸਾਨ ਵੀਰ ਦੱਸ ਰਹੇ ਆ, ਅਤੇ ਉਹ ਧਿਆਨ ਰੱਖਣਾ ਵੀ ਜੇ ਕਿਤੇ ਸਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ 2-3 ਦਿਨ ਦੀ ਬਦਲਵਾਈ ਰਹਿ ਸਕਦੀ ਹੈ ਪਲੱਸ ਨਮੀ ਵੱਧ ਸਕਦੀ ਹੈ, ਤਾਂ ਫਿਰ ਅਸੀਂ ਐਮੀਸਟਾਰ 200 ml ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 100 ਲੀਟਰ ਪਾਣੀ 'ਚ ਪਾ ਕੇ ਛਿੜਕਾਅ ਕਰਨਾ।
1: ਜੀ, ਡਾਕਟਰ ਅਮਰਜੀਤ ਸਿੰਘ ਸੰਧੂ ਜੀ ਨਾਲ ਗੱਲਬਾਤ ਜਾਰੀ ਰੱਖਦੇ ਹਾਂ ਅਤੇ ਇੱਕ ਹੋਰ ਕਾਲਰ ਨਾਲ ਗੱਲ ਕਰਦੇ ਹਾਂ ਆਪਾਂ, ਆ ਸੁਣਦੇ ਉਹਨਾਂ ਦਾ ਕੀ ਸਵਾਲ ਹੈ। ਹੈਲੋ,
2: ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ,
1: ਕੌਣ ਬੋਲਦੇ ਹੋ?
2: ਬੰਤ ਸਿੰਘ ਬੋਲਦਾ ਜੀ, ਪਿੰਡ ਕੱਲੋ, ਜ਼ਿਲ੍ਹਾ ਮਾਨਸਾ ਤੋਂ ਜੀ।
0: ਹਾਂਜੀ ਬੰਤ ਸਿੰਘ ਜੀ, ਸਵਾਲ ਕਰੋ।
2: ਹਾਂਜੀ
0: ਦੱਸੋ ਦੱਸੋ ਸਵਾਲ, ਤੁਸੀਂ ਆਵਾਜ਼ ਆ ਰਹੀ ਸਾਨੂੰ।
2: ਸਰ ਜੀ, ਸਾਡੇ ਨਾ ਬੂਟੇ ਅਮਰੂਦਾਂ ਦੇ ਜੀ 5-7।
0: ਹਾਂਜੀ,
2: ਉਹ ਨਾ ਜੀ ਅਮਰੂਦ ਗਲੀ ਜਾਂਦੇ, ਕਾਣੇ ਹੋ ਜਾਂਦੇ, ਉਹਨਾਂ ਦਾ ਕੀ ਕਰੀਏ ਜੀ ਹੁਣ?
0: ਦੇਖੋ ਗੱਲ ਆ ਜੀ, ਹੁਣ ਤਾਂ ਟਾਈਮ ਨਿਕਲ ਗਿਆ ਜਿਹੜੀ ਗਰਮੀ ਵਾਲੀ ਫਸਲ ਦਾ ਸੀਗਾ, ਕਿਉਂਕਿ ਇਹ ਜਿਹੜੀ ਇਹਨੂੰ ਅਸੀਂ ਕਹਿੰਦੇ ਹਾਂ ਫਲ ਦੀ ਮੱਖੀ, ਅਤੇ ਜਿਹੜੀ ਫਲ ਦੀ ਮੱਖੀ ਹੈ ਜਿਵੇਂ ਜਿਵੇਂ ਫਲ ਨਰਮ ਹੁੰਦਾ ਉਹਦੇ ਵਿੱਚ ਆਂਡੇ ਦੇ ਦਿੰਦੀ ਹੈ, ਔਰ ਆਂਡੇ ਜਿਹੜੇ ਅਮਰੂਦ ਦੇ ਅੰਦਰ ਹੀ ਉਹਨਾਂ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ, ਅਤੇ ਫਿਰ ਉਹ ਫਲ ਜਦੋਂ ਅੰਦਰ ਸੁੰਡੀਆਂ ਨਿਕਲਦੀਆਂ ਅਤੇ ਉਹ ਫਲ ਆ ਜਿਹੜਾ ਇੱਕਦਮ ਰੰਗ ਬਦਲ ਕੇ ਥੱਲੇ ਡਿੱਗ ਪੈਂਦਾ, ਮਤਲਬ ਕਹਿ ਲਓ ਖਾਣ ਦੇ ਕਾਬਲ ਨਹੀਂ ਰਹਿੰਦਾ, ਅਤੇ ਇਹਦੇ ਇਹਦੇ ਵਿੱਚ ਕੀ ਹੈ ਕਿ ਸਾਨੂੰ ਜਦੋਂ ਅਜੇ ਫਲ ਛੋਟੇ ਆਕਾਰ ਦਾ ਜਾਂ ਸਖਤ ਹੁੰਦਾ ਉਸ ਵੇਲੇ ਅਸੀਂ ਜਿਹੜੇ ਫਰੂਟ ਫਲਾਈ ਟ੍ਰੈਪ ਹੈ, ਇੱਕ ਬੋਤਲਾਂ ਹੁੰਦੀਆਂ ਜਿਹਨਾਂ ਦੇ ਵਿੱਚ ਅਸੀਂ
2: ਮੱਖੀਆਂ
0: ਨੂੰ ਫੜਦੇ ਹਾਂ, ਅਤੇ ਉਹ ਹੀ ਇਹਦਾ ਹੱਲ ਆ। ਥੱਲੇ ਬੂਟੇ ਦੇ, ਮੇਰੀ ਗੱਲ ਸੁਣੋ, ਬੂਟੇ ਦੇ ਥੱਲੇ ਸਫਾਈ ਰੱਖੋ, ਜਿਹੜੇ ਜਿਹੜੇ ਗਲੇ ਗਲੇ ਸੜੇ ਫਲ ਆ ਉਹਨਾਂ ਨੂੰ ਇਕੱਠੇ ਕਰਕੇ ਜ਼ਮੀਨ 'ਚ ਫੁੱਟ ਤੋਂ ਡੂੰਘੇ ਦਬਾਓ। ਹਾਂ, ਗਲਿਆ ਪਿਆ ਹੁੰਦਾ ਉਹ ਫਲ, ਜੇ ਤੁਸੀਂ ਬਾਹਰ ਸੁੱਟੋਗੇ ਤੇ ਮੱਖੀ ਦਾ ਜਿਹੜਾ ਜੀਵਨ ਚੱਕਰ ਆ ਹੋਰ ਵਧੂਗਾ। ਇਹਦੇ ਵਿੱਚ ਅਸੀਂ ਜਿਹੜੀ ਇਹ ਫਰੂਟ ਫਲਾਈ ਆ ਇਹਦੇ ਵਿੱਚ ਅਸੀਂ ਇਹਦਾ ਜੀਵਨ ਚੱਕਰ ਨੂੰ ਰੋਕਣਾ। ਬੋਤਲ ਜਿਹੜੀ ਤੁਸੀਂ ਨਾਲ ਬੰਨੀ ਆ ਉਹ 'ਚ ਵੀ ਅਸੀਂ ਜੀਵਨ ਚੱਕਰ ਉਹਦੀ ਰੋਕ ਰਹੇ ਹਾਂ, ਮੇਲ ਜਿਹੜੇ ਆ ਮੱਖੀਆਂ ਫੜ ਕੇ, ਅਤੇ ਜਿਹੜੇ ਗਲੇ ਸੜੇ ਫਲ ਆ ਉਹਨਾਂ ਨੂੰ ਬਾਹਰ ਨਾ ਖੁੱਲ੍ਹੇ ਸੁੱਟਿਆ ਕਰੋ, ਉਹਨਾਂ ਨੂੰ ਮਿੱਟੀ ਦੇ ਡੂੰਘੇ ਦਬਾਇਆ ਕਰੋ, ਅਤੇ ਇਹ ਕੋਸ਼ਿਸ਼ ਕਰਿਆ ਕਰੋ ਵੀ ਸਰਦੀ ਵਾਲੀ ਫਸਲ ਲਾਓ। ਇਹ ਗਰਮੀ ਵਾਲੀ ਫਸਲ ਜਿਹੜੀ ਆ ਫਲ ਦੀ ਮੱਖੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ।
1: ਠੀਕ ਹੈ ਜੀ, ਡਾਕਟਰ ਸਾਹਿਬ, ਜਿਵੇਂ ਤੁਸੀਂ ਆਪਾਂ ਗੱਲ ਨੂੰ ਜਾਰੀ ਰੱਖਦੇ ਹਾਂ ਵੀ ਤੁਸੀਂ ਨਰਮੇ ਦੀ ਫਸਲ ਬਾਰੇ ਦੱਸਿਆ ਹੈ ਨਾ, ਵੀ ਉਹਦੇ ਵਿੱਚ ਜਿਹੜੇ ਕੀੜੇ ਕਿਹੜੇ ਜਾਂ ਰੋਗ ਨਜ਼ਰ ਆ ਰਹੇ ਨੇ ਉਹਨਾਂ ਦੀ ਪਛਾਣ ਬਾਰੇ ਵੀ ਦੱਸਤਾ ਤੁਸੀਂ, ਤੇ ਮਤਲਬ ਇਹਦੇ ਵਾਸਤੇ ਤੁਸੀਂ ਹੋਰ ਵੀ ਦੱਸ ਸਕਦੇ ਵੀ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤੇ ਜਾਂ ਫਿਰ ਕੀਟਨਾਸ਼ਕ ਦੀ ਵਰਤੋਂ ਸੰਬੰਧੀ ਕੋਈ ਸਲਾਹ?
0: ਸਾਵਧਾਨੀ ਇਹੀ ਹੈ, ਮੈਂ ਪਹਿਲਾਂ ਹੀ ਕਿਹਾ ਕਿ ਇਸ ਮਹੀਨੇ ਦੇ ਅੰਦਰ ਫਲ ਜਿਹੜੀ ਤੁਹਾਡੀ ਟਿੰਡੇ ਦੀ ਸੁੰਡੀ ਜਿਹੜੀ ਗੁਲਾਬੀ ਸੁੰਡੀ ਹੈ ਜਾਂ ਰਸ ਚੂਸਣ ਵਾਲਾ ਕਿਹੜਾ ਚਿੱਟੀ ਮੱਖੀ ਹੈ,
1: ਹਾਂਜੀ,
0: ਅਸੀਂ ਇਹੀ ਧਿਆਨ ਰੱਖਣਾ ਕਿ ਉਹਦਾ ਵਾਧਾ ਨਾ ਹੋ ਜਾਵੇ, ਉਹਨੂੰ ਕੰਟਰੋਲ 'ਚ ਰੱਖਣਾ, ਤੇ ਉਹਦੇ ਕੰਟਰੋਲ

0: ਵਾਸਤੇ ਪਹਿਲੀ ਜਿਹੜੀ ਸਭ ਤੋਂ ਵਧੀਆ ਸਾਵਧਾਨੀ ਹੈ ਵੀ ਰੋਜ਼ ਆਪਦਾ ਖੇਤ ਦੇਖੋ
1: ਜੀ।
0: ਜੇ ਸਾਨੂੰ ਕਿਤੇ ਪ੍ਰੋਬਲਮ ਵੱਧ ਹੀ ਲੱਗਦੀ ਹੈ ਤਾਂ ਫਿਰ ਅਸੀਂ ਕੀਟਨਾਸ਼ਕ ਦਾ ਛਿੜਕਾਅ ਕਰਨਾ। ਅਤੇ ਜਿਹੜੀ ਸਾਵਧਾਨੀ ਦੂਜੀ ਹੈ ਵੀ ਜੇ ਕਿਤੇ ਸਾਨੂੰ ਇੰਟਰਨੈਟ ਦੇ ਜ਼ਰੀਏ ਪਤਾ ਲੱਗਦਾ ਹੈ ਵੀ ਮੌਸਮ ਖਰਾਬ ਹੋਣ ਜਾ ਰਿਹਾ ਸਤੰਬਰ, ਖਾਸ ਕਰਕੇ ਜੇ ਇਸ ਤੋਂ ਅੱਗੇ ਕਦੋਂ ਕਦੇ ਵੀ ਅੱਜ ਤੋਂ ਬਾਅਦ ਕਦੇ ਵੀ ਸਤੰਬਰ ਸਤੰਬਰ ਦੇ ਵਿੱਚ, ਤਾਂ ਫਿਰ ਅਸੀਂ ਜਿਹੜੀ ਆ ਉਹ ਝੁਲਸ ਰੋਗ ਤੋਂ ਪਹਿਲਾਂ ਸਪਰੇਅ ਕਰਨੀ ਹੁੰਦੀ ਹੈ, ਕਿਉਂਕਿ ਜੇ ਕੋਈ ਬਿਮਾਰੀ ਪੈ ਜਾਵੇ ਫਿਰ ਬਾਅਦ ਵਿੱਚ ਕੋਈ ਦਵਾਈ ਕੰਮ ਨਹੀਂ ਕਰਦੀ। ਅਤੇ ਜਾਂ ਅਸੀਂ ਜਿਹੜੀ ਫਸਲ ਜੇ ਕੱਚੀ ਹੈ ਜਿੱਥੇ ਫਲ ਆ ਰਿਹਾ ਅਤੇ ਉਹਦੇ 'ਤੇ ਅਸੀਂ ਖੁਰਾਕ ਵਾਲੀ ਦਵਾਈ ਜਿਹੜੀ ਹੈ 13045 2% 2 ਕਿਲੋ 100 ਲੀਟਰ ਪਾਣੀ ਦੇ ਹਿਸਾਬ ਨਾਲ ਉਹਦਾ ਛਿੜਕਾਅ ਕਰ ਸਕਦੇ ਹਾਂ ਤਕਰੀਬਨ 10 ਸਤੰਬਰ ਤੱਕ, ਉਹਦੇ ਬਾਅਦ ਕੋਈ ਫਾਇਦਾ ਨਹੀਂ ਰਹਿੰਦਾ
1: ਜੀ। ਇਹਦੀ ਕੋਈ ਖਾਸ ਪਛਾਣ ਵੀ ਹੁੰਦੀ ਹੈਗੀ ਹੈ?
0: ਕਾਹਦੀ ਜੀ?
1: ਵੀ ਜਿਵੇਂ ਆਹ ਕੀਟਨਾਸ਼ਕ ਲੱਗਦੇ ਜਿਹੜੇ ਰੋਗ
0: ਨਹੀਂ, ਨਹੀਂ ਕੀਟਨਾਸ਼ਕਾਂ ਦੀ ਪਛਾਣ ਨਹੀਂ, ਸੁੰਡੀਆਂ ਦੀ ਸਾਡੇ ਜਿਹੜੇ ਕਿਸਾਨ ਵੀ ਨਰਮਾ ਦਵਾ ਦੇ ਕਿਆ ਉਹਨਾਂ ਨੂੰ ਪਤਾ ਹੈ ਕਿ ਆਹ ਗੁਲਾਬੀ ਸੁੰਡੀ ਗ੍ਰਸਤ ਟਿੰਡਾ ਜਾਂ ਇਸ ਫੁੱਲ ਦੇ ਵਿੱਚ ਗੁਲਾਬੀ ਸੁੰਡੀ ਹੈ, ਤੇ ਜਿਹੜੀ ਚਿੱਟੀ ਮੱਖੀ ਹੈ ਉਹ ਸਾਨੂੰ ਪੱਤਿਆਂ ਦੇ ਖਾਸ ਕਰਕੇ ਥੱਲੜੇ ਬੰਨੇ ਬੈਠੀ ਨਜ਼ਰ ਆਉਂਦੀ ਹੈ। ਉਹ ਕਿਸਾਨ ਵੀ ਜਿਹੜੇ ਨਰਮਾ ਦਵਾ ਦੇ ਕਿਆ ਉਹ ਕੀੜਿਆਂ ਨੂੰ ਪਛਾਣਦੇ ਆ, ਤੇ ਉਹਨਾਂ ਵਾਸਤੇ ਜਿਹੜੀਆਂ ਸਿਫਾਰਸ਼ ਜ਼ਹਿਰਾਂ ਜਿਨ੍ਹਾਂ ਦੇ ਵਿੱਚੋਂ ਆਪਾਂ ਕੁਛ ਦਾ ਜ਼ਿਕਰ ਵੀ ਕਰਤਾ ਉਹਨਾਂ ਦੀ ਕੋਈ ਵੀ ਜ਼ਹਿਰ ਵਰਤ ਕੇ ਇਹਨੂੰ ਨਿਯੰਤਰਣ 'ਚ ਰੱਖਣਾ
1: ਜੀ। ਚਲੋ, ਨਰਮੇ ਦੀ ਫਸਲ ਤੋਂ ਬਾਅਦ ਹੁਣ ਆਪਾਂ ਥੋੜੇ ਜਿਹਾ ਅੱਗੇ ਵੱਧਦੇ ਹਾਂ ਝੋਨੇ ਦੀ ਫਸਲ ਵੱਲ, ਤੇ ਹਨਾ ਬਾਸਮਤੀ ਦੀ ਫਸਲ ਵੱਲ। ਵੀ ਝੋਨੇ ਤੇ ਬਾਸਮਤੀ ਫਸਲ ਹੈ ਜਿਹੜੀ ਉਹਦੀ ਗੱਲ ਕਰਦੇ, ਤਾਂ ਸਤੰਬਰ ਮਹੀਨੇ ਵਿੱਚ ਝੋਨੇ ਅਤੇ ਬਾਸਮਤੀ ਦੀ ਫਸਲ ਵਿੱਚ ਕਿਸਾਨਾਂ ਨੂੰ ਮੁੱਖ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਇਸ ਬਾਰੇ?
0: ਸੁਨੀਤਾ ਜੀ, ਮੇਰੇ ਖਿਆਲ ਨਾਲ ਮੈਂ ਇਸ ਗੱਲ ਤੋਂ ਪਹਿਲਾਂ ਇੱਕ ਆਪਾਂ ਸਵਾਲ ਲੈ ਲਈਏ ਸਾਡੇ
1: ਕਿਸਾਨ ਵੀਰ ਦੀ ਕਾਲ ਆ ਰਹੀ ਹੈ ਜੀ, ਆਪਾਂ ਕਾਲ ਅਟੈਂਡ ਕਰ ਲੈਂਦੇ ਹਾਂ। ਹੈਲੋ,
2: ਸਤਿ
1: ਸ਼੍ਰੀ ਅਕਾਲ ਜੀ, ਕੌਣ ਬੋਲਦੇ ਤੇ ਕਿੱਥੋਂ ਬੋਲਦੇ, ਨਾਮ ਦੱਸ ਦੋ।
2: ਮੈਂ ਬਾਬੂ ਸਿੰਘ ਬੋਲਦਾ ਭੈਣ ਜੀ, ਗਿੱਦੜਵਾ ਤੋਂ।
0: ਹਾਂਜੀ ਬਾਬੂ ਸਿੰਘ ਜੀ, ਕਰੋ ਸਵਾਲ।
2: ਗੁਬਾਰਾ ਜੀ, ਸਾਡੇ ਤਿੰਨ ਕਿੱਲੇ ਗੁਬਾਰੇ ਬੀਜੀ ਸੀ, ਕਰਦੇ ਵਾਹਲਾ ਕਰੀ ਜਾਂਦੇ, ਫਲ ਨੀ ਚੱਕਦੀ, ਖੜੀ ਹਰੀ ਆ, ਸਪਰੇਅ ਕਰਦੇ ਤੇਲ ਵਾਲੀ ਇੱਕ ਦੋ।
0: ਗੱਲ ਅਸਲ ਚ ਇਹ ਆ ਜੀ, ਗੁਬਾਰੀ ਖੁਸ਼ਕ ਇਲਾਕੇ ਦੀ ਫਸਲ ਆ, ਖੁਸ਼ਕੀ ਭਾਲਦੀ ਆ, ਤੇ ਸਾਡੇ ਨਵੀਂ ਜਾਦੀ ਉੱਤੋਂ ਤੁਸੀਂ ਪਾਣੀ ਲਾ ਲਿਆ, ਉਹ ਵਾਧਾ ਵਿਕਾਸ ਜ਼ਿਆਦਾ ਹੋਈ ਜਾਂਦਾ ਹੈ, ਤੇ ਉਹ ਤਾਂ ਫਲ ਨਹੀਂ ਆ ਰਿਹਾ।
2: ਕੋਈ ਫਲ ਸਪਰੇਅ
0: ਨਹੀਂ? ਨਹੀਂ ਸਪਰੇਅ ਕੋਈ ਨਹੀਂ, ਬਸ ਉਹਨੂੰ ਹੁਣ ਪਾਣੀ ਨਾ ਦਿਓ।
2: ਠੀਕ ਹੈ।
0: ਹਾਂਜੀ ਹਾਂਜੀ, ਉਹਨੂੰ ਪਾਣੀ ਨਹੀਂ ਦੇਣਾ।
2: ਠੀਕ ਹੈ, ਧੰਨਵਾਦ।
0: ਸੁਨੀਤਾ ਜੀ, ਤੁਸੀਂ ਗੱਲ ਕੀਤੀ ਸੀ ਕਿ ਝੋਨੇ ਬਾਰੇ ਕੋਈ ਗੱਲ ਕੀਤੀ ਜਾਵੇ।
1: ਹਾਂਜੀ,
0: ਝੋਨੇ ਦੇ ਵਿੱਚ ਕਿਉਂਕਿ ਨਾ ਪੰਜਾਬ ਦੇ ਵਿੱਚ ਝੋਨਾ ਬੜਾ ਲੰਮਾ ਸਮਾਂ ਲੱਗਦਾ ਰਹਿੰਦਾ ਹੈ, ਤੁਸੀਂ ਇਹ ਮੰਨ ਕੇ ਚੱਲੋ ਵੀ ਜੂਨ ਦੇ ਪਹਿਲੇ ਹਫ਼ਤੇ ਲੱਗਣਾ ਸ਼ੁਰੂ ਹੋਇਆ ਸੀ ਤੇ 15 ਅਗਸਤ ਤੱਕ ਲੱਗੀ ਗਿਆ ਇਹ, ਦੋ ਢਾਈ ਮਹੀਨੇ। ਤੇ ਉਹ ਜਿਹੜਾ ਝੋਨਾ ਹੈ ਉਹਦੀ ਉਹ ਅਲੱਗ ਅਲੱਗ ਹੈਗੀ ਆ ਸਟੇਜ ਉਹਦੀ, ਜੇ ਆਪਾਂ ਇਹ ਕਹਿ ਲਈਏ ਤਾਂ। ਕੋਈ ਝੋਨਾ ਤਾਂ ਹੁਣ ਜੀ ਨਿਸਰਿਆ ਵੀ ਪਿਆ, ਕੋਈ ਨਿਸਰਨਾ ਸ਼ੁਰੂ ਹੋ ਗਿਆ, ਕੋਈ ਅਜੇ ਜਿਹੜਾ 15 ਅਗਸਤ ਨੂੰ ਲੱਗਿਆ ਉਹ ਅਜੇ ਬੂਝਾ ਮਾਰਨਾ ਸ਼ੁਰੂ ਕਰ ਰਿਹਾ। ਸੋ ਸਭ ਤੋਂ ਜਿਹੜੀ ਮੇਨ ਗੱਲ ਇਹ ਆ ਵੀ ਇਸ ਵੇਲੇ ਸਤੰਬਰ ਦੇ ਵਿੱਚ ਆਪਾਂ ਉਹਦੀ ਗੱਲ ਕਰਦੇ ਹਾਂ ਜਿਹੜਾ ਝੋਨਾ ਖਾਸ ਕਰਕੇ ਜਿਹਨੇ ਨਸਾਰਾ ਲੈਣਾ ਹੈ।
1: ਹਾਂਜੀ,
0: ਤੇ ਇਹਦੇ ਵਿੱਚ ਸਭ ਤੋਂ ਇੱਕ ਜ਼ਰੂਰੀ ਗੱਲ ਅਹਿਮ ਇਹ ਹੈ ਕਿ ਇੱਕ ਝੋਨੇ ਦਾ ਕੀੜਾ ਹੈ ਜਿਹੜੀ ਜਿਹਨੂੰ ਅਸੀਂ ਤਣਾ ਛੇਦਕ ਸੁੰਡੀ ਕਹਿ ਦਿੰਦੇ ਹਾਂ ਜਾਂ ਗੋਬ ਦੀ ਸੁੰਡੀ ਕਹਿ ਦਿੰਦੇ ਹਾਂ, ਜਦੋਂ ਇਹ ਸੁੰਡੀ ਝੋਨੇ ਦੀ ਫਸਲ ਦੇ ਅਟੈਕ ਕਰਦੀ ਹੈ, ਬਾਸਮਤੀ ਦੇ ਵਿੱਚ ਜ਼ਿਆਦਾ ਕਰਦੀ ਹੈ, ਤਾਂ ਇਹਦੇ ਨਾਲ ਕੀ ਹੁੰਦਾ, ਜਿਹੜੀਆਂ ਸਾਡੀਆਂ ਮੁੰਜਰਾਂ ਨਿਕਲਦੀਆਂ ਉਹ ਚਿੱਟੀਆਂ ਨਿਕਲ ਜਾਂਦੀਆਂ ਅਤੇ ਉਹਨਾਂ ਦੇ ਵਿੱਚ ਕੋਈ ਦਾਣਾ ਨਹੀਂ ਪੈਂਦਾ, ਕਿਉਂਕਿ ਵਿੱਚ ਉਹ ਕੱਟ ਦਿੰਦਾ ਕੀੜਾ ਤਣੇ ਦੇ ਅੰਦਰੋਂ, ਤਣੇ ਨੂੰ ਅੰਦਰੋਂ ਕੱਟ ਦਿੰਦਾ
1: ਜੀ।
0: ਹੁਣ ਮਸਲਾ ਇਸ ਗੱਲ ਦਾ ਹੈ ਕਿ ਜਦੋਂ ਮੁੰਜਰਾਂ ਨਿਕਲ ਚਿੱਟੀਆਂ ਨਿਕਲ ਗਈਆਂ ਤਾਂ ਇਹਦਾ ਮਤਲਬ ਉਹ ਮੁੰਜਰ ਥੱਲੇ ਕੱਟੀ ਗਈ, ਅਤੇ ਲੋਕ ਉਦੋਂ ਸਪਰੇ ਕਰਦੇ ਆ ਸਾਡੇ ਕਿਸਾਨ ਵੀਰ, ਅਤੇ ਉਦੋਂ ਸਪਰੇ ਕਰਨ ਦਾ ਉਹਨੂੰ ਕੋਈ ਫਾਇਦਾ ਨਹੀਂ ਹੈ।
1: ਜੀ ਜੀ ਜੀ, ਬਿਲਕੁਲ
0: ਠੀਕ ਹੈ ਜੀ। ਅਸੀਂ ਕੀ ਕਰਨਾ, ਅਸੀਂ ਇਹਦੇ ਵਿੱਚ ਕੋਈ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਨਹੀਂ, ਸਾਡੀ ਝੋਨੇ ਦੀ ਜਿਹੜੀ ਫਸਲ ਨਸਾਰੇ ਦੇ ਲਾਗੇ ਹੈ, ਸਾਡੇ ਕਿਸਾਨ ਵੀਰਾਂ ਨੂੰ ਪਤਾ ਕਿ ਇਹ ਸਾਡੀ ਫਸਲ ਨੇ ਤਕਰੀਬਨ 10 ਦਿਨਾਂ ਦੇ ਅੰਦਰ ਅੰਦਰ ਨਿਸਰਨਾ, ਮੁੰਜਰਾਂ ਕੱਢਣੀਆਂ।
1: ਹਾਂਜੀ,
0: ਜਾਂ ਆਪਾਂ ਇਹ ਕਹਿ ਲਈਏ ਕਿ ਕਿਸਾਨ ਦੀ ਭਾਸ਼ਾ 'ਚ ਉਹਨੂੰ ਕਹਿੰਦੇ ਵੀ ਹੁਣ ਝੋਨਾ ਨਾਲੀ 'ਤੇ ਹੈ।
1: ਜੀ ਜੀ ਜੀ,
0: ਅਤੇ ਉਸ ਵੇਲੇ ਆਪਾਂ ਉੱਤੇ ਉਹ ਜਿਹੜੀ ਇਹ ਸੁੰਡੀ ਹੈ ਇਹਦੇ ਵਾਸਤੇ ਆਪਾਂ ਛਿੜਕਾਅ ਕਰਨਾ, ਇਹਦੇ ਵਾਸਤੇ ਚਾਹੇ ਆਪਾਂ ਕੋਰਾਜਨ ਵਰਤ ਲਈਏ, ਚਾਹੇ ਆਪਾਂ ਫੇਮ ਵਰਤ ਲਈਏ, ਚਾਹੇ ਕਲੋਰ ਪੈਰੀਫਾਸ ਵਰਤ ਲਈਏ, ਚਾਹੇ ਮੋਰਟਾਰ ਵਰਤ ਲਈਏ, ਦਵਾਈਆਂ 4-5 ਆਪਾਂ ਵਰਤ ਸਕਦੇ ਹਾਂ, ਲੇਕਿਨ ਇਹਦਾ ਛਿੜਕਾਅ ਕਰਨ ਦਾ ਜਿਹੜਾ ਸਮਾਂ ਉਹ ਇਹ ਹੈ ਕਿ ਜਦੋਂ ਨਸਾਰੇ ਤੋਂ 7-8 ਦਿਨ ਪਹਿਲਾਂ, ਜਦੋਂ ਨਾਲੀ 'ਤੇ ਜਾਂ ਗਬੋਲੇ 'ਤੇ ਝੋਨਾ, ਜੇ ਇੱਕ ਵਾਰੀ ਮੁੰਜਰਾਂ ਚਿੱਟੀਆਂ ਨਿਕਲ ਗਈਆਂ ਫਿਰ ਕੋਈ ਫਾਇਦਾ ਨਹੀਂ। ਬਾਸਮਤੀ ਦੇ ਵਿੱਚ ਸਪਰੇਅ ਅਤੀ ਜ਼ਰੂਰੀ ਹੈ, ਕਿਉਂਕਿ ਬਾਸਮਤੀ ਦੇ ਵਿੱਚ ਇਹ ਕੀੜਾ ਜ਼ਿਆਦਾ ਹਮਲਾ ਕਰਦਾ। ਇਸ ਕੀੜੇ ਦੀ ਰੋਕਥਾਮ ਇਸ ਕਰਕੇ ਹੁਣ ਜ਼ਿਆਦਾ ਜ਼ਰੂਰੀ ਹੋ ਗਈ ਕਿਉਂਕਿ ਇਹੀ ਕੀੜਾ ਜਦੋਂ ਆਪਾਂ ਕਣਕ ਬੀਜਦੇ ਹਾਂ, ਕਿਉਂਕਿ ਹੁਣ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਅਤੇ ਇਹ ਰਹਿੰਦ ਖੂੰਹਦ ਦੇ ਵਿੱਚ ਰਹਿ ਜਾਂਦਾ, ਅਤੇ ਫਿਰ ਜਿਹੜੀ ਕਣਕ ਖਾਸ ਕਰਕੇ ਗੇਤਰੀ ਬੀਜੀ ਜਾਂਦੀ ਹੈ ਉਹ 'ਤੇ ਬਹੁਤ ਹਮਲਾ ਕਰਦਾ, ਅਤੇ ਫਿਰ ਸਾਡੇ ਕਿਸਾਨ ਵੀਰਾਂ ਨੂੰ ਕਣਕ ਦੇ ਵਿੱਚ ਮੁਸ਼ਕਲ ਆਉਂਦੀ ਹੈ। ਸੋ ਕਿਸਾਨ ਵੀਰਾਂ ਨੂੰ ਇੱਥੇ ਸੁਝਾਅ ਆ ਕਿ ਇਹਦੀ ਆਪਾਂ ਜਿਹੜੀ ਰੋਕਥਾਮ ਆ ਉਹ ਝੋਨੇ 'ਚ ਚੰਗੀ ਤਰ੍ਹਾਂ ਕਰਨੀ ਹੈ ਤਾਂ ਕਿ ਝੋਨਾ ਵੀ ਬਚੇ ਸਾਡਾ, ਅਤੇ ਗਾਂ ਸਾਡਾ ਕਣਕ ਦੀ ਫਸਲ ਦੇ ਵਿੱਚ ਵੀ ਇਹ ਜਿਹੜਾ ਕੀੜਾ ਨੁਕਸਾਨ ਨਾ ਕਰੇ। ਸੋ ਇਸ ਕੀੜੇ ਦਾ ਜਿਹੜਾ ਆਪਾਂ ਖਾਸ ਧਿਆਨ ਰੱਖਣਾ, ਪੱਤਾ ਲਪੇਟ ਦਾ ਸਮਾਂ ਲਗਭਗ ਨਿਕਲ ਚੁੱਕਾ ਹੈ, ਔਰ ਇੱਕ ਕੀੜਾ ਜਦੋਂ ਝੋਨਾ ਨਿਸਰ ਜਾਂਦਾ, ਬਹੁਤੀ ਵਾਰ ਨਿਸਰੇ ਝੋਨੇ ਤੋਂ ਬਾਅਦ ਇੱਕ ਝੋਨੇ ਦੇ ਟਿੱਡੇ ਹੈ ਉਹ ਹਮਲਾ ਕਰਦੇ।

0: ਝੋਨੇ ਦਾ ਤੇਲਾ ਵੀ ਕਹਿ ਦਿੰਦੇ ਹਾਂ, ਵੈਸੇ ਉਹ ਝੋਨੇ ਦੇ ਟਿੱਡੇ ਹੋਪਰ ਨੇ ਉਹ
1: ਜੀ,
0: ਉਹ ਜਿਹੜਾ ਕੀੜਾ ਹੈ ਉਹ ਕਈ ਵਾਰੀ ਬਹੁਤ ਜ਼ਿਆਦਾ ਹੋ ਜਾਂਦਾ ਔਰ ਜਿੱਥੇ ਉਹਦੀ ਗਿਣਤੀ ਜ਼ਿਆਦਾ ਹੋ ਜਾਂਦੀ ਕਿਉਂਕਿ ਉਹ ਰਸ ਚੂਸਦਾ ਅਤੇ ਧੂੜੀਆਂ ਦੇ ਵਿੱਚ ਸਾਨੂੰ ਫਸਲ ਸੁੱਕੀ ਨਜ਼ਰ ਆਉਂਦੀ ਹੈ, ਐਂ ਲੱਗਦਾ ਜਿਵੇਂ ਇੱਥੋਂ ਆ ਕਨਾਲ 'ਚ ਜਾਂ ਦੋ ਕਨਾਲਾਂ ਝੋਨਾ ਸੜ ਗਿਆ
1: ਜੀ।
0: ਸੋ ਉਹ ਜਿਹੜਾ ਹੋਪਰ ਹੈ
1: ਹਾਂਜੀ,
0: ਇਹਦੇ ਬਾਰੇ ਜਦੋਂ ਸਾਡੀ ਫਸਲ ਨਿਸਰ ਗਈ, ਮੁੰਜਰਾਂ ਕੱਢ ਗਈ, ਉਦੋਂ ਬਾਅਦ ਖੇਤ ਦੇ ਵਿੱਚ ਵਹਿੰਦੇ ਰਹੋ, ਜੇ ਸਾਨੂੰ ਕਿਤੇ ਉਹਦੀ ਗਿਣਤੀ ਜ਼ਿਆਦਾ ਨਜ਼ਰ ਆਉਂਦੀ ਹੈ। ਉਹ ਪਤਾ ਕਿਵੇਂ ਲੱਗਦਾ? ਜਦੋਂ ਫਸਲ ਦੇ ਆਪਾਂ ਅੰਦਰ ਵੜਦੇ ਹਾਂ, ਅੰਦਰ ਵੜ ਕੇ ਜਿਹੜੀ ਝੋਨੇ ਦੇ ਬੂਟੇ ਉਹਨਾਂ ਨੂੰ ਝਾੜੋ, ਤੁਹਾਨੂੰ ਜੇ ਟਿੱਡੇ ਥੱਲੇ ਡਿੱਗਦੇ ਤਾਂ ਮਤਲਬ ਉੱਥੇ ਗਿਣਤੀ ਜ਼ਿਆਦਾ ਹੋਈ ਪਈ ਹੈ
1: ਜੀ।
0: ਅਤੇ ਫਿਰ ਕੈਮੀਕਲ ਦਾ ਛਿੜਕਾਅ ਕਰਕੇ, ਚਾਹੇ ਆਪਾਂ ਚੈਸ ਕਰ ਲਈਏ, ਚਾਹੇ ਆਪਾਂ ਓਸ਼ੀਨ ਕਰ ਲਈਏ, ਚਾਹੇ ਆਪਾਂ ਲਾਲਾ ਕਰ ਲਈਏ, ਇਹ ਸਪਰੇਆਂ ਵਰਤ ਕੇ ਆਪਾਂ ਉਹਦੀ ਗਿਣਤੀ ਨੂੰ ਕੰਟਰੋਲ ਦੇ ਵਿੱਚ ਰੱਖਣਾ ਤਾਂ ਕਿ ਉਹ ਜ਼ਿਆਦਾ ਨਾ ਵੱਧ ਜੇ। ਇਹ ਆਮ ਤੌਰ 'ਤੇ ਜਿਹੜੀ ਫਸਲ ਪਿਛੇਤਰੀ ਹੁੰਦੀ ਹੈ ਉਹਨਾਂ ਦੇ ਉੱਤੇ ਜ਼ਿਆਦਾ ਆਉਂਦਾ, ਕਿਉਂਕਿ ਜਿਵੇਂ ਜਿਵੇਂ ਫਸਲ ਦੀ ਕਟਾਈ ਹੁੰਦੀ ਜਾਂਦੀ ਹੈ ਤਾਂ ਉਹ ਪਹਿਲੀ ਫਸਲ ਤੋਂ ਦੂਜੀ 'ਤੇ, ਫਿਰ ਅਗਲੀ 'ਤੇ, ਔਰ ਉਹ ਜਿਹੜਾ ਝੋਨਾ ਖਾਸ ਕਰਕੇ ਅਕਤੂਬਰ ਦੇ ਵਿੱਚ ਅਖੀਰ 'ਚ ਜਾਂ ਨਵੰਬਰ ਦੇ ਵਿੱਚ ਜਾ ਕੇ ਪੱਕਦਾ ਅਤੇ ਉਦੋਂ ਫਿਰ ਉੱਥੇ ਉਹਦਾ ਇਕੱਠਾ ਹੋਈ ਜਾਂਦਾ ਔਰ ਉਹਦਾ ਹਮਲਾ ਫਿਰ ਜ਼ਿਆਦਾ ਹੋ ਜਾਂਦਾ, ਜਿਹਦੇ ਨਾਲ ਨੁਕਸਾਨ ਹੋ ਜਾਂਦਾ। ਸੋ ਉਹਦਾ ਆਪਾਂ ਧਿਆਨ ਰੱਖਣਾ। ਸਤੰਬਰ ਦੇ ਵਿੱਚ ਆਮ ਤੌਰ 'ਤੇ ਮੁਸ਼ਕਲ ਉਹਦੀ ਨਹੀਂ ਆਉਂਦੀ, ਉਹ ਫਸਲ ਜਿਹੜੀ ਅਕਤੂਬਰ ਜਾਂ ਨਵੰਬਰ ਦੇ ਵਿੱਚ ਜਾਂਦੀ ਹੈ ਉਹਦੇ 'ਚ ਮੁਸ਼ਕਲ ਆਉਂਦੀ ਹੈ। ਸੋ ਝੋਨੇ ਦੇ ਵਿੱਚ ਇਹ ਦੋ ਕੀੜੇ ਖਾਸ ਧਿਆਨ ਦੇਣ ਵਾਲੀ ਗੱਲ ਹੈ। ਔਰ ਅਗਲੀ ਗੱਲ, ਝੋਨੇ ਦਾ ਪਾਣੀ ਘਟਾਓ। ਜਿਵੇਂ ਸਾਨੂੰ ਅੱਜ ਕਿਸਾਨ ਵੀਰ ਨੇ ਸਭ ਤੋਂ ਪਹਿਲਾਂ ਫੋਨ ਕੀਤਾ, ਜਿਵੇਂ ਪਾਣੀ ਬਹੁਤ ਘੱਟ ਲਾ ਰਿਹਾ, ਮੇਰਾ ਝੋਨਾ ਬਹੁਤ ਵਧੀਆ।
1: ਹਾਂਜੀ,
0: ਝੋਨੇ ਦੇ ਵਿੱਚ ਤਿੰਨ ਬਿਮਾਰੀਆਂ, ਇੱਕ ਤਾਂ ਹੈ ਸ਼ੀਥ ਬਲਾਈਟ, ਮਤਲਬ ਜਿਹੜੀ ਤਣੇ ਦੁਆਲੇ ਪੱਤਾ ਉੱਤੇ ਧੱਬਿਆਂ ਦਾ ਰੋਗ, ਇੱਕ ਹੈ ਤਣੇ ਦਾ ਗਾਲਾ ਅਤੇ ਇੱਕ ਹੈਗਾ ਸ਼ੀਥ ਦਾ ਗਾਲਾ, ਉਹੀ ਜਿਹੜਾ ਤਣੇ ਦੁਆਲੇ ਪੱਤਾ ਹੁੰਦਾ ਉਹਦਾ ਗਾਲਾ। ਇਹ ਤਿੰਨ ਬਿਮਾਰੀਆਂ ਉੱਥੇ ਆਉਂਦੀਆਂ ਜਿੱਥੇ ਅਸੀਂ ਬੇਲੋੜਾ ਪਾਣੀ ਲਾਉਣੇ ਹਾਂ, ਬੇਲੋੜੀ ਖਾਦ ਪਾਉਣੇ ਹੈ, ਜਾਂ ਕਿਤੇ ਬੱਦਲਵਾਈ ਲੰਮੀ ਬਣ ਜੇ। ਸੋ ਝੋਨੇ ਦੇ ਵਿੱਚ ਖਾਦ ਦਾ ਤਾਂ ਕੰਮ ਨਿਬੜ ਗਿਆ, ਲੇਕਿਨ ਸਭ ਤੋਂ ਜ਼ਰੂਰੀ ਇਹ ਹੈ ਵੀ ਇਸ ਵੇਲੇ ਬੇਲੋੜਾ ਪਾਣੀ ਨਹੀਂ ਲਾਉਣਾ। ਪਾਣੀ ਉਦੋਂ ਹੀ ਲਾਓ ਜਦੋਂ ਪਹਿਲਾਂ ਪਾਣੀ ਸੁੱਕ ਜਾਂਦਾ, ਔਰ ਸੁੱਕੇ ਨੂੰ ਵੀ ਦੋ ਦਿਨ ਹੋ ਗਿਆ, ਤੇੜਾ ਨਹੀਂ ਪਾਟਣ ਦੇਈਦੀਆਂ ਝੋਨੇ 'ਚ ਕਦੇ ਵੀ, ਲੇਕਿਨ ਬੇਲੋੜਾ ਪਾਣੀ ਨਹੀਂ ਲਾਉਣਾ। ਜੇ ਆਪਾਂ ਬੇਲੋੜਾ ਪਾਣੀ ਨਹੀਂ ਲਾਉਂਦੇ ਤਾਂ ਬਿਮਾਰੀਆਂ ਆਉਂਦੀਆਂ ਹੀ ਨਹੀਂ, ਲੇਕਿਨ ਜੇਕਰ ਫਿਰ ਵੀ ਕਿਤੇ ਸਮੱਸਿਆ ਸਾਨੂੰ ਇਹਨਾਂ ਦੀ ਆਉਂਦੀ ਆ ਤਾਂ ਫਿਰ ਸਾਡੇ ਕੋਲ ਜਿਹੜੇ ਫੰਗੀ ਸਾਈਡ ਨੇ, ਚਾਹੇ ਆਪਾਂ ਨੈਟੀਵੋਸੀਗਰਾਮ ਵਰਤ ਲਈਏ, ਚਾਹੇ ਆਪਾਂ ਫਾਲੀਕਰ ਵਰਤ ਲਈਏ, ਗਲੀਲੀਓ ਵਰਤ ਲਈਏ, ਚਾਹੇ ਆਪਾਂ ਐਮੀਸਟਾਰ ਵਰਤ ਲਈਏ, ਕੋਈ ਫੰਗੀ ਸਾਈਡ ਆਪਾਂ ਸਪਰੇਅ ਉਹਦੀ ਕਰ ਸਕਦੇ ਹਾਂ, ਲੇਕਿਨ ਕਰਨੀ ਤਾਂ ਹੀ ਆ ਜੇ ਸਾਨੂੰ ਲੱਗਦਾ ਕਿ ਬਿਮਾਰੀ ਜਿਹੜੀ ਜ਼ਿਆਦਾ ਜਾਂ ਸਾਡੀ ਫਸਲ ਦਾ ਨੁਕਸਾਨ ਕਰ ਸਕਦੀ ਹੈ। ਬਿਨਾਂ ਮਤਲਬ ਲੋੜ ਤੋਂ ਸਪਰੇਅ ਨਹੀਂ ਕਰਨੀ, ਸਿਰਫ ਫਸਲ ਦਾ ਨਿਰੀਖਣ ਕਰਨਾ ਔਰ ਨਿਰੀਖਣ 'ਚ ਰੱਖਣੀ ਹੈ। ਔਰ ਬਾਸਮਤੀ ਦੇ ਵਿੱਚ ਖਾਸ ਕਰਕੇ ਜਿਹੜੀ ਆ ਤੁਹਾਨੂੰ ਦੱਸੀ ਹੈ ਤਣੇ ਦੀ ਜਿਹੜੀ ਗੋਭ ਦੀ ਸੁੰਡੀ ਹੈ, ਇਹਦਾ ਧਿਆਨ ਅਸੀਂ ਬਾਸਮਤੀ ਦੇ ਵਿੱਚ ਜ਼ਿਆਦਾ ਰੱਖਣਾ। ਔਰ ਜੇ ਕਿਤੇ ਬਾਸਮਤੀ ਦੀ ਫਸਲ ਦੇ ਵਿੱਚ ਝੰਡਾ ਰੋਗ ਸਾਨੂੰ ਨਜ਼ਰ ਆਉਂਦਾ, ਝੰਡਾ ਰੋਗ ਹੁੰਦਾ ਜਿਹਦੇ ਵਿੱਚ ਬੂਟੇ ਬਿਮਾਰੀਗ੍ਰਸਤ ਬੂਟੇ ਉੱਚੇ ਨਿਕਲ ਜਾਂਦੇ ਆ, ਤਾਂ ਹੀ ਉਹਨੂੰ ਝੰਡਾ ਰੋਗ ਅਸੀਂ ਕਹਿੰਦੇ ਹਾਂ। ਅਤੇ ਜੇ ਕਿਤੇ ਇਹੋ ਜਿਹੇ ਬੂਟੇ ਤੁਹਾਡੀ ਫਸਲ 'ਚ ਨਜ਼ਰ ਆਉਂਦੇ ਆ ਤਾਂ ਉਹਨੂੰ ਸਮੇਤ ਬੂਟੇ ਨੂੰ ਜੜ੍ਹਾਂ ਸਮੇਤ ਖੇਤ 'ਚੋਂ ਕੱਢ ਕੇ ਬਾਹਰ ਜਾ ਕੇ ਉਹਨੂੰ ਨਸ਼ਟ ਕਰ ਦਿਓ, ਉਹਨੂੰ ਫਸਲ ਦੇ ਵਿੱਚ ਨਾ ਰਹਿਣ ਦਿਓ। ਕਿਉਂਕਿ ਆਪਾਂ ਜੇ ਕਿਤੇ ਜਿਹੜੀ ਫਸਲ ਦੇ ਵਿੱਚ ਬਿਮਾਰੀਗ੍ਰਸਤ ਬੂਟੇ ਰਹਿ ਜਾਂਦੇ, ਆਪਾਂ ਉਹਦੇ ਵਿੱਚੋਂ ਬੀਜ ਨਹੀਂ ਰੱਖ ਸਕਦੇ ਅਗਲੀ ਫਸਲ
1: ਵਾਸਤੇ।
0: ਸੋ ਇਸ ਤਰ੍ਹਾਂ ਦੇ ਰੁਝੇਵੇਂ ਜਿਹੜੇ ਆਪਾਂ ਖਾਸ ਕਰਕੇ ਝੋਨੇ ਦੇ ਵਿੱਚ ਧਿਆਨ ਦੇਣਾ
1: ਜੀ। ਸਮਾਂ ਸਾਨੂੰ ਆਗਿਆ ਨਹੀਂ ਦਿੰਦਾ, ਹੋਰ ਸਵਾਲ ਬਹੁਤ ਸੀਗੇ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਣ ਵਾਸਤੇ, ਪਰ ਕਿਸਾਨ ਵੀਰੋ ਅਤੇ ਭੈਣੋ, ਉਮੀਦ ਹੈ ਕਿ ਅੱਜ ਦੀ ਇਹ ਗੱਲਬਾਤ ਤੁਹਾਡੇ ਲਈ ਜ਼ਰੂਰ ਲਾਹੇਵੰਦ ਰਹੀ ਹੋਵੇਗੀ ਅਤੇ ਖੇਤੀਬਾੜੀ ਨਾਲ ਸੰਬੰਧਿਤ ਕਿਸੇ ਵੀ ਕੰਮ ਵਿੱਚ ਹਮੇਸ਼ਾ ਮਾਹਿਰਾਂ ਦੀ ਸਲਾਹ ਲਈ ਜ਼ਰੂਰ ਲਓ। ਡਾਕਟਰ ਸਾਹਿਬ, ਤੁਸੀਂ ਬੜੇ ਸਪਸ਼ਟ ਅਤੇ ਸਰਲ ਢੰਗ ਨਾਲ ਕਿਸਾਨਾਂ ਨੂੰ ਇਹ ਸਮਝਾਇਆ ਕਿ ਸਤੰਬਰ ਮਹੀਨੇ ਵਿੱਚ ਕਿਸਾਨਾਂ ਦੇ ਕਿਹੜੇ ਕਿਹੜੇ ਰੁਝੇਵੇਂ ਹੁੰਦੇ ਹਨ ਅਤੇ ਨਾਲ ਹੀ ਫਸਲ ਵਿੱਚ ਕੀੜਿਆਂ ਦੇ ਹਮਲੇ ਦੀ ਪਛਾਣ ਕਿਵੇਂ ਕਰਨੀ ਹੈ ਅਤੇ ਰੋਕਥਾਮ ਦੇ ਉਪਾਅ ਅਤੇ ਫਸਲਾਂ ਨੂੰ ਬੇਲੋੜੀ ਸਪਰੇਅ ਤੋਂ ਕਿਵੇਂ ਬਚਾਉਣਾ ਹੈ। ਸੋ ਕਿਸਾਨ ਵੀਰੋ ਅਤੇ ਭੈਣੋ, ਉਮੀਦ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਵਿੱਚੋਂ ਜੋ ਜਾਣਕਾਰੀ ਮਿਲੀ ਹੈ ਤੁਹਾਨੂੰ ਉਸ 'ਤੇ ਤੁਸੀਂ ਅਮਲ ਲਿਆਓਗੇ ਅਤੇ ਫਸਲ ਨੂੰ ਬਚਾਉਣ ਲਈ ਸਹੀ ਸਮੇਂ 'ਤੇ ਸਹੀ ਉਪਾਅ ਕਰੋਗੇ। ਡਾਕਟਰ ਅਮਰਜੀਤ ਸਿੰਘ ਜੀ, ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਆਉਣ ਲਈ ਅਤੇ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਮੈਡਮ
1: ਜੀ। ਅਤੇ ਆਓ ਹੁਣ ਜਾਣਦੇ ਹਾਂ ਕੁਝ ਮੌਸਮ ਦਾ ਹਾਲ ਜੀ। ਭਾਰਤ ਮੌਸਮ ਵਿਭਾਗ ਅਤੇ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਮੌਸਮ ਦੀ ਜਾਣਕਾਰੀ ਅਨੁਸਾਰ ਅੱਜ 1 ਸਤੰਬਰ ਨੂੰ ਇਲਾਕੇ ਵਿੱਚ ਮੌਸਮ ਮੁੱਖ ਤੌਰ ਤੇ ਗਰਮ ਰਹਿਣ ਦੀ ਸੰਭਾਵਨਾ ਹੈ। ਅੱਜ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ। ਹਵਾ ਵਿੱਚ ਨਮੀ ਦੀ ਮਾਤਰਾ ਸਵੇਰੇ ਵੱਧ ਅਤੇ ਦੁਪਹਿਰ ਤੋਂ ਬਾਅਦ ਘੱਟ ਰਹਿਣ ਦੀ ਸੰਭਾਵਨਾ ਹੈ। ਅਗਲੇ 4 ਤੋਂ 5 ਦਿਨਾਂ ਦੌਰਾਨ ਆਸਮਾਨ ਵਿੱਚ ਬੱਦਲਵਾਈ ਬਣੀ ਰਹਿਣ ਅਤੇ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਘੱਟੋ ਘੱਟ ਤਾਪਮਾਨ 26 ਤੋਂ 27 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਹਵਾ ਦੀ ਗਤੀ ਲਗਭਗ 50% ਤੋਂ 80% ਰਹਿਣ ਦੀ ਸੰਭਾਵਨਾ ਹੈ। ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਮੌਸਮ ਵਿੱਚ ਹੋਣ ਵਾਲੀ ਤਬਦੀਲੀ ਨੂੰ ਧਿਆਨ ਵਿੱਚ ਰੱਖਦਿਆਂ ਖੇਤੀਬਾੜੀ ਨਾਲ ਸੰਬੰਧਿਤ ਕੰਮ ਮੌਸਮ ਦੀ ਸਥਿਤੀ ਦੇਖ

0: ਇਹ ਕਰਨ। ਇਹ ਸੀ ਸਾਡੇ ਅੱਜ ਮੌਸਮ ਦਾ ਹਾਲ। ਖੇਤੀਬਾੜੀ ਨਾਲ ਜੁੜੀ ਹੋਰ ਲਾਹੇਵੰਦ ਜਾਣਕਾਰੀ ਲਈ ਸੁਣਦੇ ਰਹੋ ਕਿਸਾਨ ਬਾਣੀ। ਇਸ ਦੇ ਨਾਲ ਅੱਜ ਦੇ ਕਿਸਾਨ ਬਾਣੀ ਪ੍ਰੋਗਰਾਮ ਤੋਂ ਮੈਨੂੰ ਸੁਨੀਤਾ ਨੂੰ ਦਿਓ ਆਗਿਆ। ਫਿਰ ਮਿਲਾਂਗੇ ਖੇਤੀਬਾੜੀ ਨਾਲ ਜੁੜੀ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਨਾਲ।
1: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ।

ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਪੇਸ਼ਕਰਤਾ ਸਨ ਸੁਨੀਤਾ ਰਾਣੀ ਅਤੇ ਸਾਡੇ ਅੱਜ ਦੇ ਮਹਿਮਾਨ ਸਨ ਡਾਕਟਰ ਅਮਰਜੀਤ ਸਿੰਘ ਸੰਧੂ ਅਤੇ ਗੱਲਬਾਤ ਦਾ ਵਿਸ਼ਾ ਰਿਹਾ ਕਿਸਾਨਾਂ ਦੇ ਸਤੰਬਰ ਮਹੀਨੇ ਦੇ ਰੁਝੇਵੇਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਵੇਲਾ ਹੋ ਰਿਹਾ ਜੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ, ਅਤੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਉਪਾਸਨਾ। ਆਓ ਸੁਣਦੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ।

ਸਟੂਡੀਓ ਦੀ ਘੜੀ ਤੇ ਸਮਾਂ ਹੈ 5:30 ਤੇ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ ਤੇ ਇਸ ਪ੍ਰੋਗਰਾਮ ਨੂੰ ਮੈਂ ਉਪਾਸਨਾ ਲੈ ਕੇ ਹਾਜ਼ਰ ਹਾਂ। ਹਰ ਅਕਾਲ

0: ਵਿਦਿਅਤੇ।
1: 17ਵੇਂ ਸ਼ਲੋਕ ਵਿੱਚ ਕਹਿੰਦੇ ਨੇ, ਜੋ ਮਨੁੱਖ ਆਪਣੇ ਅੰਦਰ ਹੀ ਖੁਸ਼ ਅਤੇ ਸੰਤੁਸ਼ਟ ਰਹਿੰਦਾ ਹੈ, ਉਸ ਨੂੰ ਬਾਹਰੀ ਚੀਜ਼ਾਂ ਦੀ ਲੋੜ ਨਹੀਂ ਰਹਿੰਦੀ, ਉਹ ਆਤਮਕ ਸੁੱਖ ਵਿੱਚ ਟਿਕਿਆ ਰਹਿੰਦਾ ਹੈ।

ਇਸੇ ਤਰ੍ਹਾਂ ਤੀਸਰੇ ਅਧਿਆਏ ਦੇ 19ਵੇਂ ਸ਼ਲੋਕ ਦੀ ਵਿਆਖਿਆ ਹੈ, ਮਨੁੱਖ ਨੂੰ ਫਲ ਦੀ ਆਸ ਛੱਡ ਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਏ। ਨਿਸ਼ਕਾਮ ਭਾਵ ਨਾਲ ਕੀਤਾ ਕਰਮ ਮਨੁੱਖ ਨੂੰ ਉੱਚੀ ਆਤਮਿਕ ਅਵਸਥਾ ਤੱਕ ਪਹੁੰਚਾਉਂਦਾ ਹੈ।

ਸ਼ਲੋਕ 20 ਦੀ ਵਿਆਖਿਆ ਹੈ ਕਿ ਰਾਜਾ ਜਨਕ ਵਰਗੇ ਮਹਾਨ ਵਿਅਕਤੀਆਂ ਨੇ ਕਰਮ ਕਰਕੇ ਹੀ ਸਿੱਧੀ ਪ੍ਰਾਪਤ ਕੀਤੀ, ਇਸ ਲਈ ਲੋਕਾਂ ਦੀ ਭਲਾਈ ਲਈ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਏ।

ਸ਼ਲੋਕ ਵਿੱਚ ਸ਼੍ਰੀ ਕ੍ਰਿਸ਼ਨਾ ਕਹਿੰਦੇ ਨੇ, ਜੇ ਮੈਂ ਵੀ ਕਰਮ ਕਰਨਾ ਛੱਡ ਦਿਆਂ ਤਾਂ ਲੋਕ ਵੀ ਮੇਰਾ ਅਨੁਸਰਨ ਕਰਕੇ ਕੰਮ ਕਰਨਾ ਛੱਡ ਦੇਣਗੇ। ਇਸ ਨਾਲ ਸੰਸਾਰ ਦੀ ਵਿਵਸਥਾ ਖਰਾਬ ਹੋ ਜਾਵੇਗੀ।

ਸ਼ਲੋਕ 25 ਦੀ ਵਿਆਖਿਆ ਹੈ, ਅਗਿਆਨੀ ਮਨੁੱਖ ਫਲ ਦੀ ਆਸ ਨਾਲ ਕਰਮ ਕਰਦੇ ਨੇ, ਪਰ ਗਿਆਨੀ ਮਨੁੱਖ ਬਿਨਾਂ ਆਸਕਤੀ ਦੇ ਕਰਮ ਕਰੇ। ਗਿਆਨੀ ਨੂੰ ਆਪਣੇ ਚੰਗੇ ਕਰਮਾਂ ਰਾਹੀਂ ਹੋਰਾਂ ਨੂੰ ਵੀ ਸਹੀ ਰਾਹ ਦਿਖਾਉਣੀ ਚਾਹੀਦੀ ਹੈ।

ਅਤੇ 26ਵੇਂ ਸ਼ਲੋਕ ਦੀ ਵਿਆਖਿਆ ਹੈ ਕਿ ਗਿਆਨੀ ਮਨੁੱਖ ਨੂੰ ਅਗਿਆਨੀ ਲੋਕਾਂ ਦੇ ਵਿਸ਼ਵਾਸ ਨੂੰ ਤੋੜਨਾ ਨਹੀਂ ਚਾਹੀਦਾ। ਉਸ ਨੂੰ ਖੁਦ ਕਰਮ ਕਰਕੇ ਉਹਨਾਂ ਨੂੰ ਹੌਲੀ ਹੌਲੀ ਸਹੀ ਰਾਸਤਾ ਦਿਖਾਉਣਾ ਚਾਹੀਦਾ ਹੈ।

0: ਪ੍ਰਤੀਯਤੇ।
1: 27ਵੇਂ ਸ਼ਲੋਕ ਦੀ ਵਿਆਖਿਆ ਹੈ ਕਿ ਸਾਰੇ ਕਰਮ ਪ੍ਰਕਿਰਤੀ ਦੇ ਗੁਣਾਂ ਦੁਆਰਾ ਹੁੰਦੇ ਹਨ, ਪਰ ਅਗਿਆਨ ਮਨੁੱਖ ਆਪਣੇ ਆਪ ਨੂੰ ਕਰਤਾ ਸਮਝਦਾ ਏ। ਅਸਲ ਵਿੱਚ ਮਨੁੱਖ ਨੂੰ ਸਮਝਣਾ ਚਾਹੀਦਾ ਹੈ ਕਿ ਪ੍ਰਕਿਰਤੀ ਹੀ ਕਰਮ ਕਰਵਾ ਰਹੀ ਹੈ।

28ਵੇਂ ਸ਼ਲੋਕ ਅਨੁਸਾਰ ਗਿਆਨੀ ਮਨੁੱਖ ਜਾਣਦਾ ਹੈ ਕਿ ਸਾਰੇ ਕਰਮ ਪ੍ਰਕਿਰਤੀ ਦੇ ਗੁਣਾਂ ਅਨੁਸਾਰ ਹੁੰਦੇ ਨੇ, ਇਸ ਲਈ ਉਹ ਕਰਮਾਂ ਨਾਲ ਬੇਲੋੜੀ ਆਸਕਤੀ ਨਹੀਂ ਰੱਖਦਾ।

ਜਿਸ ਦੀ ਵਿਆਖਿਆ ਹੈ, ਜੋ ਲੋਕ ਇਸ ਉਪਦੇਸ਼ ਨੂੰ ਨਹੀਂ ਮੰਨਦੇ ਅਤੇ ਦੋਸ਼ ਲਗਾਉਂਦੇ ਹਨ, ਉਹ ਗਿਆਨ ਤੋਂ ਵਾਂਝੇ ਰਹਿ ਜਾਂਦੇ ਨੇ। ਅਜਿਹੇ ਮਨੁੱਖ ਆਪਣੇ ਹੀ ਨੁਕਸਾਨ ਦਾ ਕਾਰਨ ਬਣਦੇ ਨੇ।

ਅਤੇ ਸ਼ਲੋਕ 39 ਦੀ ਵਿਆਖਿਆ ਹੈ, ਕਾਮਨਾ ਕਦੇ ਪੂਰੀ ਨਾ ਹੋਣ ਵਾਲੀ ਅੱਗ ਵਾਂਗ ਹੈ ਜੋ ਮਨੁੱਖ ਦੇ ਗਿਆਨ ਨੂੰ ਢੱਕ ਲੈਂਦੀ ਹੈ। ਇਸ ਲਈ ਮਨੁੱਖ ਨੂੰ ਆਪਣੀਆਂ ਇੱਛਾਵਾਂ ਉੱਤੇ ਕਾਬੂ ਪਾਉਣਾ ਚਾਹੀਦਾ ਹੈ।

ਕਿ ਆਤਮਾ ਨੂੰ ਸਭ ਤੋਂ ਉੱਚਾ ਜਾਣ ਕੇ ਅਤੇ ਬੁੱਧੀ ਦੀ ਮਦਦ ਨਾਲ ਮਨ ਨੂੰ ਕਾਬੂ ਕਰੋ। ਇਸ ਤਰ੍ਹਾਂ ਕਾਮਨਾ ਰੂਪੀ ਵੱਡੇ ਦੁਸ਼ਮਣ ਨੂੰ ਜਿੱਤਿਆ ਜਾ ਸਕਦਾ ਹੈ।

ਤੇ ਸਰੋਤਿਓ ਅਧਿਆਏ ਤੀਸਰੇ ਦੇ 43 ਸ਼ਲੋਕ ਅਤੇ 43 ਸ਼ਲੋਕਾਂ ਦਾ ਮੁੱਖ ਸੰਦੇਸ਼ ਇਹ ਹੈ ਕਿ ਮਨੁੱਖ ਨੂੰ ਆਪਣਾ ਫਰਜ਼ ਇਮਾਨਦਾਰੀ ਅਤੇ ਨਿਸ਼ਕਾਮ ਭਾਵ ਨਾਲ ਕਰਨਾ ਚਾਹੀਦਾ ਏ। ਸ਼੍ਰੀ ਕ੍ਰਿਸ਼ਨਾ ਜੀ ਅਰਜਨ ਨੂੰ ਸਮਝਾਉਂਦੇ ਨੇ ਕਿ ਮਨੁੱਖ ਕਰਮ ਕੀਤੇ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਪ੍ਰਕਿਰਤੀ ਹਰ ਮਨੁੱਖ ਤੋਂ ਉਸਦੇ ਸੁਭਾਅ ਅਨੁਸਾਰ ਕਰਮ ਕਰਵਾਉਂਦੀ ਏ। ਇਸ ਲਈ ਕਰਮ ਤੋਂ ਭੱਜਣਾ ਹੱਲ ਨਹੀਂ ਹੈ, ਸਗੋਂ ਆਪਣੇ ਕਰਤੱਵ ਨੂੰ ਸਹੀ ਭਾਵਨਾ ਨਾਲ ਨਿਭਾਉਣਾ ਹੀ ਸੱਚਾ ਕਰਮ ਯੋਗ ਹੈ। ਸਾਨੂੰ ਕਰਮ ਤਾਂ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਨੇ ਚਾਹੀਦੇ ਨੇ, ਪਰ ਉਸਦੇ ਫਲ ਦੀ ਬੇਹੱਦ ਚਿੰਤਾ ਜਾਂ ਲਾਲਚ ਨਹੀਂ ਕਰਨਾ ਚਾਹੀਦਾ। ਆਪਣੇ ਕਰਮ ਪਰਮਾਤਮਾ ਨੂੰ ਸਮਰਪਿਤ ਕਰਨੇ ਚਾਹੀਦੇ ਨੇ। ਸ਼੍ਰੀ ਕ੍ਰਿਸ਼ਨਾ ਇਹ ਵੀ ਦੱਸਦੇ ਨੇ ਕਿ ਮਹਾਨ ਮਨੁੱਖ ਜਿਵੇਂ ਰਾਜਾ ਜਨਕ ਆਦਿ ਨੇ ਵੀ ਕਰਮ ਕਰਦੇ ਹੋਏ ਸਿੱਧੀ ਪ੍ਰਾਪਤ ਕੀਤੀ, ਇਸ ਲਈ ਆਪਣੇ ਕਰਮਾਂ ਰਾਹੀਂ ਸਮਾਜ ਦੀ ਭਲਾਈ ਅਤੇ ਲੋਕ ਕਲਿਆਣ ਵੱਲ ਵੀ ਧਿਆਨ ਦੇਣਾ ਚਾਹੀਦਾ ਏ। ਜੋ ਮਨੁੱਖ ਸਮਾਜ ਵਿੱਚ ਅੱਗੇ ਜਾ ਕੇ ਜ਼ਿੰਮੇਵਾਰ ਸਥਾਨ ਉੱਤੇ ਨੇ, ਉਹਨਾਂ ਦਾ ਆਚਰਣ ਹੋਰ ਲੋਕਾਂ ਲਈ ਉਦਾਹਰਣ ਬਣਦਾ ਏ। ਇਸ ਲਈ ਉਹਨਾਂ ਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ। ਇਸ ਅਧਿਆਏ ਵਿੱਚ ਇੱਕ ਬਹੁਤ ਮਹੱਤਵਪੂਰਨ ਗੱਲ ਵੀ ਦੱਸੀ ਗਈ ਹੈ ਕਿ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਕਾਮਨਾ ਹੈ। ਜਦੋਂ ਕਾਮਨਾ ਪੂਰੀ ਨਹੀਂ ਹੁੰਦੀ ਤਾਂ ਉਹ ਕ੍ਰੋਧ ਦਾ ਰੂਪ ਲੈਂਦੀ ਹੈ ਅਤੇ ਕ੍ਰੋਧ ਮਨੁੱਖ ਦੀ ਸੋਚ ਅਤੇ ਬੁੱਧੀ ਨੂੰ ਕਮਜ਼ੋਰ ਕਰ ਦਿੰਦਾ ਹੈ। ਕਾਮਨਾ ਮਨੁੱਖ ਦੇ ਗਿਆਨ ਨੂੰ ਉਸੇ

ਢੱਕ ਦਿੰਦੀ ਹੈ ਜਿਵੇਂ ਧੂੰਆਂ ਅੱਗ ਨੂੰ ਢੱਕ ਲੈਂਦਾ ਹੈ। ਇਸ ਲਈ ਮਨੁੱਖ ਨੂੰ ਸਭ ਤੋਂ ਪਹਿਲਾਂ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਨਾ ਚਾਹੀਦਾ ਹੈ, ਫਿਰ ਮਨ ਨੂੰ ਅਤੇ ਆਪਣੀ ਬੁੱਧੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਸ਼੍ਰੀਮਦ ਭਾਗਵਤ ਗੀਤਾ ਸਾਨੂੰ ਦੱਸਦੀ ਹੈ ਕਿ ਇੰਦਰੀਆਂ ਨਾਲੋਂ ਮਨ ਉੱਚਾ ਹੈ, ਮਨ ਨਾਲੋਂ ਬੁੱਧੀ ਉੱਚੀ ਹੈ ਅਤੇ ਬੁੱਧੀ ਨਾਲੋਂ ਆਤਮਾ ਸਭ ਤੋਂ ਉੱਚੀ ਹੈ। ਇਸ ਲਈ ਜੇ ਅਸੀਂ ਆਪਣੀ ਬੁੱਧੀ ਨੂੰ ਜਾਗਰੂਕ ਰੱਖ ਕੇ ਮਨ ਅਤੇ ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰ ਲਈਏ ਤਾਂ ਅਸੀਂ ਕਾਮਨਾ ਅਤੇ ਕ੍ਰੋਧ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਇਸ ਤਰ੍ਹਾਂ ਅਧਿਆਇ ਤੀਸਰੇ ਦਾ ਸਾਰ ਇਹ ਹੈ ਕਿ ਆਪਣਾ ਫਰਜ਼ ਛੱਡਣਾ ਨਹੀਂ, ਨਿਸ਼ਕਾਮ ਹੋ ਕੇ ਕਰਮ ਕਰਨਾ ਅਤੇ ਕਰਮ ਦੇ ਫਲ ਨੂੰ ਪਰਮਾਤਮਾ ਉੱਤੇ ਛੱਡਣਾ, ਲੋਕਾਂ ਦੀ ਭਲਾਈ ਕਰਨੀ ਅਤੇ ਕਾਮਨਾ ਕ੍ਰੋਧ ਉੱਤੇ ਕਾਬੂ ਪਾਉਣਾ, ਇਹੀ ਸੱਚਾ ਕਰਮ ਯੋਗ ਹੈ। ਜਦੋਂ ਮਨੁੱਖ ਇਸੇ ਤਰ੍ਹਾਂ ਕਰਮ ਕਰਦਾ ਹੈ ਤਾਂ ਉਸਦਾ ਮਨ ਸ਼ੁੱਧ ਹੁੰਦਾ ਹੈ, ਜੀਵਨ ਵਿੱਚ ਸ਼ਾਂਤੀ ਆਉਂਦੀ ਹੈ ਅਤੇ ਹੌਲੀ ਹੌਲੀ ਆਤਮਕ ਉੱਨਤੀ ਵੱਲ ਵੱਧਦਾ ਹੈ।

ਹੁਣੇ ਤੁਸੀਂ ਸੁਣਿਆ ਇੱਕ ਗੀਤ ਮੁਹੰਮਦ ਰਫੀ ਦੀ ਆਵਾਜ਼ ਵਿੱਚ, ਤੇ ਪ੍ਰੋਗਰਾਮ ਚੱਲ ਰਿਹਾ ਸੀ ਗੱਲਾਂ ਚੋ ਗੱਲ, ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਗਵਤ ਗੀਤਾ ਯਥਾਰੂਪ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ। ਤੇ ਹੁਣ ਮੈਨੂੰ ਉਪਾਸਨਾ ਕੌਸ਼ਿਕ ਨੂੰ ਪ੍ਰੋਗਰਾਮ ਗੱਲਾਂ ਚੋ ਗੱਲ ਸਮਾਪਤ ਕਰਨ ਦੀ ਦਿਓ ਇਜਾਜ਼ਤ।

0: FM band 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਮੇਰੀ ਬੈਂਕ ਹਮੇਸ਼ਾ ਮੇਰੇ ਸਾਥ ਚਲਤੀ ਹੈ। सुबह उठती हूँ तो पैसे जमा कराती है, कस्टमर ज्यादा हो जाते हैं तो पूरा गल्ला संभाल लेती है, आधी रात को भी उठा के बताती है कि मैडम लक्ष्मी फल भंडार का पेमेंट आ गया है। जनधन बैंक खाता क्या मिला मुझे तो उंगलियों के छोर पर बीमा पेंशन DBT सारी बैंकिंग सुविधाएं मिल गई हैं।
2: 12 साल में 59 करोड़ जनधन खाते खुले जिसमें 56% खाते तो सिर्फ महिलाओं के हैं। PM जनधन योजना के 12 साल ज्यादा बचत ज्यादा काम।
3: कम प्रीमियम ज्यादा बोनस अपनों के लिए सबसे सही RBI Life इससे बेहतर कुछ नहीं।
4: अपने परिवार को दीजिए सुरक्षित जीवन रूरल पोस्ट लाइफ इंश्योरेंस RBI Life की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
5: नमस्कार, ये आकाशवाणी है। हुण तुसी चंचल शर्मा तों प्रदेशक खबरां सुनो। पहला इस बुलेटिन दीआं खास खबरां। पंजाब दे मुख्यमंत्री भगवंत सिंह मान ने पराली साड़न ते रोक लगाउण लई वड्डे पद्धर ते जागरूकता मुहिम चलाउण दा सद्दा दित्ता। सेहत मंत्री डॉ बलबीर सिंह वल्लों पटियाला जिले च नशा रोकू गतिविधियां दा जायजा, कहा नशां दी सप्लाई चेन तोड़न लई काबू कीते जाणगे नशा तस्कर। ਪੰਜਾਬ ਸਰਕਾਰ ਵੱਲੋਂ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ 598 ਲੱਖ ਤੋਂ ਵੱਧ ਦੀ ਸੂਬਾ ਕਾਰਜ ਯੋਜਨਾ ਨੂੰ ਪ੍ਰਵਾਨਗੀ। ਜਲੰਧਰ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਨ ਫਾਰ ਇਕੁਐਲਿਟੀ ਮੈਰਾਥਨ ਵਿੱਚ 650 ਤੋਂ ਵੱਧ ਅਥਲੀਟਾਂ ਨੇ ਹਿੱਸਾ ਲਿਆ ਤੇ ਪੰਜਾਬ 'ਚ ਚਲਾਈ ਜਾ ਰਹੀ ਮਿਸ਼ਨ ਕਲੀਨ ਪੰਜਾਬ ਮੁਹਿੰਮ ਸੂਬੇ ਭਰ ਵਿੱਚ ਉਤਸ਼ਾਹ ਨਾਲ ਜਾਰੀ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਪਰਾਲੀ ਸਾੜਨ ਨੂੰ ਰੋਕਣ ਲਈ ਇੱਕ ਵਿਸ਼ਾਲ ਸੂਚਨਾ ਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ। ਸੂਬਾ ਸਰਕਾਰ ਦੇ ਨਿਰੰਤਰ ਉਪਰਾਲਿਆਂ ਕਾਰਨ 2023 ਤੋਂ 2025 ਦਰਮਿਆਨ ਅਜਿਹੀਆਂ ਘਟਨਾਵਾਂ 'ਚ ਪਹਿਲਾਂ ਹੀ

86% ਕਮੀ ਆ ਗਈ ਹੈ। ਅਧਿਕਾਰੀਆਂ ਨੂੰ ਇਸ ਮੁਹਿੰਮ ਨੂੰ ਪਿੰਡਾਂ ਤੇ ਬਲਾਕਾਂ ਵਿੱਚ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਿਜਾਣ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੈਰ ਸਰਕਾਰੀ ਸੰਗਠਨਾਂ, ਸਮਾਜ ਸੇਵਕਾਂ, ਪੰਚਾਇਤਾਂ ਤੇ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਵੱਡੇ ਪੱਧਰ ਤੇ ਸਮਾਜਿਕ ਇਹਨਾਂ ਪ੍ਰਾਪਤੀਆਂ ਨੂੰ ਇਕਜੁੱਟ ਕਰਨ ਤੇ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਮੀਡੀਆ ਪਹੁੰਚ ਤੇ ਮਜ਼ਬੂਤ NC2 ਅਤੇ XC2 ਪਰਾਲੀ ਪ੍ਰਬੰਧਨ ਜ਼ਰੂਰੀ ਹੈ। ਪਰਾਲੀ ਪ੍ਰਬੰਧਨ ਰਣਨੀਤੀ ਤੇ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਪੰਜਾਬ 'ਚ ਕਰੀਬ 30 ਲੱਖ ਹੈਕਟੇਅਰ ਰਕਬੇ ਝੋਨੇ ਦੀ ਬਿਜਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਤੋਂ ਜਾਣੂ ਕਰਵਾਉਣ ਲਈ ਪਿੰਡ ਤੇ ਬਲਾਕ ਪੱਧਰ ਤੇ ਇੱਕ ਵਿਆਪਕ ਜਾਣਕਾਰੀ ਤੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਜ਼ਮੀਨੀ ਪੱਧਰ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਇੱਕ ਵਿਆਪਕ ਡਿਜੀਟਲ ਤੇ ਮਲਟੀਮੀਡੀਆ ਰਣਨੀਤੀ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇੱਕ ਵਿਆਪਕ ਡਿਜੀਟਲ ਯੋਜਨਾ ਲਾਗੂ ਕੀਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਰੇਡੀਓ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਮੋਬਾਈਲ, SMS ਤੇ ਬਾਹਰੀ ਮੀਡੀਆ ਸ਼ਾਮਲ ਨੇ। ਕਿਸਾਨਾਂ ਤੇ ਪੇਂਡੂ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਗਤੀਸ਼ੀਲ ਕਿਸਾਨਾਂ, ਉੱਤਮ ਪੰਚਾਇਤਾਂ ਤੇ ਹੋਰਨਾਂ ਹਿੱਸੇਦਾਰਾਂ ਨੂੰ ਉਹਨਾਂ ਦੇ ਬਿਹਤਰੀਨ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ 5 ਸਤੰਬਰ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ ਲਈ ਅੱਜ ਅਧਿਕਾਰੀਆਂ ਨੂੰ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਨੇ। ਸੂਬੇ ਦੇ ਇਸ ਸਭ ਤੋਂ ਵੱਡੇ ਖੇਡ ਮੁਕਾਬਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅੱਜ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਕਰੀਬ 10 ਲੱਖ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ, ਜਦਕਿ 38 ਖੇਡਾਂ ਦੇ ਮੁਕਾਬਲੇ ਤੇ 4 ਪੈਰਾ ਖੇਡਾਂ ਤੇ ਪੂਰੇ ਪੰਜਾਬ ਦੇ ਖੇਡ ਹੁਨਰ ਨੂੰ ਤਰਾਸ਼ਣ ਤੇ ਨਿਖਾਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਜੇਤੂ ਖਿਡਾਰੀਆਂ ਲਈ ਆਕਰਸ਼ਕ ਨਕਦ ਇਨਾਮਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਉਹਨਾਂ ਸੂਬੇ ਦੇ ਸਮੂਹ ਨੌਜਵਾਨਾਂ ਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ QR ਕੋਡ ਨੂੰ ਸਕੈਨ ਕਰਕੇ ਜਾਂ ਫਿਰ sports.punjab.gov.in ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਇਸੇ ਦੌਰਾਨ ਖੇਡਾਂ ਵਤਨ ਪੰਜਾਬ ਦੀਆਂ 2026 ਲਈ ਮਸ਼ਾਲ ਮਾਰਚ ਅੱਜ ਫਾਜ਼ਿਲਕਾ ਵਿਖੇ ਪਹੁੰਚਿਆ। ਮਸ਼ਾਲ ਮਾਰਚ ਦਾ ਫਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਮੋਹਬੰਤੀ ਖੇਡ ਸਟੇਡੀਅਮ ਵਿਖੇ ਪਹੁੰਚਣ ਉਤੇ ਸਹਾਇਕ ਕਮਿਸ਼ਨਰ ਹਰਬੰਸ ਸਿੰਘ ਵੱਲੋਂ ਮਸ਼ਾਲ ਦਾ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੇ ਵੀ ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਲੋਕ ਲਹਿਰ ਬਣ ਚੁੱਕੀ ਹੈ ਤੇ ਲੋਕ ਖੁਦ ਸੂਚਨਾ ਦੇ ਕੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਵਾਉਣ 'ਚ ਅਹਿਮ ਭੂਮਿਕਾ ਨਿਭਾ ਰਹੇ ਨੇ। ਉਨ੍ਹਾਂ ਦੱਸਿਆ ਕਿ ਨਸ਼ੇ ਦੇ ਸ਼ਿਕਾਰ ਲੋਕ ਹੁਣ ਨਸ਼ਾ ਮੁਕਤੀ ਲਈ ਖੁੱਲ੍ਹ ਕੇ ਅੱਗੇ ਆ ਰਹੇ ਨੇ ਤੇ ਤਾਜ਼ਾ ਅੰਕੜਿਆਂ ਮੁਤਾਬਕ ਨਸ਼ਾ ਮੁਕਤੀ ਕੇਂਦਰਾਂ, ਓਟ ਕੇਂਦਰਾਂ ਤੇ ਮੁੜ ਵਸੇਬਾ ਕੇਂਦਰਾਂ ਵਿਖੇ ਮਰੀਜ਼ਾਂ ਦੀ ਆਮਦ ਵਿੱਚ 250 ਗੁਣਾ ਇਜ਼ਾਫਾ ਹੋਇਆ। ਸਿਹਤ ਮੰਤਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਟਿਆਲਾ ਵਿਖੇ ਚੱਲ ਰਹੀਆਂ ਨਸ਼ਾ ਰੋਕੂ ਗਤੀਵਿਧੀਆਂ ਦਾ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਜਿੱਥੋਂ ਨਸ਼ਿਆਂ ਦੀ ਸਪਲਾਈ ਆ ਰਹੀ ਹੈ ਉੱਥੋਂ ਤੱਕ ਪਹੁੰਚ ਕਰਕੇ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਵੇ ਤੇ ਨਸ਼ਿਆਂ ਦੀ ਸਪਲਾਈ ਲੇਨ ਨੂੰ ਤੋੜਿਆ ਜਾਵੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @DIRRNA ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @DIRR ਜਲੰਧਰ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਸੂਬੇ ਭਰ ਵਿੱਚ ਸੀਨੀਅਰ ਸਿਟੀਜ਼ਨ ਵਾਸਤੇ ਸੂਬਾ ਕਾਰਜ ਯੋਜਨਾ SAP 2026-27 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਾਸਤੇ ਉੱਚ ਪੱਧਰੀ ਭਾਈਵਾਲਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਸੀਨੀਅਰ ਨਾਗਰਿਕਾਂ ਦੀ ਸਿਹਤ ਸੰਭਾਲ, ਦੇਖਭਾਲ, ਸਮਾਜਿਕ ਸੁਰੱਖਿਆ, ਮਾਨਸਿਕ ਤੰਦਰੁਸਤੀ ਤੇ ਖੁਸ਼ਹਾਲ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਵੱਖੋ ਵੱਖ ਵਿਭਾਗਾਂ ਦਰਮਿਆਨ ਹੋਰ ਪ੍ਰਭਾਵਸ਼ਾਲੀ ਤਾਲਮੇਲ ਸਥਾਪਿਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਡਾਕਟਰ ਬਲਜੀਤ ਕੌਰ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ 1 ਅਕਤੂਬਰ ਨੂੰ ਕੌਮਾਂਤਰੀ ਬਜ਼ੁਰਗ ਦਿਵਸ ਦੇ ਮੌਕੇ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਸੂਬਾ ਪੱਧਰੀ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਏਗੀ। ਮੰਤਰੀ ਨੇ ਦੱਸਿਆ ਕਿ ਸੂਬਾ ਕਾਰਜ ਯੋਜਨਾ ਨੂੰ ਲਾਗੂ ਕਰਨ ਲਈ 598,75,000 ਦੀ ਵਿੱਤੀ ਵਿਵਸਥਾ ਕੀਤੀ ਗਈ ਹੈ। ਇਸ ਰਾਸ਼ੀ ਦੀ ਵਰਤੋਂ ਸੀਨੀਅਰ ਨਾਗਰਿਕਾਂ ਵਾਸਤੇ ਅਪਲਾਈ ਪ੍ਰੋਗਰਾਮਾਂ ਤੇ ਕੀਤੀ ਜਾਵੇਗੀ। ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਅੱਜ ਜਲੰਧਰ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਕਿਲੋਮੀਟਰ ਰਨ ਫਾਰ ਇਕੁਅਲਿਟੀ ਮੈਰਾਥਨ ਨੂੰ ਰਵਾਨਾ ਕੀਤਾ। ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਤੋਂ ਸ਼ੁਰੂ ਹੋਈ ਇਸ ਮੈਰਾਥਨ ਵਿੱਚ 650 ਅਥਲੀਟਾਂ ਨੇ ਹਿੱਸਾ ਲਿਆ। ਇਹ ਮੈਰਾਥਨ ਕਪੂਰਥਲਾ ਚੌਂਕ, ਵਰਕਸ਼ਾਪ ਚੌਂਕ ਤੋਂ ਹੁੰਦੀ ਹੋਈ ਕਾਲਜ ਪਹੁੰਚ ਕੇ ਸਮਾਪਤ ਹੋਈ। ਸ਼ਾਮਲ ਅਥਲੀਟਾਂ, ਖੇਡ ਕਲੱਬਾਂ ਤੇ NGOs ਦਾ ਉਤਸ਼ਾਹ ਦੇਖਣ ਯੋਗ ਰਿਹਾ। ਕੈਬਨਿਟ ਮੰਤਰੀ ਨੇ ਜੇਤੂ ਅਥਲੀਟਾਂ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ। ਮੈਰਾਥਨ ਵਿੱਚ ਸ਼ਿਰਕਤ ਕਰਨ ਵਾਲੇ NGOs ਤੇ ਖੇਡ ਕਲੱਬਾਂ ਨੂੰ ਵੀ ਨਵਾਸਿਆ ਗਿਆ। ਉਧਰ ਸ੍ਰੀ ਫਤਿਹਗੜ੍ਹ ਸਾਹਿਬ ਖੇਡ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਵੱਲੋਂ ਇਸ ਦਿਹਾੜੇ ਨੂੰ ਸਮਰਪਿਤ ਮੈਰਾਥਨ ਦੌੜ ਕਰਵਾਈ ਗਈ। ਮੈਰਾਥਨ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਤੋਂ ਹੋਈ, ਜਿਸ ਵਿੱਚ ਵੱਡੀ ਗਿਣਤੀ 'ਚ ਵਿਦਿਆਰਥੀਆਂ, ਨੌਜਵਾਨਾਂ ਤੇ ਹਰ ਵਰਗ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਫਗਵਾੜਾ ਵਿਖੇ 500 ਡੋਨਾ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਮਾਨਵ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਜਾਏਗਾ।

0: ਫਰੀਦਕੋਟ ਦੇ ਮੁੱਖ ਨਿਆਇਕ ਮੈਜਿਸਟਰੇਟ ਗੁਰਪ੍ਰੀਤ ਕੌਰ ਨੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਮੁਤਾਬਕ ਆਬਜ਼ਰਵੇਸ਼ਨ ਹੋਮ ਫਰੀਦਕੋਟ ਤੋਂ ਇੱਕ ਪਾਕਿਸਤਾਨੀ ਬੱਚੇ ਨੂੰ ਵਾਪਸ ਉਸ ਦੇ ਮੁਲਕ ਭੇਜਣ ਦਾ ਪ੍ਰਬੰਧ ਕੀਤਾ। ਜ਼ਿਕਰਯੋਗ ਹੈ ਕਿ ਇੱਕ ਪਾਕਿਸਤਾਨੀ ਨਾਬਾਲਗ ਜੋ ਜ਼ਿਲ੍ਹਾ ਫਿਰੋਜ਼ਪੁਰ ਦੀ ਸਰਹੱਦ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਦੀ ਸਰਹੱਦ ਅੰਦਰ ਦਾਖਲ ਹੋ ਗਿਆ ਸੀ, ਇਸ ਮਗਰੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਜੁਵੇਨਾਇਲ ਜਸਟਿਸ ਅਦਾਲਤ ਵੱਲੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਸਾਲ 2025 'ਚ ਇਸ ਮਾਮਲੇ ਨੂੰ ਖਤਮ ਕਰ ਦਿੱਤਾ ਗਿਆ। ਇਸ ਸੰਬੰਧੀ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਹੁਣ ਇਸ ਨਾਬਾਲਗ ਨੂੰ ਗ੍ਰਹਿ ਮੰਤਰਾਲੇ ਬਾਰੇ ਹੁਕਮਾਂ ਮੁਤਾਬਕ ਭਾਰਤ ਪਾਕਿਸਤਾਨ ਸਰਹੱਦ ਅਟਾਰੀ ਤੋਂ ਉਸਦੇ ਦੇਸ਼ ਪਾਕਿਸਤਾਨ ਭੇਜਣ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ ਮਿਸ਼ਨ ਕਲੀਨ ਪੰਜਾਬ ਮੁਹਿੰਮ ਜਾਰੀ ਹੈ। ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਅੱਜ ਮਿਸ਼ਨ ਕਲੀਨ ਪੰਜਾਬ ਤਹਿਤ ਜਲੰਧਰ ਦੇ ਨਿਊ ਗੌਤਮ ਨਗਰ ਵਿਖੇ ਚਲਾਈ ਗਈ ਮੁਹਿੰਮ 'ਚ ਹਿੱਸਾ ਲਿਆ। ਉਧਰ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਵੀ ਪਠਾਨਕੋਟ ਵਿੱਚ ਚਲਾਈ ਗਈ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ,
1: ਪੂਰੇ ਪੰਜਾਬ ਦੇ ਅੰਦਰ ਇੱਕ ਤਰ੍ਹਾਂ ਦਾ ਕਲੀਨ ਕਰਨ ਦੇ ਲਈ ਅੱਜ ਫਿਰ ਦੁਬਾਰਾ ਸਫਾਈ ਅਭਿਆਨ ਜਿਹੜਾ ਪਠਾਨਕੋਟ ਦੇ ਵਾਰਡਾਂ ਚ ਲਾਇਆ ਗਿਆ। ਮੈਂ ਸਮਝਦਾ ਕਿ ਜਿਹੜੀ ਸਫਾਈ ਹੈ ਇਹ ਮਨੁੱਖ ਦੀ ਜ਼ਿੰਦਗੀ ਲਈ ਵੀ ਬਹੁਤ ਅਹਿਮੀਅਤ ਹੈ, ਚਾਹੇ ਘਰ ਦੀ ਸਫਾਈ ਹੋਵੇ ਚਾਹੇ ਸਾਡੇ ਆਲੇ ਦੁਆਲੇ ਦਾ ਵਾਤਾਵਰਨ। ਜੇ ਸ਼ੁੱਧ ਰਹੇਗਾ ਤਾਂ ਅਸੀਂ ਕਈ ਬਿਮਾਰੀਆਂ ਤੋਂ ਬਚਾਂਗੇ। ਇਸ ਸਫਾਈ ਅਭਿਆਨ ਦੇ ਅੰਦਰ ਵੱਧ ਤੋਂ ਵੱਧ ਗਿਣਤੀ ਚ ਆਪਣੇ ਆਪ ਨੂੰ ਸ਼ਾਮਲ ਕਰੋ ਕਿਉਂਕਿ ਇਹ ਸਾਡਾ ਤੁਹਾਡਾ ਸਾਥ ਦਾ ਇੱਕ ਨੈਤਿਕ ਫਰਜ਼ ਹੈਗਾ।
0: ਇਸੇ ਤਹਿਤ ਅੱਜ ਮੋਹਾਲੀ ਨਗਰ ਨਿਗਮ ਵੱਲੋਂ ਅਤੇ ਪਠਾਨਕੋਟ ਵਿੱਚ ਵੀ ਸਫਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਾਲੀ ਸਾੜਨ ਤੇ ਰੋਕ ਲਗਾਉਣ ਲਈ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਦਿੱਤਾ ਸੱਦਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਨਸ਼ਾ ਰੋਕੂ ਗਤੀਵਿਧੀਆਂ ਦਾ ਜਾਇਜ਼ਾ, ਕਿਹਾ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਨਸ਼ਾ ਤਸਕਰ ਕਾਬੂ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਸੀਨੀਅਰ ਨਾਗਰਿਕਾਂ ਦੀ ਭਲਾਈ ਵਾਸਤੇ 598 ਲੱਖ ਤੋਂ ਵੱਧ ਦੀ ਸੂਬਾ ਕਾਰ ਯੋਜਨਾ ਨੂੰ ਪ੍ਰਵਾਨਗੀ। ਜਲੰਧਰ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਨ ਫਾਰ ਇਕੁਆਲਿਟੀ ਮੈਰਾਥਨ ਦਾ ਆਯੋਜਨ। ਇਸਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: ਮੇਰੀ ਬੈਂਕ ਹਮੇਸ਼ਾ ਮੇਰੇ ਸਾਥ ਚਲਤੀ ਹੈ। ਸੁਬਹ ਉਠਤੀ ਹੂੰ ਤੋ ਪੈਸੇ ਜਮਾ ਕਰਾਤੀ ਹੈ, ਕਸਟਮਰ ਜ਼ਿਆਦਾ ਹੋ ਜਾਤੇ ਹੈ ਤੋ ਪੂਰਾ ਗੱਲਾ ਸੰਭਾਲ ਲੇਤੀ ਹੈ। ਆਧੀ ਰਾਤ ਕੋ ਵੀ ਉਠਾ ਕੇ ਬਤਾਤੀ ਹੈ ਕਿ ਮੈਡਮ ਲਕਸ਼ਮੀ ਫਲ ਭੰਡਾਰ ਕਾ ਪੇਮੈਂਟ ਆ ਗਿਆ ਹੈ। ਜਨਧਨ ਬੈਂਕ ਖਾਤਾ ਕਿਆ ਮਿਲਾ ਮੁਝੇ ਤੋ ਉਂਗਲੀਓ ਕੇ ਛੋਰ ਪਰ ਬੀਮਾ, ਪੈਨਸ਼ਨ, DBT ਸਾਰੀ ਬੈਂਕਿੰਗ ਸੁਵਿਧਾਏ ਮਿਲ ਗਈ ਹੈ।
3: 12 ਸਾਲ ਮੇ 59 ਕਰੋੜ ਜਨਧਨ ਖਾਤੇ ਖੁਲੇ, ਜਿਸਮੇ 56% ਖਾਤੇ ਤੋ ਸਿਰਫ ਮਹਿਲਾਓ ਕੇ ਹੈ। PM ਜਨਧਨ ਯੋਜਨਾ ਕੇ 12 ਸਾਲ, ਜ਼ਿਆਦਾ ਬਚਤ, ਜ਼ਿਆਦਾ ਕਾਮ।
4: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੈ 6:30 ਤੇ 18 ਸਕਿੰਟ ਤੇ ਹੁਣ ਵੇਲਾ ਹੋ ਰਿਹਾ ਹੈ ਨੌਜਵਾਨ ਸਰੋਤਿਆਂ ਦੀ ਆਵਾਜ਼ ਯੁਵਾਣੀ ਦਾ। ਪ੍ਰੋਗਰਾਮ ਪੇਸ਼ ਕਰ ਰਹੇ ਨੇ ਸੁਰਿੰਦਰ ਸਿੰਘ ਤੇ ਆਓ ਸੁਣਦੇ ਹਾਂ ਪ੍ਰੋਗਰਾਮ ਯੁਵ

ਨੂੰ ਸਾਡੇ ਵਟਸਐਪ ਨੰਬਰ 'ਤੇ ਲਿਖ ਕੇ ਭੇਜੋਗੇ। ਸਾਡਾ ਵਟਸਐਪ ਨੰਬਰ ਹੈ ਜੀ 7171-73-146। ਇੱਕ ਵਾਰ ਫਿਰ ਨੋਟ ਕਰ ਲਓ ਜੀ, ਸਾਡਾ ਵਟਸਐਪ ਨੰਬਰ ਹੈ ਜੀ 7171-73-146।

ਜੀ, ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ, ਬਹੁਤ ਸਾਰੇ ਦੋਸਤਾਂ ਦੇ ਸਾਨੂੰ ਮੈਸੇਜ ਆ ਰਹੇ ਨੇ। ਗੁੱਡ ਈਵਨਿੰਗ, ਹੈਲੋ ਹੈਲੋ ਹੈਲੋ ਜੀ। ਅਸੀਂ ਸਾਡੇ ਬਾਕੀ ਸਰੋਤਿਆਂ ਨੂੰ ਵੀ ਦੱਸ ਦਈਏ, ਸਾਡਾ ਵਟਸਐਪ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਜੀ, 7713 73 146। ਜੀ, ਅੱਜ ਦੇ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਪਹਿਲੇ ਸਵਾਲ ਦੇ ਨਾਲ। ਪਹਿਲਾ ਸਵਾਲ ਹੈ ਜੀ ਸਾਡਾ, SGPC ਦੀ ਪਹਿਲੀ ਮਹਿਲਾ ਮੁਖੀ ਕੌਣ ਸੀ ਜੀ?

ਜੀ, ਇਸ ਦਾ ਜਵਾਬ ਸਾਨੂੰ ਸਭ ਤੋਂ ਪਹਿਲਾਂ ਦੇ ਦਿੱਤਾ ਹੈ ਜੀ ਰਤਨ ਬਠਿੰਡਾ ਨੇ ਜੀ, ਉਹਨਾਂ ਨੇ ਦਿੱਤਾ ਹੈ ਜੀ ਇਹਨਾਂ ਦਾ ਜਵਾਬ ਬੀਬੀ ਜੰਗੀਰ ਕੌਰ, ਬਿਲਕੁਲ ਸਹੀ ਜਵਾਬ ਦਿੱਤਾ ਹੈ ਜੀ, ਉਹ ਬਣ ਚੁੱਕੇ ਨੇ ਮਿਸ ਜੀਨੀਅਸ ਸਾਡੇ ਇਸ ਪ੍ਰੋਗਰਾਮ ਦੇ। ਉਹਨਾਂ ਨੇ ਨਾਲ ਇਹ ਵੀ ਲਿਖ ਕੇ ਭੇਜਿਆ ਹੈ ਕਿ ਅੱਜ ਉਹਨਾਂ ਦੇ ਮੰਮੀ ਦਾ ਬਰਥਡੇ ਹੈ ਜੀ, ਸਾਡੇ ਵੱਲੋਂ ਬਹੁਤ ਬਹੁਤ ਉਹਨਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ।

ਮਨਦੀਪ ਫਰੀਦਕੋਟ ਤੋਂ, ਉਹ ਵੀ ਸਾਨੂੰ ਜਵਾਬ ਦੇ ਰਹੇ ਨੇ ਜੀ, ਬਟ ਉਹ ਥੋੜ੍ਹਾ ਜਿਹਾ ਲੇਟ ਹੋ ਗਏ। ਅਗਲਾ ਸਵਾਲ ਜੋ ਸਾਡਾ ਹੈ ਜੀ, ਕਿਹੜੇ ਮੁਲਕ ਨਾਲ ਭਾਰਤ ਨੇ ਯੂਰੇਨੀਅਮ ਖਰੀਦਣ ਦਾ ਤਾਜ਼ਾ ਸਮਝੌਤਾ ਕੀਤਾ ਹੈ ਜੀ? ਜਲਦੀ ਦੇ ਨਾਲ ਤੁਸੀਂ ਸਾਨੂੰ ਇਸ ਸਵਾਲ ਦਾ ਜਵਾਬ ਦੇ ਦੇਣਾ।

ਜੀ, ਸਾਨੂੰ ਬਹੁਤ ਸਾਰੇ ਜਵਾਬ ਜੋ ਆ ਰਹੇ ਨੇ, ਪਰ ਜੋ ਸਹੀ ਜਵਾਬ ਹੈ ਜੋ ਉਹ ਨਿਤਿਸ਼ ਰਾਮਾ ਮੰਡੀ ਤੋਂ ਨੇ, ਉਹਨਾਂ ਨੇ ਸਾਨੂੰ ਇਸ ਸਵਾਲ ਦਾ ਜਵਾਬ ਦੇ ਦਿੱਤਾ ਹੈ ਜੀ। ਉਜ਼ਬੇਕਿਸਤਾਨ ਜੋ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਹੈ, ਉਹਨਾਂ ਨੂੰ ਵੀ ਅਸੀਂ ਵਧਾਈ ਦਿੰਦੇ ਹਾਂ। ਉਹ ਸਾਡੇ ਇਸ ਪ੍ਰੋਗਰਾਮ ਦੇ ਮਿਸਟਰ ਜੀਨੀਅਸ ਬਣ ਗਏ ਨੇ ਜੀ।

ਜੀ ਜਲਦੀ ਦੇ ਨਾਲ ਅਸੀਂ ਤੁਹਾਨੂੰ ਅਗਲਾ ਸਵਾਲ ਵੀ ਪੁੱਛ ਰਹੇ ਹਾਂ। 2027 ਵਿੱਚ ਫੀਫਾ ਵੂਮੈਨਸ ਵਰਲਡ ਕੱਪ ਦੀ ਮੇਜ਼ਬਾਨੀ ਕਿਹੜਾ ਦੇਸ਼ ਕਰੇਗਾ ਜੀ?

ਪਿੰਡ ਮਹਿਮਾ ਸਵਾਏ ਤੋਂ ਗਗਨਦੀਪ ਕੌਰ ਸਾਨੂੰ ਇਸ ਸਵਾਲ ਦਾ ਜਵਾਬ ਦੇ ਰਹੇ ਨੇ ਜੀ। ਉਹਨਾਂ ਨੇ ਜਵਾਬ ਦਿੱਤਾ ਜੀ ਬ੍ਰਾਜ਼ੀਲ। ਬਿਲਕੁਲ ਸਹੀ ਜਵਾਬ ਜੋ ਉਹਨਾਂ ਨੇ ਦੇ ਦਿੱਤਾ ਜੀ ਸਾਡੇ ਇਸ ਸਵਾਲ ਦਾ। ਅਗਲਾ ਸਵਾਲ ਜੋ ਸਾਡਾ ਹੈ ਜੀ, 2026 ਵਿੱਚ ਭਾਰਤ ਦਾ ਸਭ ਤੋਂ ਜ਼ਿਆਦਾ ਖੰਡ ਪੈਦਾ ਕਰਨ ਵਾਲਾ ਸੂਬਾ ਕਿਹੜਾ ਹੈ ਜੀ?

ਜੀ, ਸਾਨੂੰ ਇਸ ਸਵਾਲ ਦਾ ਜਵਾਬ ਪਿਰਤਪਾਲ ਸਿੰਘ ਪ੍ਰੀਤਨਗਰ ਤੋਂ ਦੇ ਰਹੇ ਨੇ। ਉਹਨਾਂ ਨੇ ਕਿਹਾ ਜੀ ਮਹਾਰਾਸ਼ਟਰ, ਉਹਨਾਂ ਨੇ ਬਿਲਕੁਲ ਸਹੀ ਜਵਾਬ ਦਿੱਤਾ ਹੈ ਜੀ ਪਿਰਤਪਾਲ ਸਿੰਘ ਜੀ। ਨਾਲ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਵੀ ਨਾਮ ਲਿਖ ਕੇ ਭੇਜੇ ਨੇ, ਮਣੀ, ਗੱਗੂ, ਜੈਵੀ,

ਜੀ ਸਾਡੇ ਸਰੋਤਿਆਂ ਨੂੰ ਅਸੀਂ ਅਗਲਾ ਸਵਾਲ ਵੀ ਨਾਲ ਦੀ ਨਾਲ ਪੁੱਛ ਲਈਏ, 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਕਿਸ ਦੀ ਜਯੰਤੀ 'ਤੇ ਮਨਾਇਆ ਜਾਂਦਾ ਹੈ ਜੀ?

ਜੀ, ਸਾਨੂੰ ਬਹੁਤ ਸਾਰੇ ਮੈਸੇਜ ਜੋ ਆ ਰਹੇ ਨੇ, ਟਾਈਪਿੰਗ ਟਾਈਪਿੰਗ ਟਾਈਪਿੰਗ, ਐਂਡ ਜਿਹੜਾ ਸਹੀ ਜਵਾਬ ਜੋ ਸਾਨੂੰ ਪਹਿਲਾਂ ਸਭ ਤੋਂ ਦੇ ਚੁੱਕੇ ਨੇ, ਗੁਰਮੀਤ ਕੌਰ ਮੌੜ ਮੰਡੀ ਤੋਂ ਨੇ ਜੀ, ਉਹਨਾਂ ਨੇ ਸਾਨੂੰ ਇਸ ਸਵਾਲ ਦਾ ਸਹੀ ਜਵਾਬ ਦੇ ਦਿੱਤਾ ਹੈ ਜੀ। ਮੇਜਰ ਧਿਆਨ ਚੰਦ ਨੇ ਜੀ, ਜਿਨ੍ਹਾਂ ਦੀ ਰਾਸ਼ਟਰੀ ਖੇਡ ਦਿਵਸ ਜਯੰਤੀ 'ਤੇ ਮਨਾਇਆ ਜਾਂਦਾ ਜੀ।

ਸਾਡੇ ਸਰੋਤਿਆਂ ਨੂੰ ਜੀਕੇ ਦਾ ਵੀ ਇੱਕ ਸਵਾਲ ਪੁੱਛ ਲਈਏ। ਪੰਜਾਬ ਦੀ ਪਹਿਲੀ ਰਾਜਧਾਨੀ ਕਿਹੜੀ ਸੀ ਜੀ? ਵੰਡ ਤੋਂ ਪਹਿਲਾਂ ਪੰਜਾਬ ਦੀ ਪਹਿਲੀ ਰਾਜਧਾਨੀ ਕਿਹੜੀ ਸੀ?

ਜੀ, ਸਾਨੂੰ ਇਸ ਦਾ ਜਵਾਬ ਹੈ ਜੋ ਸੁਖਮਨਪ੍ਰੀਤ ਕੌਰ, ਕਰਮਪ੍ਰੀਤ ਕੌਰ ਬੁਰਜ ਸਿੰਧਵਾਂ ਪਿੰਡ ਤੋਂ ਦੇ ਰਹੇ ਨੇ। ਉਹਨਾਂ ਨੇ ਦੱਸਿਆ ਹੈ ਜੀ ਕਿ ਲਾਹੌਰ ਜੋ ਰਾਜਧਾਨੀ ਸੀ ਪੰਜਾਬ ਦੀ, ਸਭ ਤੋਂ ਵੰਡ ਤੋਂ ਪਹਿਲਾਂ ਸੀ ਜੀ ਜੋ। ਅਗਲਾ ਸਵਾਲ ਹੈ ਜੀ ਸਾਡਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਜੀ? ਇੱਕ ਵਾਰ ਫਿਰ ਧਿਆਨ ਨਾਲ ਸੁਣ ਲਓ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਜੀ?

ਬੂਟਾ ਸਿੰਘ ਜੀ ਬਠਿੰਡਾ ਤੋਂ ਸਾਨੂੰ ਇਸ ਸਵਾਲ ਦਾ ਜਵਾਬ ਦੇ ਰਹੇ ਨੇ ਜੀ। ਉਹਨਾਂ ਨੇ ਕਿਹਾ ਜੀ 15 ਭਗਤਾਂ ਦੀ ਬਾਣੀ ਜੋ ਦਰਜਾ, ਬਿਲਕੁਲ ਸਵਾਲ ਹੈ ਜੋ ਜਵਾਬ ਹੈ ਸਹੀ ਹੈ ਜੀ ਉਹਨਾਂ ਦਾ। ਅਗਲਾ ਸਵਾਲ ਹੈ ਜੀ ਸਾਡਾ, ਮਹਿਲਾ T20 ਏਸ਼ੀਆ ਕੱਪ ਦਾ ਪਹਿਲਾ ਮੈਚ ਕਿਹੜੀਆਂ ਦੋ ਟੀਮਾਂ ਵਿਚਕਾਰ ਖੇਡਿਆ ਹੈ ਜੀ?

ਜੀ, ਇਸ ਸਵਾਲ ਦਾ ਸਾਨੂੰ ਸਹੀ ਜਵਾਬ ਦੇ ਦਿੱਤਾ ਹੈ ਜੀ ਧਿਆਨ ਚੰਦ ਹੋਰਾਂ ਨੇ। ਉਹ ਸਾਨੂੰ ਸਹੀ ਜਵਾਬ ਦਿੰਦੇ ਨੇ ਇਸ ਦਾ, ਇੰਡੀਆ ਅਤੇ ਥਾਈਲੈਂਡ ਵਿਚਕਾਰ ਜੋ ਇਹ ਮੈਚ ਹੈ ਖੇਡਿਆ ਗਿਆ ਜੀ। ਅਗਲਾ ਸਵਾਲ ਹੈ ਜੀ ਸਾਡਾ, ਕਾਨਲਾਓ ਜਵਾਲਾਮੁਖੀ ਜੋ ਕਿ ਹਾਲ ਹੀ ਖਬਰਾਂ ਵਿੱਚ ਰਿਹਾ ਹੈ ਕਿਸ ਦੇਸ਼ ਵਿੱਚ ਸਥਿਤ ਹੈ ਜੀ? ਕਾਨਲਾਓ ਜਵਾਲਾਮੁਖੀ ਜੋ ਕਿ ਹਾਲ ਹੀ ਖਬਰਾਂ ਦੇ ਵਿੱਚ ਆਪਾਂ ਸੁਣਿਆ ਹੋਵੇਗਾ, ਕਿਸ ਦੇਸ਼ ਵਿੱਚ ਸਥਿਤ ਹੈ ਜੀ ਉਹ?

ਜੀ ਸਾਨੂੰ ਇਸ ਦਾ ਸਹੀ ਜਵਾਬ ਗੁਰਮਿੰਦਰ ਸਿੰਘ ਹੋਰਾਂ ਨੇ ਬਠਿੰਡੇ ਤੋਂ ਨੇ ਜੀ, ਇਹ ਉਹਨਾਂ ਨੇ ਇਸ ਸਵਾਲ ਦਾ ਜਵਾਬ ਦੇ ਦਿੱਤਾ ਹੈ ਜੀ। ਫਿਲੀਪੀਨਸ ਉਹਨਾਂ ਨੇ ਕਿਹਾ ਹੈ ਜੀ, ਇਹ ਜਵਾਬ ਹੈ ਜੋ ਉਹਨਾਂ ਦਾ ਬਿਲਕੁਲ ਸਹੀ ਹੈ ਜੀ। ਕਾਨਲਾਓ ਜਵਾਲਾਮੁਖੀ ਹੈ ਜੀ, ਫਿਲੀਪੀਨਸ ਦੇ ਵਿੱਚ ਸਥਿਤ ਹੈ ਜੀ। ਸਾਨੂੰ ਹੋਰ ਵੀ ਬਹੁਤ ਸਾਰੇ ਮੈਸੇਜ ਆ ਰਹੇ ਨੇ, ਜੈਵੀ, ਸਿਮਰਨ, ਕੋਮਲ, ਸਰਫਰਾਜ, ਆਤਿਫ ਅਤੇ ਪ੍ਰੀਤਨਗਰ ਤੋਂ ਵੀ ਸਾਡੇ ਨਾਲ ਸਾਡੇ ਸਰੋਤੇ ਜੁੜ ਚੁੱਕੇ ਨੇ, ਪਿਰਤਪਾਲ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ,

ਨਾਲ ਹੀ ਤੁਹਾਨੂੰ ਅਸੀਂ ਅਗਲਾ ਸਵਾਲ ਵੀ ਪੁੱਛ ਲੈਂਦੇ ਹਾਂ। ਅਮਰੀਕਾ ਦੇ ਪ੍ਰਸਿੱਧ ਕੋਚ ਡੌਨ ਨੈਲਸਨ, ਜਿਨ੍ਹਾਂ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ, ਕਿਸ ਖੇਡ ਨਾਲ ਸੰਬੰਧਿਤ ਸਨ ਜੀ ਉਹ? ਅਮਰੀਕਾ ਦੇ ਪ੍ਰਸਿੱਧ ਕੋਚ ਡੌਨ ਨੈਲਸਨ, ਜਿਨ੍ਹਾਂ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ, ਕਿਸ ਖੇਡ ਨਾਲ ਉਹ ਸੰਬੰਧਿਤ ਰੱਖਦੇ ਸੀ ਨੇ ਜੀ?

ਜੀ ਸਾਨੂੰ ਇਸ ਦਾ ਜਵਾਬ ਜਸਵਿੰਦਰ ਸਿੰਘ ਕੋਹਰਵਾਲਾ ਤੋਂ ਉਹਨਾਂ ਨੇ ਦੱਸ ਦਿੱਤਾ ਹੈ ਜੀ। ਉਹ ਬਾਸਕਟਬਾਲ ਉਹਨਾਂ ਨੇ ਜਵਾਬ ਦਿੱਤਾ ਹੈ ਜੀ, ਇਹ ਬਿਲਕੁਲ ਸਹੀ ਹੈ ਜੀ ਉਹਨਾਂ ਦਾ ਜਵਾਬ ਜਸਵਿੰਦਰ ਸਿੰਘ ਕੋਹਰਵਾਲਾ ਤੋਂ ਇਹਨੇ ਜੀ। ਉਹਨਾਂ ਨੂੰ ਅਸੀਂ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ। ਸਾਡਾ ਅਗਲਾ ਸਵਾਲ ਹੈ ਜੀ, ਹਰੀਕੇ ਵਿਖੇ ਕਿਹੜੇ ਦੋ ਦਰਿਆਵਾਂ ਦਾ ਸੁਮੇਲ ਹੁੰਦਾ ਹੈ ਜੀ?

ਜੀ ਬਹੁਤ ਸਾਰੇ ਮੈਸੇਜ ਸਾਨੂੰ ਆ ਰਹੇ ਨੇ ਜੀ, ਪਰ ਇਸਦਾ ਜੋ ਸਹੀ ਜਵਾਬ ਹੈ ਸਾਨੂੰ ਸਭ ਤੋਂ ਪਹਿਲਾਂ ਦੇ ਦਿੱਤਾ ਹੈ ਜੀ ਸ਼ੁਭਦੀਪ ਸਾਗੂ ਨੇ ਜੀ। ਉਹ ਕਹਿੰਦੇ ਨੇ ਸਤਲੁਜ ਅਤੇ ਬਿਆਸ ਦਾ ਜੋ ਸੁਮੇਲ ਹੈ ਦੋ ਦਰਿਆਵਾਂ ਦਾ, ਉਹ ਹਰੀਕੇ ਪੱਤਣ ਵਿਖੇ ਹੁੰਦਾ ਹੈ ਜੀ।

ਜੀ ਸਾਡੇ ਸਰੋਤਿਆਂ ਨੂੰ ਅਸੀਂ ਅਗਲਾ ਸਵਾਲ ਵੀ ਪੁੱਛ ਲਈਏ, ਕਿਸੇ ਪੰਚਾਇਤ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ ਜੀ? ਇੱਕ ਵਾਰ ਫਿਰ ਤੁਹਾਨੂੰ ਇਸ ਸਵਾਲ ਦੁਹਰਾ ਦਈਏ, ਕਿਸੇ ਪੰਚਾਇਤ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ ਜੀ?

0: ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ। ਆਪਾਂ ਸੁਣਦੇ ਹਾਂ ਕੁਝ ਸੰਦੇਸ਼।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 2 ਸਤੰਬਰ, ਦਿਨ ਬੁੱਧਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਅਤੇ ਵਿਸ਼ਾ ਹੋਵੇਗਾ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ ਦਾ ਭਾਗ 2।

0: ਸ਼ੀਸ਼ਾ ਤੈਨੂੰ ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਮਾੜੀ ਸੋਹਣੀ ਤੂੰ
1: ਜੀ। ਸਾਡੇ ਸਰੋਤਿਆਂ ਤੋਂ ਕਰੰਟ ਅਫੇਅਰ ਦੇ ਨਾਲ ਨਾਲ ਪੰਜਾਬ ਜੀਕੇ ਦਾ ਵੀ ਇੱਕ ਸਵਾਲ ਪੁੱਛ ਲਈਏ, ਪੰਜਾਬ ਦੀਆਂ ਚੋਣਾਂ ਦੀ ਜ਼ਿੰਮੇਵਾਰੀ ਕਿਹੜੀ ਸੰਸਥਾ ਦੇ ਸਿਰ ਹੁੰਦੀ ਹੈ ਜੀ? ਪੰਜਾਬ ਦੀਆਂ ਚੋਣਾਂ ਦੀ ਜ਼ਿੰਮੇਵਾਰੀ ਕਿਹੜੀ ਸੰਸਥਾ ਦੇ ਸਿਰ ਹੁੰਦੀ?

ਇਸ ਸਵਾਲ ਦਾ ਜਵਾਬ ਮਨਪ੍ਰੀਤ ਸਿੰਘ ਨੇ ਸਾਨੂੰ ਦੇ ਦਿੱਤਾ ਹੈ ਜੀ। ਉਹ ਕਹਿੰਦੇ ਨੇ ਕਿ ਰਾਜ ਚੋਣ ਕਮਿਸ਼ਨ ਜੋ ਸੰਸਥਾ ਪੰਚਾਇਤ ਦੀਆਂ ਚੋਣਾਂ ਦੀ ਜ਼ਿੰਮੇਵਾਰੀ ਦੀ ਸੰਸਥਾ ਹੁੰਦੀ ਹੈ, ਉਹ ਜਿਹੜੀ ਜ਼ਿੰਮੇਵਾਰੀ ਹੈ ਉਹ ਰਾਜ ਚੋਣ ਕਮਿਸ਼ਨ ਦੇ ਸਿਰ ਹੁੰਦੀ ਹੈ ਜੀ।

ਜੀ ਬਹੁਤ ਹੀ ਜਲਦੀ ਨਾਲ ਸਾਨੂੰ ਇਸ ਦਾ ਜਵਾਬ ਦੇ ਦਿੱਤਾ ਹੈ ਜੀ। ਪਿੰਡ ਮਹਿਮਾ ਸਵਾਈ ਤੋਂ ਗਗਨਦੀਪ ਕੌਰ ਸਾਨੂੰ ਇਸ ਦਾ ਜਵਾਬ ਦੇ ਰਹੇ ਨੇ। ਬਾਬਾ ਆਲਾ ਸਿੰਘ ਉਹਨਾਂ ਨੇ ਪਟਿਆਲਾ ਰਿਆਸਤ ਦੀ ਸਥਾਪਨਾ ਕੀਤੀ ਸੀ ਜੀ।

ਜੀ, ਖੇਡਾਂ ਵਤਨ ਪੰਜਾਬ ਦੀਆਂ ਸਾਲ 2026 ਦੀ ਸ਼ੁਰੂਆਤ ਕਿੱਥੇ ਕੀਤੀ ਜਾਵੇਗੀ ਜੀ? ਜੋ ਪੰਜਾਬ ਦੇ ਵਿੱਚ ਹੁਣ ਇਸ ਟਾਈਮ ਖੇਡਾਂ ਸ਼ੁਰੂ ਹੋਣਗੀਆਂ ਨੇ ਜੀ, ਖੇਡਾਂ ਵਤਨ ਪੰਜਾਬ ਦੀਆਂ ਸਾਲ 2026 ਦੀ ਸ਼ੁਰੂਆਤ ਕਿੱਥੋਂ ਕੀਤੀ ਜਾਵੇਗੀ ਜੀ?

ਜੀ, ਇਸ ਸਵਾਲ ਦਾ ਜਵਾਬ ਹੈ ਜੋ ਸਾਨੂੰ ਗੋਲਡੀ ਵੀਰਪਾਲ ਉਹ ਦੇ ਰਹੇ ਨੇ ਜੀ। ਕਹਿੰਦੇ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਵਿੱਚ ਇਹ ਖੇਡਾਂ ਜੋ ਸ਼ੁਰੂਆਤ ਹੋਵੇਗੀ ਜੀ,

ਇਸ ਸਵਾਲ ਦਾ ਸਹੀ ਜਵਾਬ ਸਾਨੂੰ ਦੇ ਰਹੇ ਨੇ ਮਨਪ੍ਰੀਤ ਕੌਰ ਸ਼ਕਤੀ ਵਿਹਾਰ ਬਠਿੰਡਾ ਤੋਂ ਜੀ। ਉਹ ਸਾਨੂੰ ਦੱਸ ਰਹੇ ਨੇ ਕਿ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਦੇ ਜਨਮਦਿਨ ਦੀ ਯਾਦ ਦੇ ਵਿੱਚ ਅਧਿਆਪਕ ਦਿਵਸ ਜੋ ਮਨਾਇਆ ਜਾਂਦਾ ਹੈ ਜੀ, ਅਤੇ ਸਾਡੇ ਸਰੋਤਿਆਂ ਨੂੰ ਅਸੀਂ ਇੱਕ ਵਾਰ ਸਾਡੇ ਜੋ ਸਵਾਲ ਸੀ ਉਹਨਾਂ ਨੂੰ ਇੱਕ ਵਾਰ ਦੁਹਰਾ ਦੇਈਏ। ਪਹਿਲਾ ਸਵਾਲ ਅਸੀਂ ਪੁੱਛਿਆ ਸੀਗਾ ਜੀ, SGPC ਦੀ ਪਹਿਲੀ ਮਹਿਲਾ ਮੁਖੀ ਬੀਬੀ ਜੰਗੀਰ ਕੌਰ ਸੀਗੀ ਜੀ, ਪੰਜਾਬ ਦੀ ਪਹਿਲੀ ਰਾਜਧਾਨੀ ਲਾਹੌਰ ਵੰਡ ਤੋਂ ਪਹਿਲਾਂ ਸੀ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਹੈ ਜੋ ਦਰਜ ਹੈ ਜੀ। ਪੰਚਾਇਤ ਦੀਆਂ ਚੋਣਾਂ ਦੀ ਜ਼ਿੰਮੇਵਾਰੀ ਰਾਜ ਚੋਣ ਕਮਿਸ਼ਨ ਦੇ ਸਿਰ ਹੁੰਦੀ ਹੈ ਜੀ। ਪੰਜਾਬ ਦੀ ਪਟਿਆਲਾ ਰਿਆਸਤ ਦੀ ਸਥਾਪਨਾ ਬਾਬਾ ਆਲਾ ਸਿੰਘ ਨੇ ਕੀਤੀ ਸੀ, ਅਤੇ 2027 ਵਿੱਚ ਫੀਫਾ ਵੂਮੈਨਸ ਵਰਲਡ ਕੱਪ ਦੀ ਮੇਜ਼ਬਾਨੀ ਬ੍ਰਾਜ਼ੀਲ ਦੇਸ਼ ਕਰੇਗਾ ਜੀ। 2026 ਵਿੱਚ ਭਾਰਤ ਦਾ ਸਭ ਤੋਂ ਜ਼ਿਆਦਾ ਖੰਡ ਪੈਦਾ ਕਰਨ ਵਾਲਾ ਸੂਬਾ ਮਹਾਰਾਸ਼ਟਰ ਹੈ ਜੀ। 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮੇਜਰ ਧਿਆਨ ਚੰਦ ਦੀ ਜਯੰਤੀ 'ਤੇ ਮਨਾਇਆ ਜਾਂਦਾ ਹੈ ਜੀ। ਮਹਿਲਾ T20 ਏਸ਼ੀਆ ਕੱਪ ਦਾ ਪਹਿਲਾ ਮੈਚ ਇੰਡੀਆ ਅਤੇ ਥਾਈਲੈਂਡ ਵਿਚਕਾਰ ਖੇਡਿਆ ਗਿਆ ਹੈ ਜੀ। ਕਾਨਲਾਓ ਜਵਾਲਾਮੁਖੀ ਜੋ ਕਿ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਅਸੀਂ, ਇਹ ਫਿਲੀਪਾਈਨਸ ਦੇਸ਼ ਦੇ ਵਿੱਚ ਸਥਿਤ ਹੈ ਜੀ। ਅਮਰੀਕਾ ਦੇ ਪ੍ਰਸਿੱਧ ਕੋਚ ਡੌਨ ਨੈਲਸਨ ਬਾਸਕਟਬਾਲ ਖੇਡ ਨਾਲ ਸੰਬੰਧ ਰੱਖਦੇ ਨੇ ਜੀ। ਹਰੀਕੇ ਵਿਖੇ ਸਤਲੁਜ ਅਤੇ ਬਿਆਸ ਦਾ ਸੁਮੇਲ ਹੁੰਦਾ ਹੈ ਜੀ। ਅਸੀਂ ਸਾਡੇ ਸਰੋਤਿਆਂ ਨੂੰ ਇਹ ਵੀ ਪੁੱਛਣਾ ਚਾਹੁੰਦੇ ਸੀ, ਫਿਲੀਪੀਨਸ ਦੀ ਰਾਜਧਾਨੀ ਮਨੀਲਾ ਹੈ ਜੀ, ਕਿਸੇ ਪੰਚਾਇਤ ਦੀ ਸਭ ਤੋਂ ਛੋਟੀ ਇਕਾਈ ਗ੍ਰਾਮ ਪੰਚਾਇਤ ਹੁੰਦੀ ਹੈ ਜੀ। ਖੇਡਾਂ ਵਤਨ ਪੰਜਾਬ ਦੀਆਂ ਸਾਲ 2026 ਦੀ ਸ਼ੁਰੂਆਤ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕੀਤੀ ਜਾਵੇਗੀ। 5 ਸਤੰਬਰ ਨੂੰ ਅਧਿਆਪਕ ਦਿਵਸ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਦੇ ਜਨਮਦਿਨ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਜੀ। ਅਸੀਂ ਤੁਹਾਡੇ ਲਈ ਅਗਲੇ ਮੰਗਲਵਾਰ ਫਿਰ ਹੈਲੋਜੀਨੀਅਸ ਦੇ ਪ੍ਰੋਗਰਾਮ ਵਿੱਚ ਤੁਹਾਡੇ ਲਈ ਸਵਾਲ ਲੈ ਕੇ ਹਾਜ਼ਰ ਹੋਵਾਂਗੇ, ਅਤੇ ਇਸ ਦੇ ਨਾਲ ਹੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮੈਂ ਸੁਰਿੰਦਰ ਸਿੰਘ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ, ਪੇਸ਼ਕਰਤਾ ਹਨ ਸੁਰਿੰਦਰ ਸਿੰਘ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੈ 7:48 ਤੇ ਹੁਣ ਵੇਲਾ ਹੋ ਰਿਹਾ ਸਰੋਤਿਆਂ ਦੇ ਮਨਪਸੰਦ ਗੀਤਾਂ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਅਦਬ ਭਰੀ ਨਮਸਕਾਰ। ਮੈਂ ਜਸਵਿੰਦਰ ਕੌਰ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ। ਪਰ ਸਰੋਤਿਓ, ਤੁਹਾਡੀ ਸ਼ਿਰਕਤ ਤੋਂ ਬਿਨਾਂ ਪ੍ਰੋਗਰਾਮ ਸ਼ਾਮ ਸੁਹਾਨੀ ਕੁਝ ਅਧੂਰਾ ਹੈ। ਸੋ ਇਸ ਵਿੱਚ ਇਸ ਪ੍ਰੋਗਰਾਮ ਨੂੰ ਸੰਪੂਰਨਤਾ ਦੇਣ ਦੇ ਲਈ ਤੁਸੀਂ ਡਾਇਲ ਕਰਨਾ ਹੈ 0164 ਤੇ 2240 3031। ਸ਼ਾਮਿਲ ਹੋ ਜਾਣਾ ਹੈ ਇਸ ਪ੍ਰੋਗਰਾਮ ਦੇ ਵਿੱਚ, ਦੱਸਣੀ ਹੈ ਆਪਣੀ ਫਰਮਾਇਸ਼ ਤੇ ਕਰਾਂਗੇ ਨਾਲ ਨਾਲ ਦਿਲ ਦੀਆਂ ਗੱਲਾਂ। ਇਸ ਪ੍ਰੋਗਰਾਮ ਦਾ ਹਿੱਸਾ ਬਣੋ ਤੇ ਇਸ ਆਪਣੀ ਪਸੰਦ ਦੇ ਗੀਤ ਸੁਣੋ। ਤੁਹਾਡੀ ਫੋਨ ਕਾਲ ਦੀ ਉਡੀਕ ਦੇ ਵਿੱਚ ਤੇ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਸੁਣਦੇ ਹਾਂ ਇਹ ਗੀਤ।

0: ਹਾਂਜੀ, ਪ੍ਰੋਗਰਾਮ ਚੱਲ ਰਿਹਾ ਹੈ ਸ਼ਾਮ ਸੁਹਾਨੀ, ਤੇ ਸਾਡੇ ਨਾਲ ਜੁੜੇ ਨੇ ਇੱਕ ਸਰੋਤਾ, ਗੱਲ ਕਰਦੇ ਹਾਂ।
1: ਹੈਲੋ
2: ਜਸਵਿੰਦਰ ਕੌਰ ਬੇਟਾ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭਾਈ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ

0: जी
1: ਮੈਂ ਤਾਂ ਭਾਈ ਬਲਾਕੀ ਪੱਤੀ ਪਿੰਡ ਮੌੜ ਕੁਰਦ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ ਬੋਲਦਾ ਭਾਈ।
0: ਜਗਜੀਤ ਮੱਟੂ ਜੀ, ਤੁਹਾਡਾ ਸਵਾਗਤ ਹੈ ਜੀ ਸ਼ਾਮ ਸੁਹਾਣੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਤੁਸੀਂ ਕਾਲ ਲਗਾਈ।
1: ਧੰਨਵਾਦ ਭਾਈ।
0: ਗੀਤ
1: ਬਾਬਾ
0: ਦੱਸੋ ਜੀ,
1: ਨਾਨਕ
0: ਫਿਰ ਕਿਹੜਾ ਸੁਣਨਾ ਹੈ ਤੁਸੀਂ?
1: ਦੱਸ ਦਿਆ ਭਾਈ, ਬਾਬਾ ਨਾਨਕ ਸਿੰਘ ਚੜ੍ਹਦੀ ਕਲਾ 'ਚ ਰੱਖੇ ਭਾਈ, ਤੇ ਗੀਤ ਸੁਣਾ ਦਿਓ ਭਾਈ। ਲੋਕ ਕਥਾਵਾਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਨਕ ਦਾ ਰਾਂਝਾ ਭਾਈ।
0: ਹਾਂਜੀ ਜ਼ਰੂਰ ਸੁਣਾਵਾਂਗੇ ਜੀ ਤੁਹਾਡੀ ਪਸੰਦ।

0: ਰਾਂਝਾ ਭਾਈ।
1: ਹਾਂਜੀ ਜ਼ਰੂਰ ਸੁਣਾਵਾਂਗੇ ਤੁਹਾਡੀ ਪਸੰਦ ਆਏ ਗੀਤ। ਤੇ ਤੁਸੀਂ ਦੱਸੋ, ਤੁਸੀਂ ਕਿੰਨੇ ਦਿਨਾਂ ਬਾਅਦ ਫੋਨ ਲਗਾਇਆ ਗਏ?
0: ਮੇਰਾ ਭਾਈ 22 ਤਰੀਕ ਨੂੰ ਫੋਨ ਲੱਗਿਆ ਭਾਈ, ਦਿਨ ਐਤਵਾਰ ਸੀ, 7:13 ਤੇ ਭਾਈ।
1: ਠੀਕ ਹੈ ਜੀ, ਵਧੀਆ ਗੱਲ ਹੈ। ਹਾਂ, ਆਪਣੇ ਨਵੇਂ ਸਰੋਤਿਆਂ ਨੂੰ ਵੀ ਥੋੜਾ ਆਪਾਂ ਨੂੰ ਟਾਈਮ ਦੇਣਾ ਚਾਹੀਦਾ ਹੈ, ਉਹਨਾਂ ਨੂੰ
0: ਭਾਈ
1: ਵੀ ਗੱਲਬਾਤ
0: ਤੁਸੀਂ ਨਾ
1: ਕਰਨ ਦਾ
0: ਭਾਈ,
1: ਮੌਕਾ ਮਿਲਣਾ ਚਾਹੀਦਾ। ਵਧੀਆ,
0: ਹਾਂ
1: ਤੁਸੀਂ 22 ਦਿਨ ਬਾਅਦ ਲਾਇਆ ਤੇ ਕੋਸ਼ਿਸ਼ ਕਰਿਓ ਤੇ ਹੁਣ ਵੀ ਤੁਸੀਂ ਇੰਨਾ ਟਾਈਮ ਥੋੜਾ ਜਿਹਾ ਰੱਖਿਓ
0: ਬਸ
1: ਧਿਆਨ।
0: ਮਹੀਨਾ ਕਰ ਲਾਂਗੇ ਭਾਈ, ਮਹੀਨਾ ਕਰ ਲਾਂਗੇ, ਬੇਫਿਕਰ
1: ਹਾਂਜੀ
0: ਹੋ ਤੁਸੀਂ।
1: ਜ਼ਰੂਰ ਜੀ ਜ਼ਰੂਰ, ਹਾਂ, ਤਾਂ ਕਿ ਸਾਡੇ ਦੂਜੇ ਸਰੋਤੇ ਸਾਡੇ ਨਾਲ ਸ਼ਿਕਾਇਤ ਨਾ ਕਰਨ ਕਿ ਉਹਨਾਂ ਦਾ ਫੋਨ ਨਹੀਂ ਲੱਗਦਾ।
0: ਮੇਰਾ ਮੇਰਾ ਗੀਤ ਘੱਟ ਸੁਣਾ ਦਿਓ ਤੁਸੀਂ ਗੱਲ ਫਿਰ, ਤੁਸੀਂ ਬੜਾ ਵਧੀਆ ਕਰਿਆ ਭਾਈ, ਰੋਜ਼ ਰੋਜ਼ ਉਹ ਮਹਿੰਦਰੀ ਆਈ ਜਾਂਦਾ, ਬੜਾ ਵਧੀਆ ਕਰਿਆ ਭਾਈ, ਬੜਾ ਵਧੀਆ ਲੋਕ ਲਾ ਲੱਗਦਾ।
1: ਹਾਂਜੀ
0: ਹੁਣ
1: ਸਰ,
0: ਕੋਈ ਕੋਈ ਧੀ ਲਾਉਂਦੀ ਹੋਊਗੀ, ਭੈਣ ਲਾਉਂਦੀ ਹੋਊਗੀ, ਬੱਚਾ ਲਾਉਂਦਾ, ਕੋਈ ਬਜ਼ੁਰਗ ਲਾਉਂਦਾ, ਭੱਜ ਭੱਜ ਦੀਆਂ ਆਵਾਜ਼ਾਂ ਸੁਣਦੇ ਹਾਂ ਭਾਈ ਅਸੀਂ।
1: ਹਾਂਜੀ ਵੀਰ ਜੀ, ਹਾਂਜੀ, ਚਲੋ ਫਿਰ ਤੁਹਾਡੀ ਪਸੰਦ ਦਾ ਸੁਣੀਏ ਗੀਤ।
0: ਤੇ ਭਾਈ ਇੱਕ ਮਿੰਟ ਕਹੋ ਭਾਈ, ਤੁਹਾਡੇ ਪ੍ਰੋਗਰਾਮਾਂ ਬਾਰੇ ਵੀ ਮੈਂ ਥੋੜੀ ਗੱਲ ਕਰਦਾ ਭਾਈ, ਤੁਹਾਡੇ ਪ੍ਰੋਗਰਾਮ ਇੰਨੇ ਚੰਗੇ ਬੈਠਾ ਤੁਸੀਂ ਹੁਣ ਦਿੱਤਾ ਭਾਈ, ਆਹ ਪ੍ਰੋਗਰਾਮ ਬਾਈ ਕਰਕੇ ਗਿਆ ਪ੍ਰੋਗਰਾਮ, ਜਨਰਲ ਨੌਲੇਜ ਦੀਆਂ ਗੱਲਾਂ ਪੁੱਛਣਾ ਤੁਸੀਂ,
1: ਹਾਂਜੀ ਹਾਂਜੀ
0: ਭਾਈ ਸ਼ਰਮਾ ਜੀ ਕਰਦੇ ਆ ਤੇ ਆਪਣੇ ਰਜੌੜਾ ਸਾਹਿਬ ਕਰਦੇ ਆ, ਭੈਣ ਵਿਜੇ ਲਾਸੀ ਵੀ ਪੈਗਾਮ ਉਹ ਮਾਲਕਾ ਬਾਬਾ ਨਾਨਕ ਨੂੰ ਚੜ੍ਹਦੀ ਕਲਾ ਚ ਰੱਖੇ ਭਾਈ, ਪੈਗਾਮ ਇੰਨਾ ਸੋਹਣਾ ਹੁੰਦਾ ਉਹਦਾ, ਇੰਨਾ ਸੋਹਣਾ ਹੁੰਦਾ ਬਾਬਾ ਨਾਨਕ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ
1: ਸ਼ੁਕਰੀਆ ਜੀ,
0: ਤੁਸੀਂ।
1: ਸ਼ੁਕਰੀਆ ਜੀ, ਸ਼ੁਕਰੀਆ ਤੁਹਾਡੀ ਇੰਨੀ
0: ਹਾਂਜੀ
1: ਤਾਰੀਫ ਦੇ ਲਈ, ਸਾਡੇ ਕੋਲੇ ਝੋਲੀਆਂ ਘੱਟ ਗਈਆਂ ਨੇ ਤੁਹਾਡੀ ਤਾਰੀਫ ਨੂੰ।
0: ਧੰਨਵਾਦ ਭਾਈ, ਤੁਸੀਂ ਨਵੇਂ ਨਾਲ ਸਾਡੀਆਂ ਧੀਆਂ ਭੈਣਾਂ ਭਾਈ, ਤੁਹਾਨੂੰ ਬਾਬਾ ਨਾਨਕ ਚੜ੍ਹਦੀ ਕਲਾ ਚ ਰੱਖੇ, ਚੰਗਾ ਭਾਈ ਟਾਈਮ ਤੁਸੀਂ ਬਹੁਤ ਦਿੱਤਾ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
1: ਸ਼ੁਕਰੀਆ
0: ਦੁਆਰਾ
1: ਸ਼ੁਕਰੀਆ।
0: ਲਾਤਾ
1: ਚਲੋ ਸੁਣਦੇ ਫਿਰ ਤੁਹਾਡੀ ਪਸੰਦ ਹੈ ਗੀਤ।
0: ਸਲਾਹ ਦੇ ਬੇਟਾ, ਭੇਜ ਦੋ ਮੌੜ
1: ਠੀਕ
0: ਕਰ
1: ਹੈ
0: ਦੇ
1: ਜੀ,
0: ਬੇਟਾ, ਸਤਿ ਸ੍ਰੀ ਅਕਾਲ
1: ਓਕੇ
0: ਬੇਟਾ।
1: ਜੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 2 ਸਤੰਬਰ ਦਿਨ ਬੁੱਧਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਅਤੇ ਵਿਸ਼ਾ ਹੋਵੇਗਾ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ ਦਾ ਭਾਗ 2।

0: ਸ਼ੀਸ਼ਾ ਤੈਨੂੰ ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਰੀ ਸੋਹਣੀ ਤੂੰ
1: ਲਓ ਜੀ ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
2: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ ਤੇ ਤੂੰ ਵਾਇਰਲ ਨਾ ਹੋਣ ਦਾ।
1: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਵਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਸਟੂਡੀਓ ਦੀ ਘੜੀ ਦੇ ਸਮਾਂ ਹੋ ਰਿਹਾ ਜੀ 7:15, ਤੇ ਸਰੋਤੇ ਆਨੰਦ ਮਾਣ ਰਹੇ ਨੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਤੇ ਲੈਂਦੇ ਹਾਂ ਸਾਡੇ ਅਗਲੇ ਕਾਲਰ ਦੀ ਕਾਲ ਤੇ ਦੇਖਦੇ ਹਾਂ ਕੌਣ ਗੱਲ ਕਰਦੇ ਨੇ ਸਾਡੇ ਨਾਲ ਤੇ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
5: ਹਾਂਜੀ ਸੁੰਦਰ ਮੈਡਮ ਨਮਸਕਾਰ ਜੀ।
4: ਨਮਸਕਾਰ ਜੀ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ।
5: ਹਾਂ, ਮੈਂ ਪਹਿਲਾਂ ਤਾਂ ਆਪਣੇ ਸਾਰੇ ਸਟਾਫ ਨੂੰ, ਸਾਰੇ ਸਰੋਤਿਆਂ ਨੂੰ ਸੁਣਨ ਲਈ ਜਨਮ ਬੈਠੇ ਬਹੁਤ ਬਹੁਤ ਮੁਬਾਰਕਾਂ।
4: ਮੁਬਾਰਕਾਂ ਜੀ ਤੁਹਾਨੂੰ ਵੀ ਸਾਡੇ ਸਾਰੇ ਸਟਾਫ ਵੱਲੋਂ।
5: ਮੈਂ ਸੁਖਦੇਵ ਸਿੰਘ ਗਿੱਲ, ਨਾਲ ਮੇਰਾ ਪੋਤਾ ਜੀ ਹਰ ਸਿੰਘ ਗਿੱਲ, 4 ਸਾਲ ਦਾ ਜੀ, ਤੇ ਕੋਟਪੁਰਾ ਤੋਂ ਬੋਲਦੇ ਜੀ।
4: ਅੱਛਾ, ਕੋਟਕਪੂਰਾ ਤੋਂ ਗੱਲ ਕਰ ਰਹੇ ਹੋ, ਤੇ ਗੀਤ ਕਿਹੜਾ ਸੁਣਨੇ ਬਾਈ ਜੀ?
5: ਹਾਂ ਜੀ, ਤੱਕ ਫਿਲਮ ਹੈ ਜੀ, ਪੁਰਾਣੀ ਪੰਜਾਬੀ ਭੋਜਤੀ, ਉਹਦੇ ਚ ਗੀਤ ਹੈ ਰੱਖੀ ਗਿਆਸਾ ਜੀ ਵਾਚਾ, ਟੁੱਟੀਗੀ ਤੇ ਮੈਂ ਪਰਚਾਵਾਂ।
4: ਠੀਕ ਹੈ, ਜ਼ਰੂਰ ਤੁਹਾਡੀ ਪਸੰਦ ਆਏ ਗੀਤ ਤੁਹਾਨੂੰ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਦੱਸੋ ਤੁਹਾਡਾ ਇਹ ਜਿਹੜੀ ਕਾਲ ਲੱਗੀ ਹੈ ਕਿੰਨੇ ਚਿਰ ਬਾਅਦ ਲੱਗੀ ਹੈ?
5: ਮੇਰਾ ਜੀ 15 ਅਗਸਤ ਨੂੰ ਜਿਮੀ ਸੱਚ ਜੀ ਨਾਲ ਗੱਲ ਹੋਈ ਸੀ, ਉਹਦੇ ਕਹਿੰਦਾ ਸੀ ਵੀ ਧਰਮ ਗੀਤ ਸੁਣਨਾ, ਉਹਦੇ ਮੈਂ ਪੰਜਾਬੀ ਫਿਲਮ ਆਸਰਾ ਪਿਆਰ ਦਾ ਗੀਤ ਸੁਣਿਆ ਸੀਗਾ ਜੀ, ਮੇਰਾ ਵਾਅਦਾ ਰਹਿ ਗਿਆ।
4: ਠੀਕ ਹੈ ਜੀ,
5: ਅਸੀਂ ਤਾਂ ਪੁਰਾਣੇ ਹਾਂ ਜੀ, ਅਸੀਂ ਤਾਂ ਪਹਿਲਾਂ 15 ਦਿਨ ਬਾਅਦ ਸ਼ੁਰੂ ਕਰਦੇ ਨੇ।
4: ਵਧੀਆ ਜੀ, ਸਾਡੇ ਸਰੋਤੇ ਆਪ ਹੀ ਸਿਆਣੇ ਨੇ ਜਿਹੜੇ 15 ਦਿਨਾਂ ਬਾਅਦ, 22 ਦਿਨ ਬਾਅਦ ਜਾਂ ਫਿਰ ਮਹੀਨੇ ਬਾਅਦ ਸਾਨੂੰ ਕਾਲ
5: ਲਾਉਂਦੇ
4: ਆ। ਵਧੀਆ ਗੱਲ ਹੈ ਜੀ, ਕਿਉਂਕਿ ਬਾਕੀਆਂ ਨੂੰ ਵੀ ਸਮਾਂ ਮਿਲਣਾ ਚਾਹੀਦਾ, ਸਾਡੇ ਸਰੋਤਿਆਂ ਦੀ ਅਕਸਰ ਸਾਨੂੰ ਸ਼ਿਕਾਇਤ ਰਹਿੰਦੀ ਹੈ। ਹਾਂਜੀ, 20 ਦਿਨ ਹੋ ਜਾਂਦੇ ਆ। ਨਹੀਂ ਨਹੀਂ, ਵਧੀਆ ਗੱਲ ਹੈ ਜੀ, ਇੰਨਾ ਟਾਈਮ ਵਕਫਾ ਪਾਉਣਾ ਚਾਹੀਦਾ, ਦੂਜਿਆਂ ਦੀ ਪਸੰਦ ਵੀ ਆਪਾਂ ਨੂੰ ਸੁਣਨੀ
5: ਚਾਹੀਦੀ ਹੈ।
4: ਹਾਂਜੀ, ਤੁਹਾਡੀ ਪਸੰਦ ਦਾ ਗੀਤ ਅਸੀਂ ਤੁਹਾਨੂੰ ਸੁਣਾਉਣ ਲੱਗੇ, ਸੁਣੋ ਆਪਣੇ ਰੇਡੀਓ। ਠੀਕ ਹੈ ਜੀ, ਓਕੇ।

0: ਹਾਂਜੀ ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ। ਸਾਡੇ ਨਾਲ ਇੱਕ ਹੋਰ ਸਾਡੇ ਕਾਲਰ ਹੈ ਜਿਹੜੇ ਜੁੜ ਚੁੱਕੇ ਹੈਗੇ ਆਪਣੀ ਗੀਤ ਅਤੇ ਆਪਣੀ ਫਰਮਾਇਸ਼ ਨੂੰ ਲੈ ਕੇ। ਗੱਲ ਕਰਦੇ ਹਾਂ ਸਾਡੇ ਅਗਲੇ ਸਰੋਤਾ ਦੇ ਨਾਲ।
1: ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
1: ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
1: ਹੈਲੋ
2: ਹੈਲੋ ਹੈਲੋ
0: ਹੈਲੋ
2: ਹੈਲੋ
0: ਤਕਨੀਕੀ ਖਰਾਬੀ ਕਰਕੇ ਸਾਡੇ ਸਰੋਤੇ ਦੇ ਨਾਲ।
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਤਾਂ ਅਸੀਂ ਉਹਨਾਂ ਦੀ ਪਸੰਦ ਦਾ ਇਹ ਗੀਤ ਹੈ ਜਿਹੜਾ ਪਲੇ ਕਰਨ ਲੱਗਿਆ, ਸੁਣਾਉਣ ਲੱਗਿਆ।
2: ਹੈਲੋ ਹੈਲੋ ਹੈਲੋ
3: ਆਵਾਜ਼ ਨਹੀਂ, ਕੀ ਨਹੀਂ ਹੋਇਆ? ਚਲਾਤਾ ਗਾਣਾ।
2: ਹੈਲੋ,
4: ਲਓ ਜੀ ਨਜ਼ਮ ਸੁਣੋ। ਰਮਤਾ ਅਫਰੀਕਾ ਵਿੱਚ,
2: ਹਾਂਜੀ।
4: ਮੈਂ ਦੁਨੀਆ ਵੇਖਣ ਤੁਰ ਪਿਆ ਕਰ ਹੀਲਾ ਚਾਰਾ।

0: ਬਿਕੀਨੀਆਂ ਮੈਂ ਗਿਆ ਜਗੰਡੇ ਨਕਰੂ ਕਸੂਮੂ ਜਿੰਜਾ ਫਿਰ ਡਿੱਠਾ ਕੰਪਾਲਾ ਜੋ ਵਸਿਆ ਸੱਤਾਂ ਪਹਾੜੀਆਂ ਤੇ ਸ਼ਹਿਰ ਨਰਾਲਾ ਉਥੇ ਡੀ ਲਾਈਟ ਬਾਰ ਵਿਚ ਮੈਂ ਪੀਣ ਬਹਿ ਗਿਆ ਪਹਿਲਾ ਸੀ ਫੜਿਆ ਪੈਗ ਉਹ ਵੀ ਹੱਥ ਵਿਚ ਰਹਿ ਗਿਆ ਜਦ ਸਾਵੇ ਬੈਠੀ ਹਬਸ਼ਣ ਨਾਲੇ ਆਖੇ ਆਪਣੀ ਲੜ ਗਈ ਮੈਨੂੰ ਵੇਂਦੇ ਸਾਰੋ ਸਾਹਮਣੇ ਮੇਰੇ ਆਣ ਕੇ ਖੜ ਗਈ ਕੰਪਾਲਾ ਸ਼ਹਿਰ ਦੀ ਉਹ ਸੀ ਇਕ ਹੀਰ ਸਲੇਟੀ ਪਰ ਡੀਲ ਦਾ।
1: ਹਾਂਜੀ ਸਰੋਤਿਓ, ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 7:25:37, ਅਤੇ ਇਸ ਦੇ ਨਾਲ ਹੀ ਸਾਡੇ ਇੱਕ ਨਵਾਂ ਸਰੋਤਾ ਜਿਹੜੇ ਸਾਡੇ ਨਾਲ ਜੁੜ ਚੁੱਕਿਆ, ਸੁਣਦੇ ਹਾਂ ਉਹਨਾਂ ਦੀ ਫਰਮਾਇਸ਼ ਅਤੇ ਉਹਨਾਂ ਦੀ ਫਰਮਾਇਸ਼ ਦੇ ਗੀਤ। ਹੈਲੋ
2: ਹੈਲੋ
3: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਬਾਈ ਜੀ?
3: ਮੈਡਮ ਜੀ ਸੋਹਣ ਰਾਮ ਬੋਲਦਾ ਜੀ, ਪਿੰਡ ਬਾਬਾ ਵਾਲੀ ਮਲਕੋ ਤੋਂ ਜੀ।
2: ਸੋਹਣ ਰਾਮ, ਇੱਕ ਨਵਾਂ ਨਾਮ ਸੁਣਿਆ ਅੱਜ ਅਸੀਂ ਸਾਡੇ ਰੇਡੀਓ ਸਟੇਸ਼ਨ ਤੇ।
3: ਮੈਂ ਆਪੇ ਸੁਣੀ ਮੈਡਮ ਜੀ, ਇੰਨੇ ਸਾਲ ਹੋ ਗਏ ਬਚਪਨ ਤੋਂ ਲੈ ਕੇ, ਮੈਨੂੰ ਸ਼ੌਂਕ ਰੇਡੀਓ ਦਾ ਬਚਪਨ ਤੋਂ, ਛੋਟਾ ਜਿਹਾ ਹੁੰਦਾ ਸੀ ਮੈਂ ਰੇਡੀਓ ਛੋਟਾ ਜਿਹਾ ਰੱਖਦਾ ਸੀ ਮੈਡਮ ਜੀ।
2: ਠੀਕ ਹੈ ਜੀ।
3: ਦੇਖ ਲਓ ਮੈਂ 3 ਜਵਾਕਾਂ ਦਾ ਪਿਤਾ ਹੋ ਗਿਆ ਤੇ ਮੇਰਾ ਫੋਨ ਜੋ ਆ ਤੇ ਅੱਜ ਲੱਗਿਆ ਜਾ ਕੇ, ਤੁਸੀਂ ਦੇਖ ਲਓ।
2: ਫਿਰ ਵੀ ਚਲੋ ਛੇਤੀ ਲੱਗ ਗਿਆ, ਹਜੇ ਵਿਆਹ ਨਹੀਂ ਹੋਇਆ ਬੱਚਿਆਂ ਦਾ।
3: ਮੈਡਮ ਜੀ ਅੱਜ ਸੀਗਾ ਕਿ ਸੱਤਾਂ ਅੱਜ ਮਿਲਾ ਕੇ ਹਟਣਾ, ਮੈਂ ਹਾਰਨਾ ਨੀ ਅੱਜ।
2: ਨਹੀਂ ਨਹੀਂ ਵਧੀਆ ਜੀ, ਮਨ ਕੇ ਜਿੱਤੇ ਮਨ ਕੇ ਹਾਰੇ ਹਾਰ, ਹੈ ਨਾ, ਮਨ ਨੂੰ ਕਹਿ ਲਿਆ ਵੀ ਜਿੱਤਣਾ ਹੀ ਅੱਜ ਤਾਂ, ਫੋਨ ਲਾਉਣਾ ਹੀ ਲਾਉਣਾ, ਤੇ ਤੁਹਾਡਾ ਫੋਨ ਮਿਲ ਗਿਆ ਤੇ ਸਾਨੂੰ ਬਹੁਤ ਖੁਸ਼ੀ ਹੋਈ।
3: ਹਾਂਜੀ ਮੈਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਮੈਡਮ ਜੀ,
2: ਖੁਸ਼ੀ ਚ ਗੀਤ ਨਾ ਭੁੱਲ ਜੀ ਵੀਰ ਜੀ, ਕਿਹੜਾ ਸੁਣਨਾ ਗੀਤ ਦੱਸੋ ਤੁਸੀਂ ਫਟਾਫਟ।
3: ਗੀਤ ਜੀ ਮੈਨੂੰ ਗੁਰਦਾਸ ਮਾਨ ਦਾ ਸੁਣਾ ਦੋ ਕੋਈ ਵੀ, ਤੁਹਾਡੇ ਪ੍ਰੋਗਰਾਮ ਜਿਹੜੇ ਹੈਗੇ ਬਹੁਤ ਵਧੀਆ ਚੱਲਦੇ ਆ, ਸਾਰੇ ਸਟਾਫ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
2: ਸ਼ੁਕਰੀਆ ਜੀ, ਸ਼ੁਕਰੀਆ ਤੁਹਾਨੂੰ, ਸਾਡੇ ਜਿਹੜੇ ਪ੍ਰੋਗਰਾਮ ਪਸੰਦ ਆਉਂਦੇ ਆ ਤੇ ਅੱਜ ਤੁਹਾਨੂੰ ਗੱਲ ਕਰਨ ਦਾ ਵੀ ਸਾਡੇ ਨਾਲ ਮੌਕਾ ਮਿਲਿਆ। ਚਲੋ ਸੁਣਦੇ ਆ ਤੁਹਾਡੀ ਪਸੰਦ ਆਏ ਗੀਤ।
3: ਠੀਕ ਹੈ ਮੈਡਮ ਜੀ, ਓਕੇ
2: ਓਕੇ ਜੀ।
4: ਆਕਾਸ਼ਵਾਣੀ FM ਬਠਿੰਡਾ ਦੇ ਸਤਿਕਾਰਯੋਗ ਤੇ ਸੂਝਵਾਨ ਸਰੋਤਿਓ, 2 ਸਤੰਬਰ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

0: ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਖੁੰਡ ਚਰਚਾ ਤੇ ਵਿਸ਼ਾ ਰਹੇਗਾ ਲੀਹ ਪਾੜਵੀ ਖੀਰੇ ਦੀ ਖੇਤੀ ਤੇ ਮੰਡੀਕਰਨ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਸਤਪਾਲ ਬਰਾੜ ਪੂਰੇ ਦੇ ਕਿਰਦਾਰ ਵਿੱਚ, ਵੀਰਪਾਲ ਧਾਲੀਵਾਲ ਬੰਤੀ ਦੇ ਕਿਰਦਾਰ ਵਿੱਚ, ਮਹਾਵੀਰ ਸਿੰਘ ਗੁਰੇ ਦੇ ਕਿਰਦਾਰ ਵਿੱਚ, ਸੁਨੀਤਾ ਸੋਨੀ ਸੰਤੀ ਦੇ ਕਿਰਦਾਰ ਵਿੱਚ।
1: ਉਹ ਜਿਉਂਦੀ ਰਹਿ ਧੀਏ, ਆ ਗੱਲ ਕਹਿ ਕੇ ਤਾਂ ਨਾ ਤੂੰ ਮੇਰਾ ਸਵਾ ਸਿਰ ਖੂਨ ਵਧਾ ਤਾ।
2: ਜੇ ਬਾਲਾ ਖੂਨ ਵੱਧ ਗਿਆ ਤਾਂ ਐ ਕਰ, ਇੱਕ ਦੋ ਬੋਤਲ ਕਿਸੇ ਨੂੰ ਦਾਨ ਕਰ ਦੇ।
3: ਓਏ ਤੇਰਾ ਭਲਾ ਹੋ ਜੇ ਬੰਤੀਏ, ਓਏ ਤਾਂ ਆਪਣੀ ਧੀ ਦੀ ਤਾਰੀਫ ਕਰਦਾ ਤੇ ਅੱਜ ਕੱਲ ਜਦੋਂ ਜਵਾਕਾਂ ਨੂੰ ਦੁੱਧ ਚ ਮੁਸ਼ਕ ਆਉਂਦਾ ਤੇ ਇਹ ਆਪ ਪਸ਼ੂ ਸਾਂਭਦੀ ਹੈ।
0: ਗੁਰਿਆ ਤੈਨੂੰ ਨੀ ਪਤਾ ਇਹਦੇ ਦਿਮਾਗ ਚ ਕੋਈ ਹੋਰ ਸਕੀਮ ਹੋਊ, ਪੱਕਾ ਕੋਈ ਗੱਲ ਤਾਂ ਹੈ ਇਹਦੇ ਦਿਮਾਗ ਚ। ਆਲੇਖ ਵੀਰਪਾਲ ਕੌਰ ਧਾਲੀਵਾਲ, ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।

0: ਹਾਂਜੀ ਸਰੋਤੇ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸਵਾਨੀ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਆਕਾਸ਼ਵਾਣੀ ਹੈ ਖਬਰਾਂ ਦੇ ਇਸ ਬੁਲੇਟਿਨ ਨਾਲ, ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਬਿਸ਼ਕੇਕ 'ਚ ਸੰਘਾਈ ਸਹਿਯੋਗ ਸੰਗਠਨ ਦੇ 26ਵੇਂ ਸੰਮੇਲਨ ਨੂੰ ਸੰਬੋਧਨ ਕੀਤਾ, ਕਿਹਾ ਦਹਿਸ਼ਤਗਰਦੀ ਦੇ ਦੋਹਰੇ ਮਾਪਦੰਡਾਂ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ। ਸਰਵਉੱਚ ਅਦਾਲਤ ਨੇ ਨੀਟ ਪੇਪਰ ਲੀਕ ਮੁੱਦੇ ਨੂੰ ਲੈ ਕੇ ਦੇਸ਼ ਭਰ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਨਾਲ ਸੰਬੰਧਿਤ ਸਾਰੀਆਂ FIRs ਨੂੰ ਰੱਦ ਕਰਨ ਦੇ ਦਿੱਤੇ ਨਿਰਦੇਸ਼। ਸਰਕਾਰ ਨੇ ਕਿਹਾ ਦੇਸ਼ 'ਚ ਪਿਆਜ਼ ਦਾ ਢੁਕਵਾਂ ਭੰਡਾਰ ਮੌਜੂਦ ਹੈ, ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪਿਆਜ਼ ਦੀ ਯੋਜਨਾਬੱਧ ਸਪਲਾਈ ਕੀਤੀ ਜਾ ਰਹੀ ਹੈ। RSS ਦੇ ਸਰਸੰਘ ਚਾਲਕ ਡਾ. ਮੋਹਨ ਭਾਗਵਤ ਨੇ ਕੈਨੇਡਾ 'ਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ, ਕਿਹਾ ਕਿ ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ ਤੇ ਰਵਾਇਤਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਾਲੀ ਸਾੜਨ ਤੇ ਰੋਕ ਲਗਾਉਣ ਲਈ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਸਤਾਨ ਗਣਰਾਜ ਦੀ ਰਾਜਧਾਨੀ ਬਿਸ਼ਕੇਕ ਵਿੱਚ ਸ਼ੰਘਾਈ ਸਹਿਯੋਗ ਸੰਗਠਨ SCO ਦੇ 26ਵੇਂ ਸਿਖਰ ਸੰਮੇਲਨ 'ਚ ਹਿੱਸਾ ਲਿਆ। ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਰੇ ਮੈਂਬਰ ਮੁਲਕਾਂ ਨੂੰ ਦਹਿਸ਼ਤਗਰਦੀ, ਵਿੱਤ ਪੋਸ਼ਣ, ਦਹਿਸ਼ਤਗਰਦਾਂ ਦੀ ਭਰਤੀ, ਕੱਟੜਪੰਥੀਕਰਨ ਤੇ ਸੁਰੱਖਿਅਤ ਪਨਾਹਗਾਰਾਂ ਦੇ ਪੂਰੇ ਢਾਂਚੇ ਨੂੰ ਖਤਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਦਹਿਸ਼ਤਗਰਦੀ ਨਾਲ ਨਜਿੱਠਣ 'ਚ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੋ ਸਕਦੀ। ਸ੍ਰੀ ਮੋਦੀ ਨੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਚੱਲ ਰਹੇ ਟਕਰਾਅ ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੰਗ ਅਤੇ ਟਕਰਾਅ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹਨ ਅਤੇ ਸਾਰੇ ਵਿਵਾਦਾਂ ਨੂੰ ਸਿਰਫ਼ ਗੱਲਬਾਤ ਤੇ ਕੂਟਨੀਤੀ ਨਾਲ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਉਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ ਜੋ ਬਾਜ਼ਾਰਾਂ ਨੂੰ ਜੋੜਦੀਆਂ ਨੇ, ਵਪਾਰ ਨੂੰ ਵਧਾਉਂਦੀਆਂ ਨੇ ਤੇ ਵਿਕਾਸ ਲਈ ਨਵੇਂ ਰਾਹ ਖੋਲ੍ਹਦੀਆਂ ਨੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਵਿੱਚ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਪੂਰੀ ਤਰ੍ਹਾਂ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਸਾਲ ਸੰਘਾਈ ਸਹਿਯੋਗ ਸੰਗਠਨ ਸਭਿਅਤਾ ਸੰਵਾਦ ਮੰਚ ਦੀ ਤਜਵੀਜ਼ ਰੱਖੀ ਸੀ। ਉਨ੍ਹਾਂ ਨੇ ਇਸ ਗੱਲ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਇਸ ਸਾਲ ਦਾ ਪਹਿਲਾ ਸੈਸ਼ਨ ਇਸ ਸਾਲ ਭਾਰਤ ਵਿੱਚ ਆਯੋਜਿਤ ਕੀਤਾ ਜਾਏਗਾ। SCO ਦੇ ਬਿਸ਼ਕੇਕ ਐਲਾਨਨਾਮੇ 'ਚ ਭਾਰਤ ਦੀਆਂ ਤਰਜੀਹਾਂ ਨੂੰ ਪ੍ਰਮੁੱਖਤਾ ਨਾਲ ਸ਼ਾਮਲ ਕੀਤਾ ਗਿਆ। ਪ੍ਰਧਾਨ ਮੰਤਰੀ ਕਿਰਗਿਸਤਾਨ 'ਚ ਆਪਣੀ ਸਫਲ ਯਾਤਰਾ ਖਤਮ ਕਰਨ ਤੋਂ ਬਾਅਦ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਲਈ ਰਵਾਨਾ ਹੋ ਗਏ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਕਿਹਾ ਕਿ SCO ਸਿਖਰ ਸੰਮੇਲਨ ਤੋਂ ਅਲੱਗ ਹੋਈਆਂ ਵੱਖ ਵੱਖ ਮੀਟਿੰਗਾਂ ਵੀ

0: भारत ਲਈ ਲਾਹੇਵੰਦ ਸਾਬਤ ਹੋਣਗੀਆਂ। ਸਰਵਉੱਚ ਅਦਾਲਤ ਨੇ 20 ਜੁਲਾਈ ਤੋਂ 25 ਜੁਲਾਈ ਦਰਮਿਆਨ ਨੀਟ ਪੇਪਰ ਲੀਕ ਮੁੱਦੇ ਨੂੰ ਲੈ ਕੇ ਦੇਸ਼ ਭਰ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਨਾਲ ਸੰਬੰਧਿਤ ਸਾਰੀਆਂ FIRs ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਨੇ। ਅਦਾਲਤ ਨੇ ਇਹਨਾਂ ਮਾਮਲਿਆਂ ਵਿੱਚ ਅੱਗੇ ਕੋਈ ਜਾਂਚ ਨਾ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ। ਅਦਾਲਤ ਨੇ ਕੇਂਦਰ ਸਰਕਾਰ, ਦਿੱਲੀ ਪੁਲਿਸ ਤੇ ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ ਤੇ ਅਸਾਮ ਰਾਜਾਂ ਵੱਲੋਂ ਦਾਇਰ ਅਰਜ਼ੀਆਂ 'ਚ ਜ਼ਿਕਰ ਕੀਤੇ ਗਏ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਨਾਲ ਸੰਬੰਧਿਤ FIR ਨੂੰ ਵੀ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਹ ਨਿਰਦੇਸ਼ ਉਹਨਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੇ ਗਏ ਨੇ ਜੋ ਸਦਭਾਵਨਾ ਨਾਲ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਏ ਸਨ। ਅਦਾਲਤ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 20 ਤੋਂ 25 ਜੁਲਾਈ ਦਰਮਿਆਨ ਵਿਰੋਧ ਪ੍ਰਦਰਸ਼ਨ ਦੀਆਂ ਘਟਨਾਵਾਂ ਸੰਬੰਧੀ ਕੋਈ ਨਵੀਂ FIR ਦਰਜ ਨਾ ਕਰਨ ਲਈ ਵੀ ਕਿਹਾ। ਹਾਲਾਂਕਿ ਅਦਾਲਤ ਨੇ ਜੰਤਰ ਮੰਤਰ ਵਿਖੇ ਹੋਏ ਪ੍ਰਦਰਸ਼ਨ ਵਿੱਚ ਮੌਜੂਦ 2873 ਵਿਅਕਤੀਆਂ ਖਿਲਾਫ਼ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਨ੍ਹਾਂ ਤੇ ਪਹਿਲਾਂ ਹੀ ਗੰਭੀਰ ਅਪਰਾਧਕ ਮਾਮਲੇ ਦਰਜ ਨੇ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਏਮਾਲਿਆ ਬਾਗਚੀ ਤੇ ਜਸਟਿਸ ਵੀ ਮੋਹਨ ਦੇ ਬੈਂਚ ਨੇ ਸੰਵਿਧਾਨ ਦੀ ਧਾਰਾ 142 ਤਹਿਤ ਸਰਵਉੱਚ ਅਦਾਲਤ ਨੂੰ ਪ੍ਰਾਪਤ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਨਿਰਦੇਸ਼ ਜਾਰੀ ਕੀਤੇ ਨੇ। ਬੈਂਚ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਦਾ ਬਿਆਨ ਦਰਜ ਕੀਤਾ। ਉਨ੍ਹਾਂ ਕਿਹਾ ਕਿ ਨੀਟ UG 2026 ਪ੍ਰੀਖਿਆ ਰੱਦ ਹੋਣ ਕਾਰਨ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ 3 ਮਹੀਨਿਆਂ ਦੇ ਅੰਦਰ ਇੱਕ ਨੀਤੀ ਤਿਆਰ ਕੀਤੀ ਜਾਏਗੀ। ਸਰਕਾਰ ਨੇ ਅੱਜ CJP ਦੇ ਉਸ ਫੈਸਲੇ ਦਾ ਸਵਾਗਤ ਕੀਤਾ ਹੈ ਜਿਸ ਵਿੱਚ 5 ਤਰੀਕ ਨੂੰ ਸ਼ਨੀਵਾਰ ਨੂੰ ਤਜਵੀਜ਼ਸ਼ੁਦਾ ਵਿਰੋਧ ਪ੍ਰਦਰਸ਼ਨ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ। ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਭਰੋਸਾ ਦਵਾਇਆ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਖਿਲਾਫ਼ ਦਰਜ ਕੀਤੇ ਗਏ ਮਾਮਲੇ ਵਾਪਸ ਲੈ ਲਏ ਜਾਣਗੇ ਤੇ ਭਵਿੱਖ 'ਚ ਉਹਨਾਂ ਖਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਏਗੀ।
1: हमने छात्रों के भविष्य को ध्यान में रखते हुए आश्वासन दिया था कि प्रदर्शनकारी छात्रों पर दर्ज किए गए मामले वापस लिए जाएंगे। उसी क्रम में हमने भारतीय जनता पार्टी शासित प्रदेशों में जो सरकारें थी उनसे भी चर्चा की थी और हम उस आश्वासन को पूरा करने जा रहे हैं। CJP के प्रवक्ता ने प्रेस कॉन्फ्रेंस करके 5 सितंबर को प्रस्तावित विरोध प्रदर्शन को वापस लेने का जो निर्णय लिया है हम उसका स्वागत करते हैं।
0: ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਿਹਾ ਕਿ ਦੇਸ਼ ਵਿਚ ਪਿਆਜ਼ ਦਾ ਢੁਕਵਾਂ ਭੰਡਾਰ ਮੌਜੂਦ ਹੈ। ਸਰਕਾਰ ਨੇ ਦੇਸ਼ ਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਆਪਣੇ ਸੁਰੱਖਿਅਤ ਭੰਡਾਰ ਤੋਂ ਪਿਆਜ਼ ਬਾਜ਼ਾਰ ਵਿਚ ਭੇਜਣਾ ਸ਼ੁਰੂ ਕਰ ਦਿੱਤਾ। ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਮੁਤਾਬਕ ਕੀਮਤਾਂ ਨੂੰ ਕਾਬੂ ਚ ਰੱਖਣ ਲਈ ਕਾਂਧਾ ਐਕਸਪ੍ਰੈਸ ਮਾਲ ਗੱਡੀਆਂ ਤੇ ਟਰੱਕਾਂ ਰਾਹੀਂ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪਿਆਜ਼ ਦੀ ਇਕ ਯੋਜਨਾਬੱਧ ਸਪਲਾਈ ਕੀਤੀ ਜਾ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਨਾਸਿਕ ਤੋਂ ਭੇਜੀ ਗਈ ਪਹਿਲੀ ਕਾਂਧਾ ਐਕਸਪ੍ਰੈਸ 450 ਮੀਟ੍ਰਿਕ ਟਨ ਪਿਆਜ਼ ਲੈ ਕੇ ਦਿੱਲੀ ਪਹੁੰਚ ਚੁੱਕੀ ਹੈ, ਜਿਸ ਨੂੰ ਦਿੱਲੀ NCR, ਵਾਰਾਣਸੀ, ਲਖਨਊ, ਚੰਡੀਗੜ੍ਹ ਤੇ ਅੰਮ੍ਰਿਤਸਰ ਵਿਚ ਵੰਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਰੀਬ 1000 ਮੀਟ੍ਰਿਕ ਟਨ ਪਿਆਜ਼ ਸੜਕ ਰਾਹੀਂ ਵੀ ਪ੍ਰਮੁੱਖ ਬਾਜ਼ਾਰਾਂ ਵਿਚ ਭੇਜੇ ਜਾ ਰਹੇ ਨੇ। ਇਸ ਪਹਿਲਕਦਮੀ ਤਹਿਤ ਕਰੀਬ 3,400 ਕਿਸਾਨਾਂ ਨੂੰ 210 ਕਰੋੜ ਰੁਪਏ ਸਿੱਧੇ ਤੌਰ ਤੇ ਅਦਾ ਕੀਤੇ ਜਾ ਚੁੱਕੇ ਨੇ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਪਿਆਜ਼ ਦੇ ਬਾਜ਼ਾਰ ਵਿਚ ਆਉਂਦੇ ਹੀ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ 'ਚ ਕੀਮਤਾਂ 'ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਰੇਲ ਗੱਡੀ ਰਾਹੀਂ ਪਿਆਜ਼ ਦੀ ਸੁਰੱਖਿਅਤ ਸਪਲਾਈ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਰਾਸ਼ਟਰੀ ਸਵੈਮ ਸੇਵਕ ਸੰਘ RSS ਦੇ ਸਰਸੰਘ ਚਾਲਕ ਡਾ. ਮੋਹਨ ਭਾਗਵਤ ਨੇ ਕੈਨੇਡਾ ਦੇ ਆਪਣੇ ਪਹਿਲੇ ਦੌਰੇ ਦੌਰਾਨ ਗ੍ਰੇਟਰ ਟੋਰਾਂਟੋ ਏਰੀਆ 'ਚ ਪ੍ਰਵਾਸੀ ਭਾਰਤੀਆਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਵਾਊਨ ਸ਼ਹਿਰ 'ਚ ਹਿੰਦੂ ਵਿਸ਼ਵ ਬੰਧੂ ਸਮਾਗਮ 'ਚ ਕੈਨੇਡਾ ਦੇ 8 ਸੂਬਿਆਂ ਤੋਂ 2500 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਹ ਸਮਾਗਮ ਕੌਡ ਸੰਸਥਾ ਵੱਲੋਂ 175 ਤੋਂ ਵੱਧ ਭਾਈਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਆਪਣੇ ਸੰਬੋਧਨ 'ਚ ਡਾ. ਭਾਗਵਤ ਨੇ ਵਸੂਧੈਵ ਕੁਟੁੰਬਕਮ ਦੇ ਸਿਧਾਂਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਦੁਨੀਆ ਦੀਆਂ ਵੱਖ ਵੱਖ ਭਾਸ਼ਾਵਾਂ ਅਤੇ ਰਵਾਇਤਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਵੰਨ ਸੁਵੰਨਤਾ ਹੀ ਸਾਡੀ ਏਕਤਾ ਦਾ ਆਧਾਰ ਹੈ। ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਜੇਸਨ ਕੇਨੀ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਸਮੀਖਿਆ ਮੀਟਿੰਗ ਦਾ ਮੁੱਖ ਉਦੇਸ਼ ਦੇਸ਼ ਦੇ 100 ਪਛਾਣੇ ਗਏ ਜ਼ਿਲ੍ਹਿਆਂ 'ਚ ਯੋਜਨਾ ਨੂੰ ਲਾਗੂ ਕਰਨ 'ਚ ਤੇਜ਼ੀ ਲਿਆਉਣਾ, ਵੱਖ ਵੱਖ ਯੋਜਨਾਵਾਂ ਦਰਮਿਆਨ ਤਾਲਮੇਲ ਨੂੰ ਮਜ਼ਬੂਤ ਕਰਨਾ ਅਤੇ ਜ਼ਿਲ੍ਹਾ ਪੱਧਰ ਤੇ ਬਿਹਤਰ ਪ੍ਰਦਰਸ਼ਨ ਨੂੰ ਯਕੀਨੀ ਬਣਾਉਣਾ ਤਾਂ ਜੋ ਕਿਸਾਨਾਂ ਨੂੰ ਇਸ ਦਾ ਸਿੱਧਾ ਲਾਭ ਮਿਲ ਸਕੇ। ਸਮੀਖਿਆ ਦੌਰਾਨ ਕੇਂਦਰੀ ਮੰਤਰੀ ਨੂੰ ਯੋਜਨਾ ਦੇ ਡੈਸ਼ਬੋਰਡ ਰਾਹੀਂ ਜ਼ਿਲ੍ਹਾ ਕਾਰਜ ਯੋਜਨਾ, ਕੇਂਦਰੀ ਨੋਡਲ ਅਧਿਕਾਰੀਆਂ ਵੱਲੋਂ ਦਿੱਤੀ ਗਈ ਜ਼ਮੀਨੀ ਨਿਗਰਾਨੀ ਤੇ ਵਿੱਤੀ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਪਰਾਲੀ ਸਾੜਨ ਨੂੰ ਹੋਰ ਰੋਕਣ ਲਈ ਇੱਕ ਵਿਸ਼ਾਲ ਸੂਚਨਾ ਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ। ਸੂਬਾ ਸਰਕਾਰ ਦੇ ਨਿਰੰਤਰ ਉਪਰਾਲਿਆਂ ਸਦਕਾ 2023 ਤੋਂ

0: 2025 ਦਰਮਿਆਨ ਅਜਿਹੀਆਂ ਘਟਨਾਵਾਂ ਵਿੱਚ ਪਹਿਲਾਂ ਹੀ 86% ਦੀ ਕਮੀ ਆਈ ਹੈ। ਅਧਿਕਾਰੀਆਂ ਨੂੰ ਇਸ ਮੁਹਿੰਮ ਨੂੰ ਪਿੰਡਾਂ ਤੇ ਬਲਾਕਾਂ 'ਚ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਿਜਾਣ ਦੇ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਗੈਰ ਸਰਕਾਰੀ ਸੰਗਠਨਾਂ, ਸਮਾਜ ਸੇਵਕਾਂ, ਪੰਚਾਇਤਾਂ ਤੇ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਵੱਡੇ ਪੱਧਰ ਤੇ ਸਮਾਜਿਕ ਇਹਨਾਂ ਪ੍ਰਾਪਤੀਆਂ ਨੂੰ ਇਕਜੁੱਟ ਕਰਨ ਤੇ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਮੀਡੀਆ ਪਹੁੰਚ ਤੇ ਮਜ਼ਬੂਤ ਇਨਸੀਟੂ ਤੇ ਐਕਸੀਟੂ ਪਰਾਲੀ ਪ੍ਰਬੰਧਨ ਜ਼ਰੂਰੀ ਹੈ। ਪਰਾਲੀ ਪ੍ਰਬੰਧਨ ਰਣਨੀਤੀ ਤੇ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਸਾਲ ਪੰਜਾਬ 'ਚ ਕਰੀਬ 30 ਲੱਖ ਹੈਕਟੇਅਰ ਰਕਬੇ 'ਚ ਝੋਨੇ ਦੀ ਬਿਜਾਈ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਤੋਂ ਜਾਣੂ ਕਰਵਾਉਣ ਲਈ ਪਿੰਡ ਤੇ ਬਲਾਕ ਪੱਧਰ ਤੇ ਵਿਆਪਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਆਪਕ ਡਿਜੀਟਲ ਯੋਜਨਾ ਲਾਗੂ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿੱਚ ਰੇਡੀਓ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਮੋਬਾਈਲ, SMS ਤੇ ਬਾਹਰੀ ਮੀਡੀਆ ਵੀ ਸ਼ਾਮਲ ਹੋਣ। ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਸ ਵੀਡੀਓ ਦਾ ਖੰਡਨ ਕੀਤਾ ਹੈ, ਜਿਸ ਵਿੱਚ ਸਰਕਾਰ ਵੱਲੋਂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ 'ਚ 7,000 ਰੁਪਏ ਦੀ ਮੁਫ਼ਤ ਰਾਸ਼ੀ ਦੇਣ ਦਾ ਵਾਅਦਾ ਕੀਤਾ ਗਿਆ। ਪੱਤਰ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਨੇ ਇਸ ਤਰ੍ਹਾਂ ਦੇ ਰਜਿਸਟ੍ਰੇਸ਼ਨ ਦੇ ਬਦਲੇ ਮੁਫ਼ਤ ਰਾਸ਼ੀ ਦੇਣ ਸੰਬੰਧੀ ਕੋਈ ਐਲਾਨ ਨਹੀਂ ਕੀਤਾ। ਪਿਛਲੇ ਮਹੀਨੇ ਵਸਤਾਂ ਤੇ ਸੇਵਾਵਾਂ ਟੈਕਸ GST ਦੇ ਸੰਗ੍ਰਹਿ ਵਿੱਚ ਵਾਧਾ ਹੋਇਆ ਹੈ ਤੇ ਇਹ 1,99,853 ਕਰੋੜ ਰੁਪਏ ਤੱਕ ਪਹੁੰਚ ਗਿਆ। ਇਹ ਅਗਸਤ 2025 ਦੇ 1,74,116 ਕਰੋੜ ਰੁਪਏ ਦੇ ਮੁਕਾਬਲੇ ਸਾਲਾਨਾ ਆਧਾਰ ਤੇ 14.8% ਦੇ ਵਾਧੇ ਨੂੰ ਦਰਸਾਉਂਦਾ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਸ਼ਕੇਕ 'ਚ ਸੰਘਾਈ ਸਹਿਯੋਗ ਸੰਗਠਨ ਦੇ 26ਵੇਂ ਸੰਮੇਲਨ ਨੂੰ ਸੰਬੋਧਨ ਕੀਤਾ, ਕਿਹਾ ਦਹਿਸ਼ਤਗਰਦੀ ਦੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੋ ਸਕਦੀ। ਸਰਵਉੱਚ ਅਦਾਲਤ ਨੇ ਨੀਟ ਪੇਪਰ ਲੀਕ ਮੁੱਦੇ ਨੂੰ ਲੈ ਕੇ ਦੇਸ਼ ਭਰ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਨਾਲ ਸੰਬੰਧਿਤ ਸਾਰੀਆਂ FIRs ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ। ਸਰਕਾਰ ਨੇ ਕਿਹਾ ਦੇਸ਼ 'ਚ ਪਿਆਜ਼ ਦਾ ਢੁਕਵਾਂ ਭੰਡਾਰ ਮੌਜੂਦ ਹੈ, ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਪਿਆਜ਼ ਦੀ ਯੋਜਨਾਬੱਧ ਸਪਲਾਈ ਕੀਤੀ ਜਾ ਰਹੀ ਹੈ। RSS ਦੇ ਸਰਸੰਘ ਚਾਲਕ ਡਾਕਟਰ ਮੋਹਨ ਭਾਗਵਤ ਨੇ ਕੈਨੇਡਾ 'ਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ, ਕਿਹਾ ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ ਤੇ ਰਵਾਇਤਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਾਲੀ ਸਾੜਨ ਤੇ ਰੋਕ ਲਗਾਉਣ ਲਈ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30। ਨਮਸਕਾਰ।
1: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 7:40 ਤੇ ਸਰੋਤੇ ਆਨੰਦ ਮਾਣ ਰਹੇ ਨੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਅਤੇ ਪੇਸ਼ ਹੈ ਹੁਣ ਸ਼ਾਮ ਸੁਹਾਨੀ ਦਾ ਦੂਸਰਾ ਹਿੱਸਾ। ਅਤੇ ਦੇਖਦੇ ਹਾਂ ਸਾਡੇ ਨਾਲ ਕਿਹੜੇ ਸਰੋਤਾਂ ਨੇ ਜਿਹੜੇ ਸਾਡੇ ਨਾਲ ਕਾਲ 'ਤੇ ਜੁੜੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਵੀਰ ਜੀ?
2: ਸਿਕੰਦਰ ਸਿੰਘ ਜੀ ਸੰਦੋਹਾ।
1: ਸਿਕੰਦਰ ਸਿੰਘ ਸੰਦੋਹਾ ਤੋਂ ਕਿੰਨੇ ਦਿਨਾਂ ਬਾਅਦ ਫੋਨ ਲੱਗਿਆ ਜੀ ਤੁਹਾਡਾ?
2: ਪੱਕਾ ਤਾਂ ਹੈ ਗਿਆ ਨਹੀਂ, ਸਾਲ ਕਿਤਾ ਹੋ ਗਿਆ।
1: ਅੱਛਾ, ਪੂਰੇ ਸਾਲ ਬਾਅਦ
2: ਵੱਧ ਹੋ ਗਿਆ ਹੁੰਦਾ
1: ਵੱਧ ਹੋਵੇ। ਠੀਕ ਹੈ, ਤੇ ਗੀਤ ਕਿਹੜਾ ਸੁਣਨਾ ਪਹਿਲਾਂ ਇਹ ਦੱਸ ਦਿਓ ਜਲਦੀ ਜਲਦੀ।
2: ਕੁਲਦੀਪ ਮਾਨਕ ਦਾ ਜੀ ਲੰਮੀ ਧੌਣ।
1: ਕੁਲਦੀਪ ਮਾਨਕ ਦਾ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ, ਤੇ ਪਹਿਲਾਂ ਇਸ ਗੀਤ ਨਾਲ ਜੁੜੀ ਕੋਈ ਯਾਦ?
2: ਇਹ ਸਾਡੇ ਤਾਇਆ ਜੀ ਦਾ ਲਿਖਿਆ ਜੀ।
1: ਅੱਛਾ ਜੀ, ਠੀਕ ਹੈ, ਫਿਰ ਤਾਂ ਤੁਹਾਡਾ ਸੁਣਨਾ ਬਣਦਾ ਜੀ, ਤੇ ਤੁਹਾਡਾ ਸਾਲ ਬਾਅਦ ਫੋਨ ਲੱਗਿਆ, ਇਸ ਲਈ ਇਹ ਐਨਵਰਸਰੀ ਦਾ ਦਿਨ ਹੈਗਾ ਤੁਹਾਡੇ ਲਈ, ਤੁਹਾਡਾ ਸ਼ਾਮ ਸੁਹਾਨੀ ਚ ਕਾਲ ਲੱਗੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਕਾਲ ਕੀਤਾ। ਲੋ ਫਿਰ ਸੁਣਦੇ ਹਾਂ ਤੁਹਾਡੀ ਪਸੰਦ ਆ ਇਹ ਗੀਤ। ਸਰੋਤਿਓ, ਦੇਖਦੇ ਹਾਂ ਸਾਡੇ ਨਵੇਂ ਸਰੋਤੇ ਦੀ ਜਿਹੜੀ ਪਸੰਦ ਸੀ ਉਹ ਕਿੱਦਾਂ ਦੀ ਹੈ ਤੇ ਕਿਸ ਤਰ੍ਹਾਂ ਦਾ ਇਹ ਗੀਤ ਹੈ।
3: ਲੰਮੀ ਥਾਉਣ ਕਿਸੇ ਦਾ

0: ਇਸ ਬਹੁਤ ਖੂਬਸੂਰਤ ਗੀਤ ਨੂੰ ਸੁਣਨ ਤੋਂ ਬਾਅਦ ਸਾਡੇ ਕੋਲ ਅਗਲੇ ਸਰੋਤਾ ਦੇਖਦੇ ਹਾਂ ਕੌਣ ਜੁੜੇ ਨੇ, ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ, ਹਾਂਜੀ,
1: ਸਤਿ ਸ੍ਰੀ ਅਕਾਲ ਭਾਈ।
0: ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦਿਓ ਵੀਰ ਜੀ, ਆਪਣਾ ਪਿੰਡ ਦੱਸ ਦਿਓ। ਹੈਲੋ, ਤਕਨੀਕੀ ਕਾਰਨ ਕਰਕੇ ਫੋਨ ਜਿਹੜਾ ਉਹ ਕੱਟ ਹੋ ਗਿਆ ਜੀ। ਤੇ ਸੁਣਦੇ ਹਾਂ ਸਾਡੇ ਇਸ ਸਰੋਤਾ ਦੀ ਜੋ ਪਸੰਦ ਸਾਨੂੰ ਦੱਸੀ ਸੀ ਉਸ ਗੀਤ ਨੂੰ।

ਹਾਂਜੀ ਸਰੋਤਿਓ, ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 7:47:24 ਅਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਸ਼ਾਮ ਸੁਹਾਨੀ। ਦੇਖਦੇ ਹਾਂ ਸਾਡੇ ਨਾਲ ਅਗਲੇ ਕਿਹੜੇ ਸਰੋਤਾਂ ਨੇ।

0: हेलो,
1: सत
0: सत श्री अकाल जी। कौन गल कर रहे वीर जी?
1: श्रीकाल
0: ओम प्रकाश जी। जो थोड़ा तुसी रेडियो तो दूर हो जाओ जी, आवाज आ रही है थोड़ी विच? नहीं, रेडियो दी आवाज आ रही है विच, ते गल साफ नहीं सुनाई दे रही थोड़ी मैनू। हाँ जी, गीत केड़ा सुनोगे? कुलदीप मानक दा गीत सुनोगे तुसी, कली? ठीक है, तुहानू सुना देने। ते किन्ने चिर बाद तुहाडा फोन लग्या जी? अज
1: ਹੁਣ ਤਾਂ ਬਹੁਤ 5-6 ਸਾਲ ਹੋ ਗਏ ਮੇਰੇ।
0: 5-6 ਸਾਲਾਂ ਬਾਅਦ ਲੱਗਿਆ ਤੁਹਾਡਾ ਕਾਲ, ਤੇ
1: ਹਾਂਜੀ
0: ਬੋਲ
1: ਹਾਂਜੀ,
0: ਕਿੱਥੋਂ ਰਹੇ ਹੋ ਤੁਸੀਂ?
1: ਅਸੀਂ ਬੋਲ ਰਹੇ ਬੱਪਾ ਪਿੰਡ ਜ਼ਿਲ੍ਹਾ ਸਰਸਾ ਤੋਂ, ਹਰਿਆਣੇ ਤੋਂ।
0: ਸਰਸਾ ਤੋਂ, ਹਰਿਆਣੇ ਤੋਂ ਫੋਨ ਕੀਤਾ ਤੁਸੀਂ ਤਾਂ? ਤੁਹਾਡਾ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ, ਤੇ
1: ਧੰਨਵਾਦ
0: ਸ਼ੁਕਰੀਆ
1: ਜੀ।
0: ਤੁਹਾਡਾ ਕਾਲ ਕਰਨ ਦੇ ਲਈ।
1: ਹਾਂਜੀ ਹਾਂਜੀ
0: ਫਿਰ ਤਾਂ ਤੁਹਾਨੂੰ ਗਾਣਾ ਸੁਣਾਉਣਾ ਬਣਦਾ ਹੈ, ਕੁਲਦੀਪ ਮਾਨਕ ਦਾ। ਅੱਜ ਸਾਰੇ ਕੁਲਦੀਪ ਮਾਨਕ ਨੂੰ ਹੀ ਸੁਣਨਾ ਕਿਉਂ ਪਸੰਦ ਕਰ ਰਹੇ ਹੈਗੇ?
1: ਉਹਨਾਂ ਦੀ ਆਵਾਜ਼ ਬਹੁਤ ਮਿੱਠੀ ਹੈ ਜੀ, ਬਹੁਤ
0: ਬਾਜ ਆਵਾਜ਼
1: ਸਦਾਬਹਾਰ।
0: ਬਹੁਤ ਮਿੱਠੀ ਹੈ। ਹਾਂਜੀ, ਬਹੁਤ ਹੀ ਵਧੀਆ ਗਾਇਕ ਰਹੇ ਹੈ ਉਹ,
1: ਹਾਂਜੀ ਹਾਂਜੀ ਸਦਾਬਹਾਰ
0: ਤੇ
1: ਗੀਤ ਹੈ।
0: ਸਦਾਬਹਾਰ ਗੀਤ ਨੇ ਹਾਂਜੀ ਉਹਨਾਂ ਦੇ ਅੱਜ ਵੀ। ਹਾਂਜੀ ਹਾਂਜੀ, ਸੁਣਾਉਣੇ ਤੁਹਾਡੀ ਪਸੰਦ ਆਏ ਗੀਤ।
1: ਠੀਕ ਹੈ ਜੀ, ਧੰਨਵਾਦ।
0: ਹਾਂਜੀ ਸੁਣੋ ਜੀ।

ਹਾਂਜੀ ਸਰੋਤਿਓ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਤਹਿਤ ਪ੍ਰੋਗਰਾਮ ਸ਼ਾਮ ਸੁਹਾਨੀ, ਤੇ ਸ਼ਾਮ ਸੁਹਾਨੀ ਪ੍ਰੋਗਰਾਮ ਫੋਨ ਕਾਲਸ ਤੇ ਆਧਾਰਿਤ ਹੈ ਤੇ ਸਾਡੇ ਨਾਲ ਜਿਹੜੇ ਸਰੋਤੇ ਹੈ ਅੱਜ ਸਾਡੇ ਨਾਲ ਨਵੇਂ ਸਰੋਤੇ ਹੈ ਜਿਹੜੇ ਉਹ ਜੁੜ ਰਹੇ ਨੇ।

0: ਤੇ ਦੇਖਦੇ ਹਾਂ ਸਾਡਾ ਅਗਲਾ ਸਰੋਤਾ ਕੌਣ ਹੈ, ਉਹ ਨਵੇਂ ਨੇ ਜਾਂ ਫਿਰ ਪਹਿਲਾਂ ਦੇ ਸਾਡੇ ਪੁਰਾਣੇ ਸਰੋਤਾ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਵੀਰ ਜੀ?
1: ਮੈਂ ਜਸਪਾਲ ਸਿੰਘ ਬੋਲਦਾ ਜੀ, ਥਰਮਲ ਕਲੋਨੀ ਲਹਿਰਾਵਤੀ।
0: ਅੱਛਾ, ਜਸਪਾਲ ਸਿੰਘ ਥਰਮਲ ਕਲੋਨੀ ਤੋਂ।
1: ਹਾਂਜੀ ਹਾਂਜੀ
0: ਠੀਕ ਹੈ। ਕਿੰਨੇ ਚਿਰ ਬਾਅਦ ਫੋਨ ਲੱਗਿਆ?
1: ਮੈਡਮ ਫੋਨ ਤਾਂ 2016 ਚ ਲੱਗਿਆ ਸੀ, ਉਦੋਂ ਬਾਅਦ ਬਹੁਤ ਮੱਥਾ ਮਾਰਿਆ ਜੀ, ਇੱਕ ਵਾਰੀ ਲੱਗਿਆ ਜੀ।
0: 2016 ਤੋਂ ਬਾਅਦ ਲਗਾਤਾਰ ਲੱਗਦਾ 10 ਸਾਲਾਂ ਬਾਅਦ ਤੁਹਾਡਾ ਅੱਜ ਫੋਨ ਲੱਗਿਆ ਹੈਗਾ।
1: ਹਾਂਜੀ ਹਾਂਜੀ,
0: ਫਿਰ ਤਾਂ ਵਧਾਈਆਂ ਜੀ ਤੁਹਾਨੂੰ, ਇੱਕ ਦਹਾਕਾ ਪੂਰਾ ਕਰਕੇ ਤੁਸੀਂ ਕਾਲ ਲਗਾਈ ਹੈ।
1: ਹਾਂਜੀ ਹਾਂਜੀ।
0: ਤੇ ਗਾਣਾ ਕਿਹੜਾ ਸੁਣਨਾ ਜੀ?
1: ਗਾਣਾ ਕੀਮਾ ਮਲਕੀ ਸੁਣਾ ਦੇ ਜੀ, ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਜੀ।
0: ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗਾਣਾ ਤੁਸੀਂ ਸੁਣੋਗੇ, ਕੀਮਾ ਮਲਕੀ। ਤੇ ਇਸ ਗਾਣੇ ਨਾਲ ਕੋਈ ਜੁੜੀ ਯਾਦ?
1: ਬਸ ਯਾਦਾਂ ਤਾਂ ਇਹ ਤਾਜ਼ੀਆਂ ਰਹਿਣਗੀਆਂ ਜੀ ਇਹਨਾਂ ਦੀਆਂ, ਮੁਹੰਮਦ ਸਦੀਕ ਤੇ ਰਣਜੀਤ ਕੌਰ ਵਧੀਆ ਬਹੁਤ ਵਧੀਆ ਕਲਾਕਾਰ ਨੇ।
0: ਸਦਾਬਹਾਰ ਗੀਤ ਨੇਗੇ। ਵਧੀਆ ਜੀ, ਬਹੁਤ ਵਧੀਆ ਤੁਹਾਡੀ ਜਿਹੜੀ ਫਰਮਾਇਸ਼ ਹੈਗੀ। ਤੇ ਤੁਹਾਡਾ ਫੋਨ ਇੰਨੇ ਚਿਰ ਬਾਅਦ ਲੱਗਿਆ ਤੇ ਸਾਡਾ ਹੱਕ ਬੰਦ ਹੈ ਕਿ ਤੁਹਾਨੂੰ ਤੁਹਾਡੀ ਫਰਮਾਇਸ਼ ਦਾ ਇਹ ਗੀਤ ਜ਼ਰੂਰ ਸੁਣਾਈਏ। ਤੇ ਸੁਣਦੇ ਹਾਂ ਤੁਹਾਡੀ ਪਸੰਦ ਦਾ ਇਹ ਗੀਤ ਮਲਕੀ। ਸਰੋਤਿਓ, ਸੁਣਦੇ ਹਾਂ ਗੀਤ ਮਲਕੀ ਕੀਮਾ, ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ।

ਸੋ ਸਰੋਤਿਓ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਤਕਨੀਕੀ ਟੀਮ ਦਾ, ਪ੍ਰੋਗਰਾਮ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਅਤੇ ਇਸ ਦੇ ਨਾਲ ਹੀ ਮੈਨੂੰ ਜਸਵਿੰਦਰ ਕੌਰ ਨੂੰ ਦਿਓ ਆਗਿਆ ਪ੍ਰੋਗਰਾਮ ਸ਼ਾਮ ਸੁਹਾਨੀ ਨੂੰ ਸਮਾਪਤ ਕਰਨ ਦੀ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਦੇ ਨਾਲ ਹੀ ਸਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਸਮਾਪਤ ਹੁੰਦਾ ਹੈ।

ਜੀ ਸਰੋਤਿਓ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 8:03 ਤੇ ਹੁਣ ਸੁਣੋਗੇ ਪ੍ਰਯੋਜਿਤ ਪ੍ਰੋਗਰਾਮ ਉਮੰਗ, ਜਿਹਦੇ ਪ੍ਰਯੋਜਕ ਹਨ NCERT।

0: ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਇੱਕ ਪ੍ਰਾਯੋਜਿਤ ਪ੍ਰੋਗਰਾਮ ਉਮੰਗ, ਜਿਸ ਦੇ ਪ੍ਰਾਯੋਜਕ ਸਨ NCERT, ਤੇ ਹੁਣ ਵੇਲਾ ਹੈ ਤੁਹਾਡੇ ਸਾਰਿਆਂ ਦੇ ਖਤਾ ਤੇ ਅਤੇ WhatsApp ਸਨੇਹਾ ਤੇ ਆਧਾਰਿਤ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ। ਸਟੂਡੀਓ ਦੀ ਘੜੀ ਤੇ ਸਮਾਂ ਹੈ 8:30 ਤੇ 37 ਸਕਿੰਟ। ਤੇ ਮੈਂ ਉਪਾਸਨਾ ਲੈ ਕੇ ਹਾਜ਼ਰ ਹਾਂ ਤੁਹਾਡਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ
1: ਮੈਂ ਜਸਵਿੰਦਰ ਕੌਰ। ਨਮਸਕਾਰ ਸਰੋਤਿਓ।
0: ਨਮਸਕਾਰ ਸਰੋਤਿਓ, ਸਾਡਾ ਪਹਿਲਾ ਖਤ ਸਾਡੇ ਤੱਕ ਪਹੁੰਚ ਚੁੱਕਿਆ ਹੈ ਜੀ, ਤੇ ਸਾਡਾ ਪਹਿਲਾ ਜਿਹੜਾ ਸੁਨੇਹਾ ਆਇਆ ਹੈ ਉਹ ਹੈਗਾ ਜੀ ਜ਼ਿਲ੍ਹਾ ਮੁਕਤਸਰ ਸਾਹਿਬ ਨੇੜੇ ਮੰਡੀ ਗਿੱਦੜਬਾਹਾ ਤੋਂ। ਅਮਰਜੀਤ ਸ਼ਰਮਾ, ਮਣੀ ਸ਼ਰਮਾ, ਵਿਕੀ ਸ਼ਰਮਾ, ਪੋਲਾ ਸ਼ਰਮਾ ਅਤੇ ਉਹਨਾਂ ਦੇ ਪੋਤੇ ਜੀ ਪੁਸ਼ਪਿੰਦਰ ਸ਼ਰਮਾ ਜੀ ਦਾ। ਸਾਡਾ ਅਗਲਾ ਖਤ ਹੈਗਾ ਗਾਵ ਖੇਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ ਤੇ ਹਨੀ ਲੋਟ ਦਾ। ਇਸ ਦੇ ਨਾਲ ਹੀ ਸਾਡਾ ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ ਛੱਤੀਸਗੜ੍ਹ ਤੋਂ, ਦਤਰੇਂਗੀ ਤੋਂ ਭਾਗਵਤ ਵਰਮਾ ਜੀ ਦਾ, ਗੁਲਾਬ ਦਾਸ ਮਨਿਕਪੁਰੀ ਜੀ ਦਾ, ਵਿਸ਼ਵਨਾਥ ਸਾਹੂ ਜੀ ਦਾ ਤੇ ਦੁਰਗਾ ਰਾਮ ਸਾਹੂ ਜੀ ਦਾ। ਮੰਡੀ ਡੱਬਵਾਲੀ ਤੋਂ ਦਰਸ਼ਨ ਲੋਟ, ਇੰਦਰਜੀਤ, ਮੀਨਾਕਸ਼ੀ, ਸਾਗਰ। ਤੇ ਇਸ ਤੋਂ ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਲਕਸ਼ਮਣ ਸਿੰਘ ਜੀ, ਮਨਕੀਰਤ, ਗੁਰਸਿਮਰਨ, ਅਮਾਨਤ ਅਤੇ ਅਸੀਸ। ਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼, ਰਲੀ ਮਿਲੀ ਫਰਮਾਇਸ਼ ਤੇ ਇਹ ਗੀਤ।

0: ਹਾਂਜੀ ਉਪਾਸਨਾ, ਇਸ ਦੇ ਨਾਲ ਹੀ ਸਾਡੇ ਕੋਲ ਵਟਸਐਪ ਸੁਨੇਹੇ ਵੀ ਮਿਲੇ ਨੇ ਸਾਨੂੰ, ਜਿਨ੍ਹਾਂ ਦੇ ਵਿੱਚ ਮੈਂ ਨਾਮ ਲੈਣਾ ਚਾਹੁੰਦਾ, ਬਲਾਕ ਪੱਤੀ ਪਿੰਡ ਮੌੜ ਮੰਡੀ ਤੋਂ ਜਗਮੀਤ ਮੱਟੂ, ਰਣਜੀਤ ਕੌਰ ਮੱਟੂ, ਜਿੰਮੀ ਫੌਜੀ, ਤਪੂਰਾ ਮੱਟੂ, ਸੋਨੂ, ਪਿੰਕੀ, ਵਿੱਕੀ, ਕੀਰਤ ਸੰਧੂ, ਜੱਗਰ ਅਤੇ ਭੋਰਾ, ਰਮੇਸ਼ ਵਿੱਲਾ ਚਾਵਲਾ। ਇਸ ਤੋਂ ਇਲਾਵਾ ਪਿੰਡ ਖੂਈਆਂ ਸਰਵਰ ਤੋਂ ਸਾਨੂੰ ਆਇਆ ਵਟਸਐਪ ਸੁਨੇਹਾ, ਜਿਸ ਤੋਂ ਕਿ ਆਸਥਾ, ਜੈਸ਼੍ਰੀ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਾਇਜਲ, ਹੇਜਲ, ਵਿਹਾਨ ਚਾਵਲਾ ਅਤੇ ਨਾਲ ਹੀ ਹੋਰ ਸਾਰਾ ਚਾਵਲਾ ਪਰਿਵਾਰ। ਇੱਕ ਹੋਰ ਵਟਸਐਪ ਸੁਨੇਹਾ ਮਿਲਿਆ ਜੀ ਮਲਕੀਤ ਸਿੰਘ ਗੋਨਿਆਣਾ ਮੰਡੀ ਤੋਂ, ਅਵਤਾਰ ਸਿੰਘ ਕੰਗ ਪਿੰਡ ਨਹੀਂਵਾਲਾ ਤੋਂ, ਨਿਹਾਲ ਸਿੰਘ ਗੋਨਿਆਣਾ ਖੁਰ ਤੋਂ, ਸੁਰਜੀਤ ਸਿੰਘ ਖਿਆਲੀਵਾਲਾ ਅਤੇ ਸੇਵਕ ਸਿੰਘ ਗੋਨਿਆਣਾ ਮੰਡੀ ਤੋਂ, ਇਹ ਮੈਨੂੰ ਵਟਸਐਪ ਸੁਨੇਹੇ ਮਿਲੇ ਨੇ।
1: ਅਤੇ ਇਹਦੇ ਨਾਲ ਹੀ ਜਸਵਿੰਦਰ ਜੀ ਮੇਰੇ ਕੋਲ ਜਿਹੜਾ ਅਗਲਾ ਖਰਤ ਪਹੁੰਚਿਆ ਹੈ ਉਹ ਪਹੁੰਚਿਆ ਹੈ ਜੀ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਅਤੇ ਮਨੀਸ਼ ਬਜਾਜ ਜੀ ਦਾ। ਇਹਦੇ ਨਾਲ ਹੀ ਪਿੰਡ ਲੰਬੀ ਤੋਂ ਖਤ ਆਇਆ ਹੈ ਜੀ ਵਿੱਕੀ ਬਾਂਸਲ, ਵੀਨੂ ਬਾਂਸਲ, ਆਰਵ, ਅਗਮ ਅਤੇ ਦਰਸ਼ਨ ਦੇਵੀ ਜੀ ਦਾ। ਅਗਲਾ ਸਾਡੇ ਕੋਲ ਖਤ ਜਿਹੜਾ ਪਹੁੰਚਿਆ ਹੈ ਜੀ ਉਹ ਪਹੁੰਚਿਆ ਹੈ ਮੁਕਤਸਰ ਸਾਹਿਬ ਤੋਂ, ਬੱਬੂ ਸਿੰਘ ਤਿਮਾਨ, ਬਲਜਿੰਦਰ ਕੌਰ ਤਿਮਾਨ, ਰਵਨੀਤ ਅਤੇ ਨੀਸ਼ੂ ਦਾ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਇਹ ਗੀਤ।

0: हाँ जी, श्रोते लगातार व्हाट्सएप मैसेज भेज रहे हैं। 77173 ते 73146 साडा व्हाट्सएप जिहड़ा नंबर है उस दे उपर। तां होर वी मेरे कोले उपासना आए ने गे व्हाट्सएप मैसेज ते मैं उन्हां नाम पढ़न लगी हाँ। जिवें मनजीत तनेजा, राम गोपाल तनेजा, प्रवीण तनेजा, मनोज तनेजा, सीमा तनेजा, अर्चना, यह गिदड़वा तो लिख रहे ने। पिंड ढड्डे तो ज्ञान सिंह, अमरिंदर सिंह, जर जस गुण कौर, उपकार सिंह, जसवीर सिंह ते भागू हरबंस सिंह। ਇਹਦੇ ਨਾਲ ਹੀ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਤੋਂ ਲਾਲਬਾਈ ਸਾਹਿਬ, ਨਛੱਤਰ ਸਿੰਘ, ਮਨਜੀਤ ਕੌਰ, ਅਸ਼ਮਨ ਕੌਰ, ਜਗਮੀਤ ਕੌਰ, ਰਾਜਵੀਰ ਕੌਰ, ਸੁਮਨ ਕੌਰ ਅਤੇ ਸੁਖਚੈਨ ਸਿੰਘ। ਤੁਹਾਡੇ ਕੋਲ ਹੈ ਖਤ ਕੋਈ?
1: ਜੀ ਬਿਲਕੁਲ, ਮੇਰੇ ਕੋਲ ਤਾਂ ਬਹੁਤ ਸਾਰੇ ਖਤ ਨੇ, ਸਮਾਂ ਵੀ ਬਹੁਤ ਘੱਟ ਹੈ, ਪਰ ਕੁਛ ਖਤ ਤਾਂ ਅਸੀਂ ਪੜ੍ਹਨ ਦੀ ਕੋਸ਼ਿਸ਼ ਪੂਰੀ ਕਰਾਂਗੇ ਜੀ। ਗੁਰਦਾਸ ਸਿੱਧੂ ਜੀ, ਗੁਲਬਾਗ ਜੀ, ਨਵਜਿੰਦ ਜੀ, ਹਰਨਾਸ ਜੀ, ਸਤਪਾਲ ਜੀ, ਪਿੰਡ ਗੰਗਾ, ਤਹਿਸੀਲ ਨਥਾਣਾ ਤੋਂ, ਅਤੇ ਕੋਟਲੀ ਅਬਲੂ ਤੋਂ ਸਾਡੇ ਕੋਲ ਖਤ ਪਹੁੰਚਿਆ ਹੈ ਜੀ ਰਾਣਾ ਨੰਬਰਦਾਰ ਜੀ ਦਾ, ਕਾਲਾ ਹਲਵਾਈ, ਰੂਪ ਸਰਵਿਸ ਸਟੇਸ਼ਨ, ਸੁੱਖਾ ਸਰਪੰਚ, ਕੋਠੇ ਢਾਬਾ ਅਤੇ ਪਰਮਿੰਦਰ ਚਾਂਦੀ ਜੀ ਦਾ। ਇਹਦੇ ਨਾਲ ਹੀ ਸਾਡਾ ਅਗਲਾ ਖਤ ਪਹੁੰਚਿਆ ਹੈ ਜੀ ਫਾਜ਼ਿਲਕਾ ਤੋਂ, ਅਤੇ ਮਲਕੀਤ ਸਿੰਘ ਜੀ, ਮਨਜੀਤ ਕੌਰ, ਦਪਿੰਦਰ ਕੌਰ, ਚੇਅਰਮੈਨ ਗੁਰਸ਼ਬਦ ਸਿੰਘ ਜੀ, ਦਰਸ਼ਨ ਸਿੰਘ ਜੀ, ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ। ਤਾਂ ਚਲੋ ਆਓ ਜੀ ਆਪਾਂ ਸੁਣਦੇ ਹਾਂ ਇਹਨਾਂ ਸਾਰਿਆਂ ਦੇ ਰਲੀ ਮਿਲੀ ਫਰਮਾਇਸ਼ 'ਤੇ ਇਹ ਗੀਤ।

0: चक्रवर्ती एंड रवि बिश्नोई विद स्वाति रखेजा, रेशमा तिवारी, न्यूज डेस्क।
1: And now, before we end the bulletin, the headlines once again. Prime Minister Modi calls on SEO member countries to unite against entire terror ecosystem. SEO summit culminates with 13 outcome agreements spanning counter-terrorism, climate action and digital cooperation. Prime Minister concludes his successful visit to Uzbekistan and Kyrgyzstan. Supreme Court orders closure of FIRs across the country over student protests. CJP withdraws proposed September 5 March following assurances from centre. Heavy to very heavy rainfall likely at isolated places in Chhattisgarh, East MP and Uttarakhand tomorrow. An immense cricket 15-member Indian squad announced for 3-match T20 international series against Afghanistan. That's all in the news at 9. Good night.
2: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੈ 9:15 ਤੇ ਆਓ ਹੁਣ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲਈ, 9:30 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਛਾਇਆ ਗੀਤ, 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਫੰਕਾਰ ਤੇ 10:30 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਢਲਤੀ ਜਾਏ ਰਾਤ।

0: رات
1: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 11:17 ਤੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:53 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ। ਜੈ ਹਿੰਦ।